ਪੌੜੀ ਸਤਿਗੁਰੂ ਵੱਡਾ ਕਰਸਾ ਲਾਈਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਿਤ ਨਦਰੀ ਆਈਆਂ ਜਦ ਭਾਣਾ ਤਾਂ ਮਨ ਵਸਾਈਆਂ ਕਰੋ ਕਮਤ ਹਾਥ ਦਰੂ ਚੋਂ ਮਾਰ।

ਕਰਨੀ ਪਾਤਸ਼ਾਹ ਬਾਣੀ ਦਾ ਮਹਾਤਮ ਆਪਣੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨ ਯਾਤਰਾ ਸਫਲੀ ਕਰਨੀ।

ਉਹ ਲਵੇ ਵਾਹਿਗੁਰੂ ਮੈਨੂੰ ਸੇ ਪਾਪ ਘਨੇਰੇ ਬਿਨੁ ਸੇ ਪਾਪ ਘਨੇਰੇ ਸੱਚਿਆ ਬਾਦਸ਼ਾਹ ਬਿਨੁ ਸੇ ਪਾਪ ਘਨੇਰੇ ਪੈਸੀ ਮਰੇ ਮਗਰ ਕੋਈ ਤਾਰੇ ਵਾਹਿਗੁਰੂ ਪੈਸੀ ਮਰੇ ਮਗਰ ਕੋਈ ਤਾਰੇ ਵਾਹਿਗੁਰੂ

ਬਖਸ਼ਣੀ ਸਰਦਾਰ ਕੁਲਦੀਪ ਸਿੰਘ ਦੀ ਸ਼ਾਹ ਲੰਗਰ ਵਾਲੀ 1000 ਰੁਪਏ ਆਦਰ ਕਰਦੇ ਜਨਮ ਦਿਨ ਦੇ ਖੁਸ਼ੀਆਂ ਵਜਾ ਹੰਸਰਾਜ ਸਿੰਘ ਰਤਨ ਸਿੰਘ ਜੀ ਬਾਂਸਰੀ ਵਾਲੇ 500 ਰੁਪਏ ਆਦਰ ਕਰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੇ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਸਰਦਾਰ ਪ੍ਰਗਟ ਸਿੰਘ ਜੀ

ਦਸਵੀਰ ਸਿੰਘ ਜੀ ਮਾਇਲ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਦੀਰਕ ਆਯੂ ਦੇ ਰੋਗ ਦਾ ਬਖਸ਼ਣੀ। ਤਰਨਜੋਤ ਸਿੰਘ ਰਣਜੀਤ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਜਨਮਦਿਨ ਦੇ ਖੁਸ਼ੀਆਂ ਵਜੋਂ ਕਾਕੀ ਸੁਪ੍ਰੀਤ ਕੌਰ ਪਿਤਾ ਪ੍ਰਤਪਾਲ ਸਿੰਘ ਜੀ ਵੰਡ।

ਗੁਰਪੰਥ ਖਾਲਸੇ ਦੀ ਦਿਨਾ ਦਿਨ ਚੜ੍ਹਦੀ ਕਲਾ ਰਖਨੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਿਆਰਿਆ ਤੇਰਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਧਰ ਕੇ

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬਦ ਵਿਵੇਕ ਰਹਿਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ ਤਾਰਨ ਦੀ, ਤਾਪਿਆਣੇ ਜੀ, ਖਡੂਰ ਦੀ, ਗੁਰੂਖੀ ਬਾਬਲੀ, ਸ਼੍ਰੀ ਗੋਬਿੰਦ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ

ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰਨੇ ਰੂਪੀ ਲਾਹਾ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਜੀ ਪਰਮ ਦਇਆਲਤਾ ਕਿਰਪਾਲਤਾ ਕਰਕੇ ਸਾਡੀ ਸਰਬਤ ਜੀਆਂ ਦੀ ਕਲਿਆਣ ਵਾਸਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਸਾਨੂੰ ਸਤਸੰਗਤ ਦੀਆਂ ਹੋਰ ਘੜੀਆਂ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਯਤਨ ਕਰੀਏ ਮਨ ਦੀ ਪਵਿੱਤਰਤਾ ਅਤੇ ਬਾਣੀ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਪਿਆਰ ਦੇ ਨਾਲ

0: ਦੇ ਤਾਰਨਹਾਰ ਅੰਮ੍ਰਿਤਮਈ ਪ੍ਰਵਚਨਾਂ ਦੇ ਨਾਲ ਉਪਦੇਸ਼ ਦੇ ਕਰਕੇ ਲੋਕ ਪਰਲੋਕ ਨੂੰ ਸਵਾਰਨ ਵਾਲੇ, ਭੋਜਨ ਅਤੇ ਭਜਨ ਦੇ ਲੰਗਰ ਚਲਾਉਣ ਵਾਲੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਸਾਡੇ ਨੇਤਰ ਸਾਡੀਆਂ ਅੱਖਾਂ ਨੇ ਨਾ, ਇਹ ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਦੇ ਵਿੱਚ ਲੱਗੀਆਂ ਹੋਈਆਂ ਨੇ, ਰੱਤੀਆਂ ਹੋਈਆਂ ਨੇ, ਰੰਗੀਆਂ ਹੋਈਆਂ ਨੇ। ਮਹਾਰਾਜ, ਇਹਨਾਂ ਅੱਖਾਂ ਨੂੰ ਦੁਨੀਆਂ ਦੇ ਚੋਜ, ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਦਾ ਐਸਾ ਰਸ ਲੱਗ ਰਿਹਾ ਹੈ। ਮਹਾਰਾਜ, ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਕਦੇ ਤਾਂਘ ਹੀ ਨਹੀਂ ਧਰਦੀਆਂ। ਗਰੀਬ ਨਿਵਾਜ, ਕਿਰਪਾਲਤਾ ਕਰਕੇ ਦੱਸੋ, ਕੋਈ ਐਸੇ ਵੀ ਗੁਰਮੁਖਾਂ ਦੇ ਨੇਤਰ ਹੈਨ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰ ਦੇ ਅੰਦਰ ਰੰਗੇ ਹੋਣ, ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਚਾਹਤ ਕਰਦੇ ਹੋਣ? ਤਾਂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਪ੍ਰਭ ਰਤੇ ਲੋਇਣਾ,
0: ਹਜ਼ੂਰ ਫਰਮਾਉਂਦੇ ਹਨ, ਹੇ ਭਾਈ ਗੁਰਮੁਖ ਜਨਾਂ ਦੇ ਹਰੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਪਿਆਰ ਦੇ ਵਾਸਤੇ ਜਿਹੜੇ ਇਹ ਨੇਤਰ ਨੇ, ਜਿਹੜੀਆਂ ਇਹ ਅੱਖਾਂ ਨੇ, ਜਿਹੜੇ ਇਹ ਦੀਦਨੇ ਨੇ, ਇਹ ਰੰਗੇ ਹੋਏ ਨੇ, ਦਰਸ਼ਨਾਂ ਦੇ ਪਿਆਰ ਵਿੱਚ ਹੀ ਲੱਗੇ ਰਹਿੰਦੇ ਹਨ।
1: ਗਿਆਨ ਅੰਜਨ ਗੁਰਦੇ,
0: ਮਹਾਰਾਜ ਦੁਨੀਆਂ ਦੇ ਰੰਗ ਤਮਾਸ਼ੇ ਦੇਖ ਕਰਕੇ ਵਾਹਿਗੁਰੂ ਜੀ ਦੇ ਦੀਦਾਰਿਆਂ ਦਾ ਪਿਆਰ ਉਹਨਾਂ ਨੇਤਰਾਂ ਨੂੰ ਕਿਵੇਂ ਲੱਗ ਗਿਆ? ਹਜ਼ੂਰ ਫਰਮਾਉਂਦੇ ਨੇ, ਕਿਉਂਕਿ ਪੂਰਿਆਂ ਸਤਿਗੁਰਾਂ ਨੇ ਕਿਰਪਾ ਕਰਕੇ ਉਹਨਾਂ ਦੇ ਨੇਤਰਾਂ ਦੇ ਅੰਦਰ ਗਿਆਨ ਰੂਪੀ ਸੁਰਮਾ ਪਾ ਦਿੱਤਾ ਹੈ। ਅੱਖਾਂ ਦੇ ਅੰਦਰ ਕੋਈ ਰੋਗ ਹੋਵੇ ਨਾ, ਕਹਿੰਦੇ ਜੀ ਨਜ਼ਰ ਪਾਟਦੀ ਆ, ਇੱਕ ਦੇ ਦੋ ਦੋ ਦਿਸਦੇ ਨੇ। ਅਤੇ ਜਿਸ ਵੇਲੇ ਸਿਆਣਾ ਵੈਦ ਅੱਖਾਂ ਦੇ ਵਿੱਚ ਸੁਰਮਾ ਪਾ ਦਿੰਦਾ, ਦਵਾਈ ਪਾ ਦਿੰਦਾ, ਦੇ ਦਿੰਦਾ, ਭਾਈ ਇਸ ਦਵਾਈ ਦਾ ਇਸਤੇਮਾਲ ਕਰੋ, ਅੱਖਾਂ ਠੀਕ ਹੋ ਜਾਣਗੀਆਂ। ਅੱਖਾਂ ਠੀਕ ਹੋ ਜਾਂਦੀਆਂ ਨੇ, ਫਿਰ ਜਿਹੜੀ ਨਜ਼ਰ ਪਾਟਦੀ, ਇੱਕ ਦੇ ਦੋ ਦੋ ਨਜ਼ਰ ਆਉਂਦੇ ਨੇ, ਫਿਰ ਇੱਕ ਨਜ਼ਰ ਆਉਣ ਲੱਗਦਾ। ਇਸੇ ਪ੍ਰਕਾਰ ਗਿਆਨ ਸੁਲਾਕਾ ਦੈ ਗੁਰ ਲੋਚਨ, ਪੂਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਨੇਤਰਾਂ ਵਿੱਚ ਗਿਆਨ ਰੂਪੀ ਸੁਰਮਾ ਪਾ ਦਿੰਦੇ ਨੇ, ਜਿਸ ਦੇ ਨਾਲ ਇਹ ਪ੍ਰਤੱਖ ਨੇਤਰ ਕੇਵਲ ਤਾਂ ਕੇਵਲ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਰਨਾ ਲੋੜਦੇ ਨੇ। ਫਿਰ ਦਵੈਤ ਵਾਲੇ, ਦੁੰਦਵਾਦ ਵਾਲੇ, ਸੰਸਾਰ ਦੇ ਰੰਗ ਤਮਾਸ਼ੇ ਤੱਕਣੇ ਤੋਂ ਉਹ ਉਪਰਾਮ ਹੋ ਜਾਂਦੇ ਹਨ। ਸੋ ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਹਨ,
1: ਗਿਆਨ ਅੰਜਨ ਗੁਰਦੇ।
0: ਸੋ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਪੂਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਿੱਥੇ ਪ੍ਰਤੱਖ ਨੇਤਰਾਂ ਨੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਪਿਆਰ ਲਾ ਦਿੰਦੇ ਨੇ ਨਾ, ਫਿਰ ਗੁਰਮੁਖ ਜਨ ਬੇਨਤੀਆਂ ਕਰਦੇ ਨੇ, ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੂਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਜਿਵੇਂ ਬਾਬਾ ਫਰੀਦ ਸਾਹਿਬ ਜੀ ਬਚਨ ਕਰਦੇ ਨੇ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹਉ ਫਿਰ ਦੇਖਣ ਕੀ ਆਸ। ਭਾਈ ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਦੀ ਇੱਛਾ ਨਹੀਂ ਰਹਿ ਜਾਂਦੀ, ਕੇਵਲ ਤਾਂ ਕੇਵਲ ਨੇਤਰਾਂ ਦੇ ਨਾਲ ਵਾਹਿਗੁਰੂ ਜੀ ਦੇ ਦੀਦਾਰ ਕਰਨਾ ਲੋਚਦੇ ਨੇ, ਜਿਨ੍ਹਾਂ ਦੇ ਨੇਤਰਾਂ ਦੇ ਅੰਦਰ ਸਤਿਗੁਰੂ ਜੀ ਨੇ ਗਿਆਨ ਰੂਪੀ ਸੁਰਮਾ ਪਾ ਦਿੱਤਾ। ਗਿਆਨ ਰੂਪੀ ਸੁਰਮਾ ਪਾ ਕਰਕੇ ਪ੍ਰਤੱਖ ਦਿਖਾ ਦਿੱਤਾ, ਭਾਈ ਇਹ ਸੰਸਾਰ ਅਸਤ ਜੜ ਰੂਪ ਹੈ, ਵਾਹਿਗੁਰੂ ਜੀ ਸਤ ਚੇਤਨ ਸਰੂਪ ਨੇ। ਇਹ ਸੰਸਾਰ ਅਸਾਰ ਹੈ, ਵਾਹਿਗੁਰੂ ਜੀ ਹੀ ਸਾਰ ਨੇ। ਤਤ ਸਿਧਾਂਤ ਰੂਪ ਵਾਹਿਗੁਰੂ ਜੀ ਨੇ ਮਿਥਿਆ ਸੰਸਾਰ ਦਾ ਵਿਚਾਰ ਦ੍ਰਿਸ਼ਟੀ ਦੁਆਰਾ ਤਿਆਗ ਕਰਨਾ ਕਰੋ। ਇਵੇਂ ਜਿਨ੍ਹਾਂ ਦੇ ਨੇਤਰਾਂ ਵਿੱਚ ਸਤਿਗੁਰੂ ਜੀ ਨੇ ਗਿਆਨ ਦਾ ਸੁਰਮਾ ਪਾ ਦਿੱਤਾ ਹੈ, ਭਾਈ ਉਹ ਵਾਹਿਗੁਰੂ ਜੀ ਦੇ ਹੀ ਦੀਦਾਰ ਕਰਨਾ ਲੋੜਦੇ ਨੇ। ਇਸੇ ਪ੍ਰਕਾਰ
1: ਅੰਜਨ ਗੁਰਦੇ,
0: ਭਾਈ ਜਿਨ੍ਹਾਂ ਦੇ ਮਨ ਅਤੇ ਬੁੱਧੀ ਰੂਪੀ ਨੇਤਰਾਂ ਦੇ ਅੰਦਰ ਸਤਿਗੁਰੂ ਜੀ ਗਿਆਨ ਰੂਪੀ ਸੁਰਮਾ ਪਾ ਦਿੰਦੇ ਨੇ ਨਾ, ਉਹਨਾਂ ਦੇ ਮਨ ਅਤੇ ਬੁੱਧੀ ਰੂਪੀ ਨੇਤਰ ਵੀ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰਿਆਂ ਦੇ ਅੰਦਰ ਹੀ ਰੱਗੇ ਰਹਿੰਦੇ ਨੇ। ਇਸੇ ਪ੍ਰਕਾਰ ਮਨ ਦੇ ਅੰਦਰ ਫਿਰ ਚਾਹਤ ਕੇਵਲ ਤਾਂ ਕੇਵਲ ਦੀਦਾਰਿਆਂ ਦੀ ਹੁੰਦੀ ਹੈ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਮਨ ਦੇ ਅੰਦਰ ਇੱਛਾ ਕੇਵਲ ਤਾਂ ਕੇਵਲ ਦੀਦਾਰਿਆਂ ਦੀ ਰਹਿੰਦੀ ਹੈ, ਅਤੇ ਬੁੱਧੀ ਦੇ ਅੰਦਰ ਵੀ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਹੀ ਰਹਿੰਦਾ। ਬੁੱਧੀ ਦੇ ਵਿੱਚੋਂ ਕਦੇ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਉਹ ਨਹੀਂ ਵਿਸਾਰਦੇ। ਇਸ ਪ੍ਰਕਾਰ ਪੂਰਿਆ ਸਤਿਗੁਰਾਂ ਦੇ ਗਿਆਨ ਰੂਪੀ ਸੁਰਮਾ ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਪਾਉਣੇ ਕਰਕੇ ਮਨ ਅਤੇ ਬੁੱਧੀ ਕਰਕੇ ਉਹ ਗੁਰਮੁਖ ਜਨ ਵਾਹਿਗੁਰੂ ਜੀ ਦੇ ਅੰਦਰ ਤਦਾਕਾਰ ਹੋਏ ਰਹਿੰਦੇ ਨੇ ਅਤੇ ਵਾਹਿਗੁਰੂ ਜੀ ਦੇ ਹੀ ਦੀਦਾਰਿਆਂ ਨੂੰ ਕਰਨਾ ਲੋੜਦੇ ਹਨ ਜੀਓ।
1: ਪ੍ਰਭ ਸੱਜਣ ਪਾਇਆ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਅਸੀਂ ਐਵੇਂ ਅਨੁਭਵ ਕਰਦੇ ਹਾਂ ਉਹਨਾਂ ਗੁਰਮੁਖ ਪਿਆਰਿਆਂ ਨੇ ਸੱਜਣ ਸਰੂਪ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪ੍ਰਾਪਤ ਕਰ ਲਿਆ ਹੈ ਅਥਵਾ ਮੈਂ ਦਾ ਅਰਥ ਹੈ ਮੇਰੇ ਪ੍ਰਭੂ ਪਰਮੇਸ਼ਰ ਜੀ ਨੂੰ ਲੋਕ ਪਰਲੋਕ ਦੇ ਸੱਜਣ ਸਰੂਪ ਵਾਹਿਗੁਰੂ ਜੀ ਨੂੰ ਤਿੰਨਾਂ ਗੁਰਮੁਖਾਂ ਨੇ ਪ੍ਰਾਪਤ ਕੀਤਾ ਹੈ।
1: ਜਨ ਨਾਨਕ ਸਹਿਜ ਮਿਲੇ
0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ ਉਹ ਜਿਹੜੇ ਵਾਹਿਗੁਰੂ ਜੀ ਦੇ ਜਨ ਨੇ ਨਾ ਜਿਹੜੇ ਪਿਆਰੇ ਨੇ ਜਿਹੜੇ ਜਗਿਆਸੂ ਜਨ ਸੰਤ ਜਨ ਭਗਤ ਜਨ ਨੇ ਸਹਿਜੇ ਹੀ ਸੁਭਾਵਕ ਹੀ ਮਨ ਦੇ ਪਿਆਰ ਕਰਕੇ ਮਨ ਦੀ ਸੁਰਤੀ ਕਰਕੇ ਮਨ ਦੀ ਲਿਵ ਕਰਕੇ ਵਾਹਿਗੁਰੂ ਜੀ ਦੇ ਅੰਦਰ ਮਿਲੇ ਹੀ ਰਹਿੰਦੇ ਨੇ ਤੇ ਜਿਸ ਵੇਲੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ ਆਪਣੇ ਸਰੂਪ ਰੂਪ ਵਿੱਚ ਮੇਲ ਕਰਕੇ ਮੁਕੰਮਲ ਰੂਪ ਵਿੱਚ ਆਪਣਾ ਸਰੂਪ ਹੀ ਤਿੰਨਾਂ ਦੇ ਤਾਂ ਹੀ ਬਣਾ ਲੈਣਾ ਕਰਦੇ ਹਨ ਜੀਓ।
1: ਮਹੱਲਾ ਚੌਥਾ
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ਾਂ ਕਰ ਰਹੇ ਹਨ।
1: ਗੁਰਮੁਖ ਅੰਤਰ ਸ਼ਾਂਤ ਹੈ
0: ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਬੁੱਧੀ ਇਵੇਂ ਨਾਮ ਦਾ ਚਿੰਤਨ ਕਰਨ ਵਿੱਚ ਲੱਗੀ ਰਹਿੰਦੀ ਹਿਰਦੇ ਵਿੱਚ ਚਾਹਤ ਦੀਦਾਰਿਆਂ ਦੀ ਹੈ ਮਹਾਰਾਜ ਉਹਨਾਂ ਦੇ ਹਿਰਦੇ ਦੀ ਭਾਵਨਾ ਕੈਸੀ ਹੁੰਦੀ ਏ ਹਿਰਦੇ ਦੀ ਦਸ਼ਾ ਕੈਸੀ ਹੁੰਦੀ ਏ ਤਾਂ ਹਜ਼ੂਰ ਸਤਿਗੁਰੂ ਜੀ ਫਰਮਾਉਂਦੇ ਨੇ ਗੁਰਮੁਖ ਭਾਈ ਐਸੇ ਜਿਹੜੇ ਗੁਰਮੁਖ ਨੇ ਨਾ ਸਤਿਗੁਰੂ ਜੀ ਨੂੰ ਮੁਖੀ ਬਣਾ ਲਿਆ ਸਤਿਗੁਰੂ ਜੀ ਦੇ ਪਦ ਚਿੰਨ੍ਹਾਂ 'ਤੇ ਸਦਾ ਚੱਲਦੇ ਨੇ ਮਨ ਦੀ ਮਤ ਨੂੰ ਤਿਆਗ ਦਿੱਤਾ ਹੋਇਆ ਹੈ ਉਹਨਾਂ ਗੁਰਮੁਖਾਂ ਦੇ ਅੰਦਰ ਸਦਾ ਸਦਾ ਵਾਸਤੇ ਸ਼ਾਂਤੀ ਸੁਖ ਸਮਾਇਆ ਰਹਿੰਦਾ ਹੈ ਉਹਨਾਂ ਦੇ ਮਨ ਦਾ ਪਿਆਰ ਐਸਾ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਵਿੱਚ ਹੁੰਦਾ ਹੈ ਉਹ ਮਨ ਕਰਕੇ ਅਤੇ ਤਨ ਕਰਕੇ ਨਾਮੀ ਪਰਮੇਸ਼ਰ ਜੀ ਦੇ ਸਿਮਰਨ ਵਿੱਚ ਹੀ ਸਮਾਏ ਰਹਿੰਦੇ ਨੇ ਅਰਥਾਤ ਮਨ ਕਰਕੇ ਵੀ ਮਨ ਮਹਿ ਚਿਤਵਾਓ ਚਿਤਵਨੀ ਉਦਮ ਕਰੋ ਉੱਠ ਨੀਤ ਮਨ ਦੇ ਅੰਦਰ ਵੀ ਚਿਤਵਨੀ ਨਾਮ ਦੀ ਹੀ ਰੱਖਦੇ ਨੇ ਤੇ ਤਨ ਕਰਕੇ ਵੀ ਰੋਮ ਰੋਮ ਕਰਕੇ ਗੁਰਮੁਖ ਰੋਮ ਰੋਮ ਹਰਿ ਧਿਆਵੈ ਰੋਮ ਰੋਮ ਕਰਕੇ ਜਾਪ ਕਰਨੇ ਦੇ ਸਦਕਾ ਨਾਮੀ ਪਰਮੇਸ਼ਰ ਜੀ ਦੇ ਅੰਦਰ ਹੀ ਸਮਾਏ ਰਹਿੰਦੇ ਹਨ ਜੀਓ।
1: ਨਾਮ ਚਿਤਵਾ ਨਾਮ ਪੜਾ
0: ਭਾਈ ਉਹ ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਿਤਾਰ ਇਸ ਪ੍ਰਕਾਰ ਗੁਰਮੰਤਰ ਚਿਤਾਰਨੇ ਦੀ ਚਿਤਵਨੀ ਸਦਾ ਮਨ 'ਚ ਹੀ ਰੱਖਦੇ ਨੇ ਅਰਥਾਤ ਮਨ ਦੇ ਵਿੱਚੋਂ ਗੁਰਮੰਤਰ ਨੂੰ ਕਦੇ ਭੁਲਾਉਂਦੇ ਨਹੀਂ ਮਨ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸਦਾ ਕਰਦੇ ਰਹਿੰਦੇ ਨੇ ਨਾਮੋ ਪੜ੍ਹੈ ਅਤੇ ਨਾਮ ਰੂਪੀ ਸਤਿਗੁਰੂ ਜੀ ਦੇ ਬਚਨਾਂ ਨੂੰ ਪੜ੍ਹਦੇ ਨੇ ਨਾਮ ਰੂਪੀ ਬਚਨ ਸਤਿਗੁਰੂ ਜੀ ਦੀ ਗੁਰਬਾਣੀ ਨਾਮ ਰੂਪੀ ਗੁਰਬਾਣੀ ਨੂੰ ਹੀ ਸਦਾ ਉਹ ਪੜ੍ਹਨਾ ਕਰਦੇ ਹਨ ਨਾਮ ਦੇ ਰਸੀਏ ਹੋ ਕਰਕੇ
1: ਨਾਮ ਰਹਾ ਲੈ ਬਲਾ
0: ਤੇ ਜੇ ਕਿਧਰੇ ਇਕਾਂਤ ਦੇ ਵਿੱਚ ਵਿਹਲਾ ਸਮਾਂ ਪ੍ਰਾਪਤ ਹੋ ਜਾਵੇ ਤਾਂ ਵੀ ਨਾਮੀ ਪਰਮੇਸ਼ਰ ਅਕਾਲ ਪੁਰਖ ਜੀਆਂ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਲਿਵ ਲਗਾ ਕਰਕੇ ਜੁੜੇ ਰਹਿੰਦੇ ਹਨ ਤਦਾਕਾਰ ਹੋਏ ਰਹਿੰਦੇ ਹਨ ਜੀਓ।
1: ਨਾਮ ਪਦਾਰਥ ਪਾਈਆ
0: ਹੇ ਭਾਈ ਉਹਨਾਂ ਨੇ ਪੂਰਿਆਂ ਸਤਿਗੁਰਾਂ ਦੇ ਪਾਸੋਂ ਇਸ ਜਨਮ ਨੂੰ ਸਫਲਿਆ ਕਰ ਦੇਣ ਵਾਲਾ ਅੰਮ੍ਰਿਤ ਨਾਮ ਰੂਪੀ ਪਦਾਰਥ ਸਾਰੀਆਂ ਨਿਧੀਆਂ ਰਿਧੀਆਂ ਤੇ ਸਿੱਧੀਆਂ ਦਾ ਖਜ਼ਾਨਾ ਪਾ ਲਿਆ
1: ਹੈ
0: ਫਿਰ ਐਸੀ ਉਹਨਾਂ ਦੇ ਮਨ ਦੀ ਦਸ਼ਾ ਹੁੰਦੀ ਹੈ ਸਾਰੀ ਜਿਹੜੀ ਚਿੰਤਾ ਸੀ ਨਾ ਉਹਨਾਂ ਦੀ ਬਿਲਾਹੇ ਨਾਸ਼ ਹੋ ਗਈ ਹੈ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿ ਜਾਂਦੀ ਖਾਣ ਪਾਣ ਪਹਿਰਾਣ ਦੀ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿ ਜਾਂਦੀ ਕੋਈ ਸ਼ਤਰੂਆਂ ਦੀ ਕੋਈ ਦੁਸ਼ਮਣਾਂ ਦੀ ਨਾ ਪ੍ਰਤੱਖ ਦੁਸ਼ਮਣਾਂ ਦੀ ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਦੁਸ਼ਮਣਾਂ ਦੀ ਨਿਸ਼ਚਾ ਐਸਾ ਪ੍ਰਪੱਕ ਹੋ ਜਾਂਦਾ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੀ ਜਲ ਮਹਿ ਜੰਤ ਉਪਾਇਨ ਤਿੰਨਾ ਪੇਰੋ ਜੀ ਦੀ ਇਸ ਪ੍ਰਕਾਰ ਨਿਸ਼ਚਾ ਰੱਖਦੇ ਨੇ ਤੇ ਸਾਰੀਆਂ ਚਿੰਤਾਵਾਂ ਉਹਨਾਂ ਦੀਆਂ ਲੋਕ ਪਰਲੋਕ ਦੀਆਂ ਮਿਟ ਗਈਆਂ ਹਨ।
1: ਸਤਿਗੁਰ ਮਿਲਿਆ ਨਾਮ ਉਪਜਾ
0: ਮਹਾਰਾਜ ਉਹਨਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਇੰਨਾ ਪਿਆਰ ਕਿਵੇਂ ਲੱਗ ਰਿਹਾ ਹੈ ਹਜ਼ੂਰ ਫਰਮਾਉਂਦੇ ਨੇ ਸਤਿਗੁਰੇ ਮਿਲਿਆ ਸਤਿਗੁਰੂ ਸਾਹਿਬ ਜੀ ਨੂੰ ਮਿਲਣੇ ਕਰਕੇ ਸਤਿਗੁਰਾਂ ਦੇ ਮਿਲਾਪ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਪਿਆਰ ਉਪਜਾ ਉਤਪੰਨ ਹੋ ਰਿਹਾ ਹੈ ਇਹ ਪੂਰਿਆ ਸਤਿਗੁਰਾਂ ਦੀ ਬਖਸ਼ਿਸ਼ ਹੈ ਜੋ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਨਾਮ ਦੀ ਜਾਗ ਲਾ ਦੇਣਾ ਕੀਤੀ ਏ ਸਾਧ ਸੰਗਤ ਜੀ ਟਨਾ ਦੇ ਟਨ ਦੁੱਧ ਪਿਆ ਰਵੇ ਨਾ, ਜਦ ਤੱਕ ਜਾਗਨਾ ਲਈ ਜਾਵੇ ਉਦੋਂ ਤੱਕ ਦਹੀਂ ਨਹੀਂ ਬਣਦਾ, ਉਦੋਂ ਤੱਕ ਰਿੜਕ ਕਰਕੇ ਮੱਖਣ ਨਹੀਂ ਕੱਢਿਆ ਜਾ ਸਕਦਾ, ਨਾ ਲੱਸੀ ਬਣਦੀ ਹੈ ਤੇ ਨਾ ਹੀ ਸਾਧ ਸੰਗਤ ਜੀ ਫਿਰ ਮੱਖਣ ਬਣਾਏ ਤੋਂ ਬਿਨਾਂ ਘਿਓ ਬਣਦਾ। ਜਿਸ ਵੇਲੇ ਦਹੀਂ ਨੂੰ ਜਾਗ ਲਾ ਦਿੱਤੀ ਜਾਂਦੀ ਫਿਰ ਉਹ ਜੰਮ ਜਾਂਦਾ, ਜਦੋਂ ਜੰਮ ਜਾਂਦਾ ਫਿਰ ਤੇ ਇਸ ਨੂੰ ਰਿੜਕਿਆ ਜਾਂਦਾ ਤੇ ਰਿੜਕਣੇ ਤੋਂ ਉਪਰੰਤ ਲੱਸੀ ਅਲੱਗ ਹੋ ਜਾਂਦੀ ਹੈ, ਮੱਖਣ ਅਲੱਗ ਹੋ ਜਾਂਦਾ ਹੈ। ਫਿਰ ਮੱਖਣ ਨੂੰ ਤਾਵ ਦੇ ਕਰਕੇ ਸੇਕ ਦੇ ਕਰਕੇ ਨਾ ਅੱਗ ਤੇ ਰੱਖ ਕੇ ਕਾੜ ਕੇ ਉਸ ਦਾ ਘਿਓ ਬਣਾ ਲਿਆ ਜਾਂਦਾ। ਜਿਹੜਾ ਦੁੱਧ ਇਹ ਇੱਕ ਦੋ ਦਿਨਾਂ 'ਚ ਖਰਾਬ ਹੋ ਜਾਂਦਾ ਪਰ ਜਿਹੜਾ ਘਿਓ ਬਣਾ ਲਿਆ ਗਿਆ ਉਹ ਸਾਲਾਂ ਦੇ ਸਾਲ ਸਾਧ ਸੰਗਤ ਜੀ ਫਿਰ ਖਰਾਬ ਨਹੀਂ ਹੁੰਦਾ। ਇਸੇ ਪ੍ਰਕਾਰ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ, ਨਾਮ ਗੁਰਸਿੱਖਾਂ ਦੇ ਹਿਰਦਿਆਂ ਦੇ ਅੰਦਰ ਵਸਾ ਕਰਕੇ ਨਾ ਫਿਰ ਅੰਮ੍ਰਿਤਮਈ ਨਾਮ ਦਾ ਜਾਪ ਕਰਨੇ ਦੀ, ਰਾਤ ਦਿਨ ਸਿਮਰਨ ਕਰਨੇ ਦੀ ਜਾਗ ਲਾ ਦਿੰਦੇ ਨੇ। ਫਿਰ ਸਾਧ ਸੰਗਤ ਜੀ ਹਿਰਦਾ ਵਿਸ਼ਿਸ਼ਟ ਹੋਣੇ ਕਰਕੇ ਨਾ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਜਿਹੜਾ ਇਹ ਅੰਮ੍ਰਿਤ ਰੂਪੀ ਦੁੱਧ ਦੀ ਨਿਆਈ ਪਵਿੱਤਰ ਨਾਮ ਇਹ ਜੰਮ ਜਾਂਦਾ ਅਰਥਾਤ ਟਿਕ ਜਾਂਦਾ, ਫਿਰ ਟਿਕੇ ਹੋਏ ਮਨ ਦੇ ਨਾਲ ਮਨ ਦੇ ਅੰਦਰ ਵਸੇ ਹੋਏ ਨਾਮ ਨੂੰ ਵੀ ਚਾਰਦੇ ਨੇ। ਜਿਸ ਵੇਲੇ ਵਿਚਾਰ ਰੂਪੀ ਰਿੜਕਣਾ ਕਰਦੇ ਨੇ ਨਾ ਸਾਧ ਸੰਗਤ ਜੀ ਫਿਰ ਪਦਾਰਥਾਂ ਰੂਪੀ ਲੱਸੀ, ਇਸੇ ਪ੍ਰਕਾਰ ਗਿਆਨ ਰੂਪੀ ਮੱਖਣ ਪ੍ਰਾਪਤ ਹੁੰਦਾ, ਜਿਸ ਨੂੰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਸੰਤੋ ਮਾਖਣ ਖਾਇਆ ਸ਼ਾਸ ਪੀਐ ਸੰਸਾਰ। ਜਿਹੜੇ ਸੰਤ ਜਨ ਨੇ ਨਾ ਉਹ ਤੇ ਗਿਆਨ ਰੂਪੀ ਮੱਖਣ ਨੂੰ ਛਕਦੇ ਨੇ, ਤੇ ਜਿਹੜੇ ਦੁਨੀਆਂ ਦੇ ਲੋਕ ਨੇ ਉਹ ਆ ਕੇ ਬੇਨਤੀਆਂ ਕਰਦੇ ਨੇ, ਸੰਤ ਜੀ ਘਰ ਦੇ ਵਿੱਚ ਪੁੱਤਰ ਦੇ ਦਿਓ, ਪੋਤਰਾ ਦੇ ਦਿਓ, ਪਦਾਰਥ ਦੇ ਦਿਓ, ਇਹ ਪਦਾਰਥਾਂ ਰੂਪੀ ਲੱਸੀ ਸੰਸਾਰ ਦੇ ਲੋਕ ਆ ਕੇ ਛਕ ਜਾਂਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਸ ਵੇਲੇ ਮੱਖਣ ਨੂੰ ਅਗਨੀ ਦਾ ਤਾਵ ਦੇ ਕਰਕੇ ਕਾੜਿਆ ਜਾਂਦਾ ਫਿਰ ਸ਼ੁੱਧ ਘਿਓ ਬਣ ਜਾਂਦਾ, ਖੁਸ਼ਬੂਦਾਰ, ਜਿਹੜਾ ਖਰਾਬ ਨਹੀਂ ਹੁੰਦਾ। ਜਿਸ ਵੇਲੇ ਗਿਆਨ ਪ੍ਰਾਪਤ ਹੋ ਗਿਆ ਨਾ ਤੇ ਸਾਧ ਸੰਗਤ ਜੀ ਉਸ ਗਿਆਨ ਦੇ ਅੰਦਰ ਬਿਰਤੀ ਨੂੰ ਟਿਕਾ ਕਰਕੇ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਸੁੱਖ ਉਹ ਗੁਰਮੁਖ ਜਨ ਮਾਣਦੇ ਨੇ। ਜਿਵੇਂ ਘਿਓ ਦੀ ਖੁਸ਼ਬੂ ਆਉਂਦੀ ਏ ਉਹਨਾਂ ਦਾ ਜੀਵਨ ਭਗਤੀ ਰੂਪੀ ਸੁਗੰਧੀ ਦੇ ਸਹਿਤ ਹੋ ਜਾਂਦਾ, ਸਭਨਾਂ ਨੂੰ ਪ੍ਰਫੁੱਲਿਤ ਕਰਦਾ। ਜਿਵੇਂ ਘਿਓ ਖਰਾਬ ਨਹੀਂ ਨਾ ਹੁੰਦਾ, ਇਵੇਂ ਫਿਰ ਬ੍ਰਹਮਾਨੰਦ ਦੇ ਆਨੰਦ ਨੂੰ ਮਾਨਣ ਵਾਲੇ, ਰਸ ਨੂੰ ਮਾਨਣ ਵਾਲੇ ਗੁਰਮੁਖ ਜਨ ਕਦੇ ਵੀ 84 ਲੱਖ ਜੂਨੀਆਂ ਦੇ ਅੰਦਰ ਆ ਕਰਕੇ ਖਰਾਬ ਨਹੀਂ ਹੁੰਦੇ, ਸਦਾ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਨੇ ਤੇ ਪਰਮੇਸ਼ਰ ਜੀ ਦੇ ਨਾਲ ਮਿਲੇ ਰਹਿੰਦੇ ਨੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਇਹ ਪੂਰਿਆਂ ਸਤਿਗੁਰਾਂ ਦੇ ਮਿਲਾਪ ਕਰਕੇ ਦਾਤਾਂ ਮਿਲਦੀਆਂ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਨਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਅਤਿਅੰਤ ਪਿਆਰ ਸਦਾ ਲੱਗਿਆ ਰਹਿੰਦਾ ਹੈ ਜੀਓ।
1: ਜਿਸਨਾ ਭੁੱਖ ਸਭ ਜਾਏ
0: ਮਹਾਰਾਜ, ਇਸ ਗਿਆਨ ਅਤੇ ਬ੍ਰਹਮਾਨੰਦ ਦੀ ਪ੍ਰਾਪਤੀ ਦੇ ਸਦਕਾ ਤਿੰਨਾਂ ਨੂੰ ਪ੍ਰਤੱਖ ਫਲ ਕੀ ਪ੍ਰਤੀਤ ਹੁੰਦਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿੱਥੇ ਸਾਰੇ ਸੰਸਾਰ ਨੂੰ ਦੁਨੀਆਂ ਦੇ ਪਦਾਰਥਾਂ ਦੀ ਤ੍ਰਿਸ਼ਨਾ ਲੱਗੀ ਹੈ ਕਿ ਪਦਾਰਥ ਇਕੱਠੇ ਕਰ ਲਈਏ, ਸਾਧ ਸੰਗਤ ਜੀ ਮਨੁੱਖ ਦੀ ਉਮਰ ਵਿਹਾਈ ਜਾਵੇ, ਬਤੀਤ ਹੋ ਜਾਵੇ, ਬਜ਼ੁਰਗੀ ਆ ਜਾਵੇ, ਹੱਥ ਕੰਬਦੇ ਹੋਣ, ਪੈਰ ਕੰਬਦੇ ਹੋਣ, ਪਾਣੀ ਦਾ ਗਲਾਸ ਭਾਵੇਂ ਹੱਥ ਵਿੱਚ ਨਾ ਫੜਿਆ ਹੋਵੇ, ਅਰਥਾਤ ਨਾ ਫੜਿਆ ਜਾਂਦਾ ਹੋਵੇ, ਜੇ ਫੜਨ ਦਾ ਯਤਨ ਕਰੇ ਤੇ ਹੱਥ ਕੰਬਦੇ ਕਰਕੇ ਭਾਵੇਂ ਗਲਾਸ ਵੀ ਡੁੱਲਦਾ ਹੋਵੇ, ਪਰ ਸਾਧ ਸੰਗਤ ਜੀ ਤਾਂ ਵੀ ਮਨ ਦੇ ਅੰਦਰ ਤ੍ਰਿਸ਼ਨਾ ਹੁੰਦੀ ਏ, ਸਾਰੀ ਦੁਨੀਆਂ ਦੇ ਪਦਾਰਥ ਮੈਂ ਹੀ ਇਕੱਠੇ ਕਰ ਲਵਾਂ। ਪਦਾਰਥਾਂ ਦੀ ਤ੍ਰਿਸ਼ਨਾ ਤਾਂ ਵੀ ਨਹੀਂ ਜਾਂਦੀ, ਦੁਨੀਆਂ ਦੇ ਅੰਦਰ ਭਾਵੇਂ ਕੋਈ ਪੁੰਨੀ ਹੋਵੇ ਭਾਵੇਂ ਪਾਪੀ ਹੋਵੇ ਤੇ ਸਵਰਗਾਂ ਦੇ ਪਦਾਰਥਾਂ ਦੀ ਭੁੱਖ ਲੱਗੀ ਰਹਿੰਦੀ ਏ, ਸਵਰਗਾਂ ਵਿੱਚ ਜਾਵਾਂ ਤੇ ਜਾ ਕਰਕੇ ਦਿਵ ਭੋਗਾਂ ਨੂੰ ਮਾਣਾ। ਸਾਧ ਸੰਗਤ ਜੀ ਇਸੇ ਪ੍ਰਕਾਰ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਨਾ ਤੇ ਜਿਹੜਾ ਉਸਦੇ ਨਾਮ ਤੋਂ ਵੀ ਪਹਿਲਾਂ ਇੱਕ ਸ਼ਬਦ ਲਿਖਿਆ ਜਾਂਦਾ ਉਹ ਸ਼ਬਦ ਹੈ ਸਵਰਗਵਾਸੀ, ਘਰਦਿਆਂ ਨੂੰ ਵੀ ਬੜਾ ਇਸ ਗੱਲ ਦਾ ਸੋ ਮਨ ਦੇ ਅੰਦਰ ਚਾਅ ਹੁੰਦਾ ਕਿ ਜਿਹੜਾ ਸਾਡਾ ਘਰ ਦੇ ਵਿੱਚੋਂ ਕੋਈ ਪ੍ਰਾਣੀ ਚਲਿਆ ਗਿਆ ਉਹ ਸਵਰਗਾਂ 'ਚ ਹੀ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਨ੍ਹਾਂ ਨੇ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਰਸ ਮਾਣ ਲਿਆ ਨਾ ਦੁਨੀਆਂ ਦੇ ਸਾਰੇ ਪਦਾਰਥਾਂ ਦੀ ਤ੍ਰਿਸ਼ਨਾ ਉਹਨਾਂ ਦੀ ਜਾਏ ਮਿਟ ਜਾਂਦੀ ਏ, ਭੁੱਖ ਸਭ ਜਾਏ ਤੇ ਸਵਰਗ ਲੋਕ ਬ੍ਰਹਮ ਲੋਕ ਤੱਕ ਦੇ ਭੋਗਾਂ ਦੀ ਦਿਵ ਭੋਗਾਂ ਦੀ ਸਾਰੀ ਭੁੱਖ ਉਹਨਾਂ ਦੀ ਚਲੀ ਜਾਂਦੀ ਏ। ਅੰਮ੍ਰਿਤ ਨਾਮ ਨੂੰ ਜਪ ਕਰਕੇ ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਉਹ ਰੱਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਹਨ ਜੀਓ। ਐਸੀ ਭਾਈ ਉਹਨਾਂ ਦੇ ਮਨ ਦੀ ਸੁਖਦ ਅਵਸਥਾ ਹੁੰਦੀ ਹੈ।
1: ਨਾਨਕ ਨਾਮੇ ਰਤਿਆ
0: ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਜਿਨ੍ਹਾਂ ਦੇ ਮਨ ਨਾਮੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੇ ਅੰਦਰ ਹਰ ਵੇਲੇ ਰੰਗੇ ਹੋਏ ਹਨ, ਉਹਨਾਂ ਦੀ ਬੁੱਧੀ ਰੂਪੀ ਪੱਲੇ ਦੇ ਅੰਦਰ ਵੀ ਪਰਮੇਸ਼ਰ ਜੀ ਦਾ ਨਾਮ ਪੂਰਿਆਂ ਸਤਿਗੁਰਾਂ ਨੇ ਕਿਰਪਾ ਕਰਕੇ ਪਾ ਦਿੱਤਾ ਹੈ। ਫਿਰ ਬੁੱਧੀ ਵੀ ਨਾਮ ਨੂੰ ਹੀ ਨਿਸ਼ਚੇ ਕਰਦੀ ਏ, ਪਦਾਰਥਾਂ ਨੂੰ ਨਿਸ਼ਚੇ ਨਹੀਂ ਕਰਦੀ, ਪਦਾਰਥਾਂ ਨੂੰ ਅਣਹੋਇਆ ਜਾਣ ਕੇ ਤਿਆਗ ਦਈਏ ਤੇ ਨਾਮ ਨੂੰ ਨਿਸ਼ਚੇ ਕਰਦੀ ਏ। ਪੂਰੇ ਸਤਿਗੁਰੂ ਜੀ ਕਿਰਪਾ ਕਰਕੇ ਬੁੱਧੀ ਰੂਪੀ ਪੱਲੇ ਪਾਏ, ਪੱਲੇ ਦੇ ਵਿੱਚ ਅੰਮ੍ਰਿਤ ਨਾਮ ਨੂੰ ਹੀ ਪਾ ਦਿੰਦੇ ਹਨ ਜੀਓ। ਪੌੜੀ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਜਸ ਉਚਾਰਦੇ ਨੇ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਸ ਵਾਹਿਗੁਰੂ ਜੀ ਦੇ ਨਾਮ ਦੀ ਇੰਨੀ ਮਹਿਮਾ ਆਪ ਜੀ ਕਥਨ ਕਰਦੇ ਹੋ, ਉਹ ਵਾਹਿਗੁਰੂ ਜੀ ਕੈਸੇ ਨੇ ਤੇ ਵਾਹਿਗੁਰੂ ਜੀ ਦਾ ਪਸਾਰਾ ਕਿਹੋ ਜਿਹਾ ਹੈ? ਤਾਂ ਹਜ਼ੂਰ ਪੌੜੀ ਦੁਆਰਾ ਹਰ ਜਸ ਕਥਨ ਕਰਦੇ ਹਨ ਜੀਓ।
1: ਦੁੱਧ ਆਪੇ ਜਗਤ ਉਪਾਏਗਾ,
0: ਭਾਈ ਵਾਹਿਗੁਰੂ ਜੀ ਦਾ ਬੇਅੰਤ ਬੇਅੰਤ ਬੇਅੰਤ ਜਸ ਹੈ ਤੇ ਬੇਅੰਤ ਪ੍ਰਕਾਰ ਦੀ ਰਚਨਾ ਹੈ। ਇਸ ਵਾਹਿਗੁਰੂ ਜੀ ਦੇ ਸਨਮੁਖ ਇਵੇਂ ਜਸ ਕਹਿੰਦੇ ਰਹੀਏ, ਵਾਹਿਗੁਰੂ ਜੀ ਤੁਸਾਂ ਨੇ ਸਾਰੇ ਜਗਤ ਨੂੰ ਆਪ ਹੀ ਆਪਣੇ ਸਵੈ ਸਰੂਪ ਤੋਂ ਉਤਪੰਨ ਕੀਤਾ ਹੈ ਜੀਓ।
1: ਆਪੇ ਵਸਗਤ ਕੀਤਾ
0: ਤੇ ਸੰਸਾਰ ਨੂੰ ਉਤਪੰਨ ਕਰਕੇ ਤੇ ਸੰਸਾਰ ਨੂੰ ਆਪਣੇ ਵਸੀਕਾਰ ਵੀ ਆਪ ਹੀ ਕਰ ਰੱਖਿਆ ਹੈ, ਆਪਣੇ ਅਧੀਨ ਵੀ ਆਪ ਹੀ ਕਰ ਰੱਖਿਆ ਮਹਾਰਾਜ। ਆਪਣੇ ਹੁਕਮ ਦੇ ਅੰਦਰ ਵੀ ਸਾਰੇ ਜਗਤ ਨੂੰ ਤੁਸਾਂ ਨੇ ਆਪ ਹੀ ਚਲਾਇਆ ਹੈ ਜੀ।
1: ਇੱਕ ਮਨਮੁਖ ਕਰ ਹਾਰਾਏ ਹਨ,
0: ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਅੰਦਰ ਮੰਦ ਕਰਮ ਕੀਤੇ ਨੇ ਨਾ, ਇਸ ਜਨਮ ਦੇ ਅੰਦਰ ਉਹਨਾਂ ਨੂੰ ਮਨਮੁਖ ਬਣਾ ਕਰਕੇ ਉਹਨਾਂ ਦੇ ਮਨੁੱਖੀ ਜਨਮ ਰੂਪੀ ਬਾਜੀ ਨੂੰ ਤੁਸਾਂ ਨੇ ਆਪ ਹੀ ਹਰਾ ਦਿੱਤਾ ਹੈ ਜੀਓ।
1: ਨਾ ਮੇਲ ਗੁਰੂ ਤਿਨਾ ਜੀਤਾ,
0: ਤੇ ਮਹਾਰਾਜ ਜਿਨ੍ਹਾਂ ਨੇ ਪੂਰਬਲੇ ਕਰਮਾਂ ਦੇ ਪੂਰਬਲੇ ਜਨਮਾਂ ਦੇ ਅੰਦਰ ਨਿਸ਼ਕਾਮ ਕਰਮ ਕੀਤੇ ਨੇ ਨਾ, ਉਹਨਾਂ ਇੱਕ ਨਾ ਗੁਰਮੁਖਾਂ ਨੂੰ ਆਪੇ ਹੀ ਪੂਰਿਆਂ ਸਤਿਗੁਰਾਂ ਦੇ ਨਾਲ ਆਪ ਜੀ ਨੇ ਮੇਲ ਦੇਣਾ ਕੀਤਾ ਹੈ, ਤੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਆਪ ਜੀ ਨੇ ਪੂਰਿਆਂ ਸਤਿਗੁਰਾਂ ਨਾਲ ਮੇਲਿਆ ਨਾ, ਉਹਨਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਜਪ ਕਰਕੇ ਇਸ ਮਨੁੱਖਾ ਜਨਮ ਨੂੰ ਜਿੱਤ ਲਿਆ ਹੈ, ਸਫਲਿਆ ਕਰ ਲਿਆ ਹੈ ਜੀਓ।
1: ਹਰ ਉਤਮ ਹਰ ਪ੍ਰਭ ਨਾਮ ਹੈ,
0: ਮਹਾਰਾਜ ਦੁਨੀਆਂ ਦੇ ਅੰਦਰ ਸਭ ਤੋਂ ਉੱਤਮ ਸ੍ਰੇਸ਼ਟ ਕੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਹਰ ਹਰ ਇੱਕ ਉੱਤਮ ਪਦਾਰਥਾਂ ਦੇ ਵਿੱਚੋਂ, ਜਿਵੇਂ ਦੁਨੀਆਂ ਦੇ ਅੰਦਰ ਸਰੀਰ ਦੇ ਸੁੱਖ ਉੱਤਮ ਮੰਨੇ ਨੇ, ਵਿਸ਼ਈਆਂ ਨੇ ਇਸੇ ਪ੍ਰਕਾਰ ਵਿਸ਼ੇ ਭੋਗ ਉੱਤਮ ਮੰਨੇ ਨੇ, ਮਾਇਆ ਧਾਰੀਆਂ ਨੇ ਮਾਇਆ ਉੱਤਮ ਮੰਨੀ ਹੈ, ਸਾਧ ਸੰਗਤ ਜੀ ਮੋਹ ਵਾਲਿਆਂ ਨੇ ਸੰਤਾਨ ਉੱਤਮ ਮੰਨੀ ਹੈ, ਇਸੇ ਪ੍ਰਕਾਰ ਸੋਨੇ ਨੂੰ ਉੱਤਮ ਮੰਨਿਆ ਜਾਂਦਾ ਹੈ, ਚਾਂਦੀ ਨੂੰ ਉੱਤਮ ਮੰਨਿਆ ਜਾਂਦਾ ਹੈ, ਜੌਹਰੀਆਂ ਨੇ ਹੀਰੇ ਜਵਾਹਰਾਤ ਪੰਨਿਆਂ ਪੁਖਰਾਜ ਲਸਣੀਆਂ ਨੂੰ ਉੱਤਮ ਮੰਨੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਦੁਨੀਆਂ ਦੇ ਅੰਦਰ ਜਿੰਨੀਆਂ ਵੀ ਉੱਤਮ ਵਸਤੂਆਂ ਨੇ ਨਾ, ਹਰ ਪ੍ਰਕਾਰ ਦੀਆਂ ਉੱਤਮ ਵਸਤੂਆਂ ਦੇ ਵਿੱਚੋਂ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਉੱਤਮ ਹੈ ਜੀਓ।
1: ਗੁਰ ਬਚਨ ਸੁਭਾਗਾ ਲੀਤਾ,
0: ਮਹਾਰਾਜ ਫਿਰ ਇਹ ਅੰਮ੍ਰਿਤ ਨਾਮ ਮਿਲਦਾ ਕਿਹਨਾਂ ਨੂੰ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਗੁਰ ਬਚਨ ਨੰਨੇ ਨੂੰ ਸਿਹਾਰੀ ਹੈ, ਅਰਥ ਬਣੇਗਾ ਗੁਰ ਬਚਨੀਆਂ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨ ਮੰਨੇ ਨੇ, ਹੁਕਮ ਮੰਨੇ ਨੇ, ਆਗਿਆ ਤੇ ਮੁੱਖ ਨਹੀਂ ਮੋੜਿਆ, ਸਦਾ ਆਗਿਆ ਨੂੰ ਪਿਆਰਾ ਕਰਕੇ ਮੰਨਦੇ ਨੇ, ਭਾਣੇ ਵਿੱਚ ਰਹਿੰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਸੁਭਾਗਾ ਲੀਤਾ, ਉਹਨਾਂ ਸ੍ਰੇਸ਼ਟ ਭਾਗਾਂ ਵਾਲਿਆਂ ਨੇ ਸਤਿਗੁਰੂ ਜੀ ਦੇ ਪਾਸੋਂ ਸਵਾਸ ਸਵਾਸ ਨਾਮ ਜਪਣੇ ਦੀ ਦਾਤ ਨੂੰ ਲੈ ਲੈਣਾ ਕੀਤਾ ਹੈ ਜੀਓ।
1: ਦੁੱਖ ਦਾਲਦ ਸਭੋ ਲਹਿ ਗਿਆ,
0: ਮਹਾਰਾਜ ਫਿਰ ਉਹਨਾਂ ਨੂੰ ਇੰਨਾ ਨਾਮ ਜਪ ਕਰਕੇ ਪ੍ਰਾਪਤ ਕੀ ਹੋਇਆ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਉਹਨਾਂ ਦਾ ਸਾਰਾ ਦੁੱਖ ਲੱਥ ਗਿਆ, ਇਸ ਦੁਨੀਆਂ ਦੇ ਲੋਕ ਦੇ ਸਰੀਰ ਦੇ ਤ੍ਰੈਗੁਣ ਆਤਮਿਕ ਮਾਇਆ ਦੇ ਅਤੇ ਵਿਕਾਰਾਂ ਦੇ ਦੁੱਖ ਜਿੱਥੇ ਲੱਥ ਗਏ ਨੇ ਨਾ, ਅਗਿਆਨ ਅਵਿਦਿਆ ਦੇ ਦੁੱਖ ਜਿੱਥੇ ਲੱਥ ਗਏ ਨੇ ਨਾ, ਦੁੱਖਾਂ ਸਿਰ ਦੁੱਖ ਸਭ ਤੋਂ ਵੱਡਾ ਦੁੱਖ ਹੈ ਜਨਮ ਮਰਨ ਦਾ, ਉਹਨਾਂ ਦਾ ਜਨਮ ਮਰਨ ਦਾ ਦੁੱਖ ਵੀ ਸਭੋ ਸਾਰਾ ਦਾ ਸਾਰਾ ਲੱਥ ਗਿਆ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਦਾਲਦ ਸਭੋ ਲਹਿ ਗਿਆ, ਤੇ ਸਰਬਤ ਪ੍ਰਕਾਰ ਦਾ ਜਨਮਾਂ ਜਨਮਾਂਤਰਾਂ ਦਾ ਦਲਿੱਦਰ ਵੀ ਉਹਨਾਂ ਦਾ ਲੱਥ ਗਿਆ। ਪ੍ਰਤੱਖ ਸਰੀਰ ਨੂੰ ਦਲਿੱਦਰ ਨਹੀਂ ਹੁੰਦਾ, ਭਾਵੇਂ ਰਾਤਰੀ ਨੂੰ ਕਿੰਨੀ ਵੀ ਲੇਟ ਕਿਉਂ ਨਾ ਸੌਣ, ਅੰਮ੍ਰਿਤ ਵੇਲੇ ਉੱਠ ਕੇ ਚੌਕੜਾ ਮਾਰ ਹੀ ਲੈਂਦੇ ਨੇ, ਇਸ਼ਨਾਨ ਕਰਕੇ ਸਿਮਰਨ ਵਿੱਚ ਜੁੜੀ ਜਾਂਦੇ ਨੇ, ਭਾਈ ਉਹਨਾਂ ਨੂੰ ਨਾਮ ਜਪਣੇ ਤੋਂ ਕਦੇ ਆਲਸ ਨਹੀਂ ਆਉਂਦਾ, ਕਿਉਂਕਿ ਉਹਨਾਂ ਦਾ ਦਲਿੱਦਰ ਲੈ ਗਿਆ ਹੈ। ਇਸੇ ਪ੍ਰਕਾਰ ਗਰੀਬੀ ਰੂਪੀ ਦਾਲਦ, ਗਰੀਬੀ ਰੂਪੀ ਦਲਿੱਦਰ ਉਹਨਾਂ ਦਾ ਸਾਰਾ ਲੱਥ ਗਿਆ। ਜਿਨ੍ਹਾਂ ਤੋਂ ਇਹ ਧਿਆਇਓ ਤੇ ਨੈ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ, ਉਹਨਾਂ ਦਾ ਘਰ ਪਰਿਵਾਰ ਇਸੇ ਪ੍ਰਕਾਰ ਸਾਧ ਸੰਗਤ ਜੀ ਦੁਨਿਆਵੀ ਸੁੱਖਾਂ ਦੇ ਨਾਲ ਤੇ ਨਾਮ ਰੂਪੀ ਸੁੱਖ ਦੇ ਨਾਲ ਫਲਦਾ ਫੁੱਲਦਾ ਮੌਲਦਾ ਹੈ, ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿੱਤੀ, ਤੇ ਜਿਨ੍ਹਾਂ ਨੇ ਗੁਰ ਸਦਕਾ ਗੁਰ ਕਿਰਪਾ ਸਦਕਾ ਨਾਮ ਜਪਿਆ, ਜਨਮ ਮਰਨ ਦਾ ਦੁੱਖ ਤੇ ਸਾਰੇ ਦਲਿੱਦਰ ਉਹਨਾਂ ਦੇ ਲੱਥ ਗਏ ਹਨ ਜੀਓ।
2: ਜਾਣਾਉ ਗੁਰੂ ਹਰਿ ਦੀਤਾ,
0: ਭਾਈ ਇਹ ਦਾਤਾ ਉਹਨਾਂ ਦੇ ਤਾਂ ਹੀ ਮਿਲਦੀਆਂ ਨੇ ਜਿਨ੍ਹਾਂ ਗੁਰਮੁਖਾਂ ਨੂੰ ਪੂਰਿਆ ਸਤਿਗੁਰਾਂ ਨੇ ਅੰਮ੍ਰਿਤ ਨਾਮ ਜਪਣੇ ਦਾ ਵੱਲ ਸਵਾਸ ਸਵਾਸ ਦੇ ਦਿੱਤਾ ਹੈ, ਅੰਮ੍ਰਿਤ ਨਾਮ ਜਪਣੇ ਦਾ ਪਿਆਰ ਜਿਨ੍ਹਾਂ ਨੂੰ ਦੇ ਦਿੱਤਾ ਹੈ ਜੀਓ।
2: ਸੇਵਹੋ ਮੋਹਨੋ ਮਨ ਮੋਹਨੋ ਜਗ ਮੋਹਨੋ।
0: ਮਹਾਰਾਜ ਗਰੀਬ ਨਿਵਾਜ, ਫਿਰ ਸਾਡੇ ਵਾਸਤੇ ਕਰਨਾ ਉੱਤਮ ਸ੍ਰੇਸ਼ਟ ਕਰਮ ਕਿਹੜਾ ਹੈ ਜਿਹੜਾ ਕਰਦੇ ਰਹੀਏ ਤੇ ਤਰ ਜਾਈਏ? ਹਜ਼ੂਰ ਫਰਮਾਉਂਦੇ ਨੇ ਭਾਈ ਸਭ ਸੇਵਹੋ, ਸਾਰੇ ਗੁਰਸਿੱਖ, ਸਾਰੀਆਂ ਮਾਈਆਂ, ਸਾਰੇ ਭਾਈ, ਸਾਰੇ ਬਜ਼ੁਰਗ, ਸਾਰੇ ਬੱਚੇ, ਸਾਰੇ ਜਗਿਆਸੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸੇਵਨ ਕਰੋ। ਮੋਹਨੋ, ਜੋ ਪਰਮੇਸ਼ਰ ਜੀ ਮਨ ਨੂੰ ਮੋਹ ਲੈਣ ਵਾਲੇ ਨੇ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਮੋਹਨ ਨਾਮ ਤੇ ਕ੍ਰਿਸ਼ਨ ਜੀ ਦਾ ਵੀ ਆ, ਉਹਨਾਂ ਨੂੰ ਵੀ ਕਿਹਾ ਜਾਂਦਾ ਹੈ। ਹਜ਼ੂਰ ਬਚਨ ਕਰਦੇ ਨਹੀਂ ਭਾਈ ਮਨ ਮੋਹਨੋ, ਕ੍ਰਿਸ਼ਨ ਨੇ ਤਾਂ ਕੇਵਲ ਗੋਪੀਆਂ ਦੇ ਮਨ ਨੂੰ ਮੋਹਿਆ, ਇਸੇ ਪ੍ਰਕਾਰ ਚੰਦ ਕੁ ਗਵਾਲਿਆਂ ਦੇ ਮਨ ਨੂੰ ਮੋਹਿਆ, ਪਰ ਜਿਹੜੇ ਪਰਮੇਸ਼ਰ ਜੀ ਮਨਾਂ ਨੂੰ ਮੋਹ ਲੈਣ ਵਾਲੇ, ਸਾਰਿਆਂ ਦੇ ਮਨਾਂ ਨੂੰ ਮੋਹ ਲੈਣ ਵਾਲੇ। ਫਿਰ ਬੇਨਤੀ ਕੀਤੀ, ਮਹਾਰਾਜ ਸਾਰਿਆਂ ਦੇ ਮਨਾਂ ਨੂੰ ਤੇ ਮਾਇਆ ਵੀ ਮੋਹ ਲੈਂਦੀ ਹੈ, ਕੀ ਮਾਇਆ ਦਾ ਚਿੰਤਨ ਕਰਨਾ ਹੈ? ਹਜ਼ੂਰ ਫਰਮਾਉਂਦੇ ਨੇ ਜਗ ਮੋਹਨੋ। ਨਹੀਂ ਭਾਈ, ਜਿਸ ਪਰਮੇਸ਼ਰ ਜੀ ਨੇ ਜਗਤ ਆਪਣੇ ਸਵੈ ਸਰੂਪ ਤੋਂ ਪੈਦਾ ਕੀਤਾ ਹੈ ਤੇ ਸਾਰੇ ਜਗਤ ਦੇ ਜੀਵਾਂ ਦੇ ਮਨਾਂ ਨੂੰ ਮੋਹ ਲੈਣ ਵਾਲੇ ਨੇ, ਤੇ ਇਸ ਪਰਮੇਸ਼ਰ ਜੀ ਦੇ ਨਾਮ ਦਾ ਜਪ ਕਰੋ। ਇਸੇ ਪ੍ਰਕਾਰ
2: ਮੋਹਨੋ ਮਨ ਮੋਹਨੋ ਜਗ ਮੋਹਨੋ।
0: ਮਹਾਰਾਜ ਜੀ, ਨਾਮ ਕਿਸਦਾ ਜਪਣਾ, ਸਿਮਰਨ ਕਿਸਦਾ ਕਰਨਾ ਹੈ? ਸਭ ਸੇਵਾ ਮੋਹਨੋ। ਭਾਈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਆਪਣੇ ਪਿਆਰਿਆਂ ਦੇ ਮਨਾਂ ਦੇ ਵਿੱਚੋਂ ਮੋਹ ਦਾ ਹਨਨ ਕਰਨ ਵਾਲੇ ਨੇ ਤੇ ਐਸੇ ਸੁੰਦਰ ਸਰੂਪ ਵਾਲੇ ਨੇ, ਸਾਰਿਆਂ ਦੇ ਮਨਾਂ ਨੂੰ ਮੋਹ ਲੈਣ ਵਾਲੇ ਨੇ। ਜਗਤ ਦੇ ਸਾਰੇ ਜੀਵ ਜਿਸ ਦੇ ਦੀਦਾਰ ਨੂੰ ਪਾ ਕਰਕੇ ਮੋਹੇ ਜਾਂਦੇ ਨੇ, ਤਿਸ ਪਰਮੇਸ਼ਰ ਜੀ ਦੇ ਨਾਮ ਦਾ ਜਪ ਕਰੋ। ਮਹਾਰਾਜ, ਉਸ ਦੇ ਨਾਮ ਦਾ ਜਪ ਕਿਤਨਾ ਕੁ ਸਮਾਂ ਕਰਨਾ ਹੈ? ਹਜ਼ੂਰ

0: ਜਗ ਮੋਹਨੋ।
1: ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸਾਰੇ ਮਨ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੂ ਮਨ ਨੂੰ ਮੋਹ ਲੈਣ ਵਾਲੇ ਨੇ ਨਾ, ਮਨ ਕਰਕੇ ਤਿਸ ਦੇ ਨਾਮ ਦਾ ਸਿਮਰਨ ਕਰੋ। ਤਨ ਕਰਕੇ ਵੀ ਮਨ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਜੀ ਦੇ ਨਾਮ ਦਾ ਸਿਮਰਨ ਸਵਾਸ ਸਵਾਸ ਕਰੋ। ਬਾਣੀ ਕਰਕੇ ਵੀ ਜਗਤ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਦੇ ਰਹੋ।
0: ਜਗਤ ਉਪਾਏ ਸਭ ਵਸ ਕੀਤਾ,
1: ਜਿਸ ਪਰਮੇਸ਼ਰ ਜੀ ਨੇ ਆਪਣੇ ਸਵੈ ਸਰੂਪ ਤੋਂ ਸਾਰੇ ਜਗਤ ਨੂੰ ਪੈਦਾ ਕੀਤਾ, ਉਤਪੰਨ ਕੀਤਾ ਹੈ, ਤੇ ਫਿਰ ਸਾਰੇ ਸੰਸਾਰ ਨੂੰ ਆਪਣੇ ਵਸ ਦੇ ਵਿੱਚ ਕਰਕੇ ਰੱਖਿਆ ਹੈ। ਭਾਈ ਐਸੇ ਪਰਮੇਸ਼ਰ ਜੀਆਂ ਦਾ ਅੰਮ੍ਰਿਤ ਨਾਮ ਮਨ ਬਾਣੀ ਸਰੀਰ ਕਰਕੇ ਜਪਦੇ ਰਹੋ।
0: ਸਲੋਕ ਮਹੱਲਾ ਚੌਥਾ।
1: ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਦੋਂ ਸਾਰਿਆਂ ਜੀਵਾਂ ਨੂੰ ਪਰਮੇਸ਼ਰ ਜੀ ਨੇ ਆਪਣੇ ਸਵੈ ਸਰੂਪ ਤੋਂ ਹੀ ਪੈਦਾ ਕੀਤਾ ਹੈ, ਤੇ ਮਹਾਰਾਜ ਫਿਰ ਸਾਰੇ ਨਾਮ ਕਿਉਂ ਨਹੀਂ ਜਪਦੇ? ਮਹਾਰਾਜ ਫਿਰ ਸਾਰੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਅਧੀਨ ਨਜ਼ਰ ਕਿਉਂ ਆਉਂਦੇ ਨੇ? ਤਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
0: ਮਨ ਅੰਤਰ ਹਮਾ ਰੋਗ ਹੈ,
1: ਕਿਉਂਕਿ ਭਾਈ ਇਹ ਜਿਹੜੇ ਜੀਵ ਨੇ ਨਾ ਪੂਰਬਲੇ ਜਨਮਾਂ ਤੋਂ ਹੀ ਐਸੇ ਕਰਮ ਕਰਦੇ ਆਉਂਦੇ ਨੇ, ਹਉਮੈ ਦੇ ਰੋਗ ਨੂੰ ਤਿਆਗਦੇ ਨਹੀਂ। ਮਨਮੁਖ ਜੀਵਾਂ ਦਿਆਂ ਹਿਰਦਿਆਂ ਦੇ ਅੰਦਰ ਮਨਾਂ ਦੇ ਅੰਦਰ ਹਉਮੈ ਦਾ ਵੱਡਾ ਭਾਰੀ ਰੋਗ ਲੱਗਾ ਹੋਇਆ ਹੈ। ਹਉਮੈ ਧੀਰਗ ਰੋਗ ਹੈ, ਇਹ ਵੱਡਾ ਰੋਗ ਜਨਮਾਂ ਜਨਮਾਂਤਰਾਂ ਤੋਂ ਮਨਾਂ ਨੂੰ ਲੱਗ ਰਿਹਾ ਹੈ।
0: ਰਾਮਾ ਭੂਲੇ ਮਨਮੁਖ ਦੁਰਜਨਾ,
1: ਭਾਈ ਇਸ ਕਰਕੇ ਹਉਮੈ ਦੇ ਸਹਿਤ ਹੋਣੇ ਕਰਕੇ ਇਹ ਜਿਹੜੇ ਜੀਵ ਨੇ ਨਾ, ਇਹ ਮਨਮੁਖ ਹੋ ਰਹੇ ਨੇ, ਇਹ ਖੋਟੇ ਜਨ ਹੋ ਰਹੇ ਨੇ, ਇਹ ਦੁਸ਼ਟ ਸੁਭਾਅ ਵਾਲੇ ਹੋ ਰਹੇ ਨੇ, ਇਸ ਕਰਕੇ ਭਰਮਾਂ ਵਿੱਚ ਪੈ ਕਰਕੇ ਭੁੱਲੇ ਹੋਏ ਨੇ। ਦੁਸ਼ਟ ਸੁਭਾਅ ਵਾਲੇ ਕਿਉਂ ਆਖਿਆ ਜੀ? ਕਿਉਂਕਿ ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਇਸ ਕਰਕੇ ਭਾਈ ਇਹਨਾਂ ਨੂੰ ਦੁਰਜਨ ਖੋਟੇ ਸੁਭਾਅ ਵਾਲੇ, ਦੁਸ਼ਟ ਸੁਭਾਅ ਵਾਲੇ ਕਹਿਣਾ ਕੀਤਾ, ਭਰਮਾਂ ਦੇ ਵਿੱਚ ਪੈ ਕਰਕੇ ਕਿ ਸਾਨੂੰ ਸੰਸਾਰ ਤੋਂ ਸੁੱਖ ਮਿਲੇਗਾ। ਇਸ ਪ੍ਰਕਾਰ ਸੰਸਾਰ ਦੇ ਨਾਲ ਹਿਰਦੇ ਦਾ ਸੁਨੇਹ ਲਗਾ ਲਿਆ ਹੋਇਆ ਮਨਮੁਖ, ਇਸ ਕਰਕੇ ਭਾਈ ਭਰਮਾਂ ਵਿੱਚ ਪੈ ਕਰਕੇ ਭੁੱਲੇ ਹੋਏ ਨੇ, ਇਸ ਕਰਕੇ ਸਾਰੇ ਨਾਮ ਨਹੀਂ ਜਪਦੇ, ਇਸ ਕਰਕੇ ਸਾਰੇ ਵਾਸ਼ਨਾਵਾਂ ਤੇ ਵਿਸ਼ਿਆਂ ਦੇ ਅਧੀਨ ਨਜ਼ਰ ਆਉਂਦੇ ਹਨ।
0: ਨਾਨਕ ਰੋਗ ਵੰਜਾਏ,
1: ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਈਰਖਾ ਦਾ ਰੋਗ ਹੈ, ਇਸੇ ਪ੍ਰਕਾਰ ਹਉਮੈ ਦਾ ਰੋਗ ਹੈ, ਇਹ ਮਨਮੁਖਤਾਈ ਦਾ ਰੋਗ ਹੈ, ਇਹ ਦੁਰਜਨਤਾਈ ਦਾ ਰੋਗ ਹੈ, ਇਹ ਰੋਗ ਕਿਸੇ ਦੇ ਮਿਟਦੇ ਵੀ ਨੇ? ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲਿਆ, ਰੋਗ ਵੰਜਾਏ, ਪੂਰਿਆ ਸਤਿਗੁਰਾਂ ਨੇ ਉਹਨਾਂ ਦੇ ਸਾਰੇ ਰੋਗਾਂ ਨੂੰ ਦੁੱਖਾਂ ਨੂੰ ਮੇਟ ਦਿੱਤਾ ਹੈ।
0: ਸਤਿਗੁਰ ਸਾਧੂ ਸਜਣਾ,
1: ਜਿਹੜੇ ਗੁਰਮੁਖ ਜਨ ਸਾਧੂ ਕਹੀਏ, ਸ੍ਰੇਸ਼ਟ ਸ੍ਰੇਸ਼ਟ ਸਤਿਗੁਰੂ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਮਿਲ ਸਤਿਗੁਰ ਸਾਧੂ। ਜਿਹੜੇ ਸਤਿਗੁਰੂ ਸਾਧੂ, ਸ੍ਰੇਸ਼ਟ ਸਾਧੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਮਿਲੇ ਨੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਮੇਲ ਦੇ ਨਾਲ ਮਿਲੇ ਨੇ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੀ ਸੰਗਤ ਰੂਪੀ ਮੇਲ ਦੇ ਨਾਲ ਮਿਲੇ ਨੇ, ਸੱਜਣਾ ਉਹ ਸੱਜਣ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਤੇ ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਉਹ ਸਾਧੂ ਜਨ ਹੋ ਗਏ। ਉਹਨਾਂ ਸਾਧੂ ਜਨਾਂ ਦੇ, ਸ੍ਰੇਸ਼ਟ ਜਨਾਂ ਦੇ ਸਾਰੇ ਰੋਗ ਅੰਮ੍ਰਿਤ ਨਾਮ ਪਰਮੇਸ਼ਰ ਜੀ ਦਾ ਜਪਾ ਕਰਕੇ ਸਤਿਗੁਰਾਂ ਨੇ ਕੱਟ ਦਿੱਤੇ ਹਨ ਜੀਓ।
0: ਮਹੱਲਾ ਚੌਥਾ।
1: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਹੱਲਾ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
0: ਤਨ ਤਾਮ ਸਗਾਰਵਾ।
1: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਦੁਨੀਆਂ ਦੇ ਅੰਦਰ ਗੌਰਵ ਕਿਸ ਨੂੰ ਮਿਲਦਾ, ਵਡਿਆਈ ਕਿਸ ਨੂੰ ਮਿਲਦੀ ਹੈ, ਮਾਣ ਕਿਸ ਨੂੰ ਮਿਲਦਾ, ਸਨਮਾਨ ਕਿਸ ਨੂੰ ਮਿਲਦਾ, ਉੱਚਾ ਸਿਰ ਕਿੰਨਾ ਦਾ ਹੁੰਦਾ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਮਨ ਤਨ ਨਾਮ ਸਗਾਰਵਾ, ਉਹ ਮਨ ਕਰਕੇ ਅਤੇ ਤਨ ਕਰਕੇ, ਤਾਮ ਉਹ ਜਿਹੜੇ ਪ੍ਰਾਣੀ ਨੇ ਸਹਿਤ ਗੌਰਵ ਦੇ, ਸਹਿਤ ਮਾਣ ਦੇ, ਸਹਿਤ ਸਨਮਾਨ ਦੇ ਦੁਨੀਆਂ ਦੇ ਅੰਦਰ ਹੁੰਦੇ ਹਨ।
0: ਮਨ ਤਨ ਤਾਮਸ ਗਾਰਵਾ।
1: ਇਸੇ ਪ੍ਰਕਾਰ ਸਾਧ ਸੰਗਤ ਜੀ, ਪਹਿਲਾ ਤੇ ਮੁਖੀ ਪਾਠ ਹੈ ਤਾਮ ਸਗਾਰਵਾ। ਤਾਮ ਦਾ ਅਰਥ ਹੈ ਉਹ, ਤਾਮ ਦਾ ਅਰਥ ਹੈ ਤਿਸ, ਤਿਸ ਪਰਮੇਸ਼ਰ ਜੀ ਦੇ ਨਾਮ ਨੂੰ ਜਪ ਕਰਕੇ ਉਹ ਪੁਰਖ ਸਗਾਰਵਾ ਗੌਰਵ ਦੇ ਸਹਿਤ ਹੁੰਦੇ ਨੇ। ਇਸੇ ਪ੍ਰਕਾਰ ਜਿਹੜਾ ਦੂਸਰਾ ਪਾਠ ਕੇਵਲ ਤਾਂ ਕੇਵਲ ਅਰਥ ਵਾਸਤੇ ਹੈ, ਤਾਮਸ ਗਾਰਵਾ, ਉਹਨਾਂ ਦੇ ਮਨ ਦਾ ਸਾਰਾ ਤਮੋਗੁਣ ਤੇ ਤਨ ਦਾ ਸਾਰਾ ਤਮੋਗੁਣ ਹੋਵੇ ਦੇ ਸਹਿਤ ਗਾਰਵਾ ਪਰਮੇਸ਼ਰ ਜੀ ਨੇ ਗਾਲ ਦਿੱਤਾ ਹੈ, ਮੇਟ ਦਿੱਤਾ ਹੈ।
0: ਜਾਂ ਦੇਖਾ ਹਰ ਨੈਣੇ,
1: ਜਿਨ੍ਹਾਂ ਨੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤਮੈ ਦਰਸ਼ਨਾਂ ਨੂੰ ਪ੍ਰਤੱਖ ਨੇਤਰਾਂ ਦੇ ਨਾਲ ਡਿੱਠਾ ਤੇ ਜਿਨ੍ਹਾਂ ਦੇ ਮਨ ਅਤੇ ਬੁੱਧ ਰੂਪੀ ਨੇਤਰ ਅੰਤਰਮੁਖੀ ਬਿਰਤੀ ਵਾਲੇ ਹੋਏ ਤੇ ਅੰਦਰ ਨੂੰ ਖੁੱਲੇ ਨੇ, ਭਾਈ ਉਹਨਾਂ ਨੇ ਆਪਣੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਹਰੀ ਪਰਮੇਸ਼ਰ ਜੀ ਨੂੰ ਅੰਤਸ਼ਕਰਨ ਰੂਪੀ ਸਹਿਜਾ ਤੇ ਡਿੱਠਾ ਹੈ।
0: ਨਾਨਕ ਸੋ ਪ੍ਰਭ ਮੈਂ ਮਿਲਾ,
1: ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪ੍ਰਭ ਮੈਂ ਮਿਲਾ, ਮੇਰਾ ਪ੍ਰਭੂ ਪਰਮੇਸ਼ਰ ਤਿੰਨਾਂ ਗੁਰਮੁਖਾਂ ਦੇ ਤਾਂ ਹੀ ਮਿਲਦਾ ਹੈ, ਤਿੰਨਾਂ ਗੁਰਮੁਖਾਂ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ।
0: ਸਦ ਸੁਣੇ,
1: ਜਿਨ੍ਹਾਂ ਨੇ ਹਉਮੈ ਦਾ ਤਿਆਗ ਕੀਤਾ ਹੋਇਆ, ਹਉ ਹਉਮੈ ਵਿਸਾਰ ਦਿੱਤੀ ਏ ਤੇ ਸਦਾ ਜਸ ਸੁਣ ਸੁਣ ਕਰਕੇ ਹੀ ਜਿਉਂਦੇ ਨੇ। ਸਦ ਨਾਮ ਜਸ ਦਾ ਹੈ, ਜਿਵੇਂ ਬਾਬਾ ਸੁੰਦਰ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜਸ ਲਿਖਿਆ ਨਾ, ਤੇ ਬਾਣੀ ਦਾ ਨਾਮ ਹੀ ਸਦ ਹੈ, ਰਾਮ ਕਲੀ ਸਦ। ਭਾਵੇਂ ਸੱਦ ਦਾ ਨਾਮ ਸਦੜਾ ਵੀ ਹੈ, ਪਰ ਸਾਧ ਸੰਗਤ ਜੀ ਇੱਥੇ ਸੱਦ ਦਾ ਨਾਮ ਜਸ ਹੈ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹਨਾਂ ਗੁਰਮੁਖਾਂ ਨੇ ਹਉਮੈ ਨੂੰ ਵਿਸਾਰਿਆ ਤੇ ਵਾਹਿਗੁਰੂ ਜੀ ਦੇ ਜਸ ਨੂੰ ਹੀ ਸੁਣ ਸੁਣ ਕਰਕੇ ਜਿਉਂਦੇ ਨੇ। ਇਸੇ ਪ੍ਰਕਾਰ
0: ਨਾਨਕ ਸੋ ਪ੍ਰਭ ਮੈਂ ਮਿਲਾ,
1: ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਅਸੀਂ ਪੂਰਿਆਂ ਸਤਿਗੁਰਾਂ ਦੇ ਮੇਲ ਦੇ ਨਾਲ ਮਿਲੇ ਹਾਂ ਤੇ ਕਿਰਪਾ ਕਰਕੇ ਪੂਰਿਆਂ ਸਤਿਗੁਰਾਂ ਨੇ ਮੈਨੂੰ ਪ੍ਰਭੂ ਪਰਮੇਸ਼ਰ ਜੀ ਦੇ ਨਾਲ ਮੇਲ ਦਿੱਤਾ ਹੈ।
0: ਜੀਵਾ ਸਦ ਸੁਣੇ,
1: ਭਾਈ ਇਸ ਕਰਕੇ ਸਾਡੇ ਹਿਰਦੇ ਵਿੱਚ ਵੀ ਵਾਹਿਗੁਰੂ ਜੀ ਦਾ ਐਸਾ ਪਿਆਰ ਲੱਗ ਰਿਹਾ ਹੈ, ਵਾਹਿਗੁਰੂ ਜੀ ਦੇ ਜਸ ਨੂੰ ਵਡਿਆਈਆਂ ਨੂੰ ਹੀ ਸੁਣ ਸੁਣ ਕਰਕੇ ਜਿਉਂਦੇ ਹਾਂ। ਸੁਣ ਸੁਣ ਜੀਵਾ ਤੇਰੀ ਬਾਣੀ, ਐਸਾ ਪਿਆਰ ਹਿਰਦੇ ਨੂੰ ਲੱਗ ਰਿਹਾ ਹੈ ਜੀਓ। ਪੌੜੀ ਦੁਆਰਾ ਹਰ ਜਸ ਪਰਮੇਸ਼ਰ ਜੀ ਦਾ ਸਤਿਗੁਰੂ ਜੀ ਕਥਨ ਕਰਦੇ ਹਨ ਜੀਓ।
0: ਜਗਨਨਾਥ ਜਗਦੀਸ਼ਰ ਕਰਤੇ,
1: ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਰਮੇਸ਼ਰ ਜੀ ਦੀ ਵਡਿਆਈ ਕਿਵੇਂ ਕਰੀਏ, ਜਸ ਕਿਵੇਂ ਕਰੀਏ, ਮਹਾਰਾਜ ਸਾਨੂੰ ਵਡਿਆਈਆਂ ਕਰਨੇ ਦਾ ਵੱਲ ਵੀ ਤੇ ਦੱਸੋ ਨਾ, ਸਾਨੂੰ ਜਸ ਕਰਨੇ ਦੀ ਯੁਗਤੀ ਵੀ ਤੇ ਦੱਸੋ ਨਾ, ਸਾਨੂੰ ਉਪਮਾ ਕਰਨੇ ਦੀ ਮਹਿਮਾ ਕਰਨੇ ਦੀ ਬਾਣੀ ਵੀ ਤੇ ਮਹਾਰਾਜ ਫਰਮਾ ਕਰਕੇ ਬਖਸ਼ੋ ਨਾ, ਜਿਨ੍ਹਾਂ ਬਚਨਾਂ ਦੇ ਨਾਲ ਬੋਲਾਂ ਦੇ ਨਾਲ ਅੰਮ੍ਰਿਤਮਈ ਬਾਣੀ ਦੇ ਨਾਲ ਵਾਹਿਗੁਰੂ ਜੀ ਦਾ ਜਸ ਕਰਦੇ ਰਹੀਏ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਾਣੀ ਵੀ ਆਪ ਬਖਸ਼ਦੇ ਨੇ ਤੇ ਫਰਮਾਉਂਦੇ ਨੇ ਇਵੇਂ ਜਸ ਕਰਦੇ ਰਹੋ। ਜਗੰਨਾਥ ਹੀ ਵਾਹਿਗੁਰੂ ਜੀ, ਆਪ ਜੀ ਸਾਰੇ ਜਗਤ ਦੇ ਨਾਥ ਰੂਪ ਹੋ। ਜਗਤ ਦਾ ਅਰਥ ਹੁੰਦਾ ਜਿਹੜਾ ਜੰਮੇ ਤੇ ਮਰ ਜਾਵੇ, ਜ ਗਤ ਜ ਜੰਮਣ ਵਾਲਾ ਤੇ ਗਤ ਨਾਸ ਹੋ ਜਾਣ ਵਾਲਾ। ਇਸੇ ਪ੍ਰਕਾਰ ਜੇ ਕਹੀਏ ਜਗ ਤੇ ਜਗ ਦਾ ਅਰਥ ਵੀ ਇਹੀ ਹੋਈ ਹੈ, ਜ ਜੰਮਣ ਵਾਲਾ ਤੇ ਗ ਗਤ ਹੋਣ ਵਾਲਾ ਨਾਸ ਹੋ ਜਾਣ ਵਾਲਾ। ਜੀਵ ਜੰਮਦੇ ਨੇ ਤੇ ਨਾਸ ਹੋਈ ਜਾਂਦੇ ਨੇ, ਜਨਮ ਲਈ ਜਾਂਦੇ ਨੇ, ਮਰੀ ਜਾਂਦੇ ਨੇ, ਇਸੇ ਦਾ ਨਾਮ ਜਗ ਹੈ। ਤੇ ਇਸ ਸਾਰੇ ਜਨਮ ਮਰਨ ਵਾਲੇ ਸੰਸਾਰ ਦਾ ਨਾਥ ਕੌਣ ਹੈ, ਮਾਲਕ ਕੌਣ ਹੈ, ਪਰਮੇਸ਼ਰ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ, ਜਗੰਨਾਥ ਹੇ ਸਾਰੇ ਜਗਤ ਦੇ ਮਾਲਕ ਜੀ, ਨਾਥ ਪਰਮੇਸ਼ਰ ਜੀ ਜਗਦੀਸ਼ਰ, ਆਪ ਜੀ ਸਾਰੇ ਜਗਤ ਦੇ ਈਸ਼ਵਰ ਰੂਪ ਹੋ। ਜਗਤ ਦੇ ਇਸ ਪੈਦਾ ਕੀਤੇ ਹੋਏ ਆਪਣੇ ਸੰਸਾਰ ਦੇ ਮਾਲਕ ਵੀ ਆਪ ਹੋ, ਅਨਾਥਾਂ ਦੇ ਨਾਥ ਵੀ ਆਪ ਹੋ, ਜਗਤ ਦੇ ਮਾਲਕ ਵੀ ਕਰਤੇ ਪੁਰਖ ਜੀ ਆਪ ਹੀ ਹੋ। ਕਰਤੇ ਮਹਾਰਾਜ ਕਰਤਾ ਰੂਪ ਹੋ ਕਰਕੇ ਨਾ, ਜਲਾਂ ਨੂੰ, ਥਲਾਂ ਨੂੰ, ਪਰਬਤਾਂ ਨੂੰ, ਪਹਾੜਾਂ ਨੂੰ, ਪ੍ਰਿਥਵੀ ਨੂੰ, ਆਕਾਸ਼ ਨੂੰ, ਪਾਤਾਲਾਂ ਨੂੰ, ਚੰਦ ਨੂੰ, ਸੂਰਜ ਨੂੰ, ਤਾਰਿਆਂ ਨੂੰ, ਇਤਿਆਦਿਕ ਸਾਰਿਆਂ ਗ੍ਰਹਿ ਉਪਗ੍ਰਹਿਆਂ ਨੂੰ, ਦਿਸ਼ਾ ਉਪਦਿਸ਼ਾ ਨੂੰ ਤੇ ਕਰੋੜਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲੇ ਆਪ ਹੋ। ਹੇ ਐਸੇ ਜਗਤ ਦੇ ਮਾਲਕ, ਜਗਤ ਦੇ ਈਸ਼ਵਰ, ਕਰਤੇ ਪੁਰਖ ਜੀਓ,
0: ਅਪਰੰਪਰ ਪੁਰਖ ਅਤੋਲ,
1: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਅਪਰੰਪਰ ਹੋ, ਅਪਰੰਪਰ ਸ੍ਰਿਸ਼ਟੀ ਦੇ ਪਾਰਾਵਾਰ ਤੋਂ ਪਰੇ ਹੋ। ਜਿਹੜੇ ਸ੍ਰਿਸ਼ਟੀ ਦੇ ਪਾਰਾਵਾਰ ਤੋਂ ਪਰੇ ਸ਼ਿਵਜੀ, ਬ੍ਰਹਮਾ, ਵਿਸ਼ਨੂੰ ਇਤਿਆਦਿਕ ਕਹੇ ਜਾਂਦੇ ਨੇ ਨਾ, ਆਪ ਜੀ ਉਹਨਾਂ ਦੁਆਰਾ ਵੀ ਨਹੀਂ ਜਾਣੇ ਜਾਂਦੇ, ਉਹਨਾਂ ਦੁਆਰਾ ਵੀ ਪਾਰਾਵਾਰ ਤੋਂ ਪਰੇ ਹੋ। ਫਿਰ ਪੁਰਖ ਜਿਸ ਜਗਤ ਨੂੰ ਆਪ ਜੀ ਨੇ ਕਰਤਾ ਜੀ ਬਣਾਇਆ ਨਾ, ਸਾਰੇ ਕਰੋੜਾਂ ਬ੍ਰਹਿਮੰਡਾਂ ਨੂੰ ਉਤਪੰਨ ਕੀਤਾ ਨਾ, ਉਸ ਦੇ ਅੰਦਰ ਆਪ ਜੀ ਪੁਰਖ ਹੋ ਰਹੇ ਹੋ। ਪੁਰਖ ਨਾਮ ਹੈ ਵਿਆਪਕ ਰੂਪ, ਮਹਾਰਾਜ ਵਿਆਪਕ ਰੂਪ ਵੀ ਆਪ ਹੀ ਹੋ ਰਹੇ ਹੋ। ਸਰਬਤ ਸਥਾਨਾਂ ਦੇ ਅੰਦਰ, ਜਲਾਂ ਥੜਾਂ ਪਹਾੜਾਂ ਦੇ ਅੰਦਰ, ਖਾਈਆਂ ਦੇ ਅੰਦਰ, ਇਸਤਰੀਆਂ ਪੁਰਸ਼ਾਂ ਅਤੇ ਇਸੇ ਪ੍ਰਕਾਰ ਪਸ਼ੂਆਂ ਪੰਛੀਆਂ ਜਾਨਵਰਾਂ ਦੇ ਅੰਦਰ ਆਪ ਹੀ ਵਿਆਪਕ ਰੂਪ ਹੋ ਰਹੇ ਹੋ, ਫਿਰ ਪੁਰਖ ਸਰੂਪ ਹੋ। ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਸੱਚ ਸਭਨਾ ਕਾ ਖਸਮ ਹੈ, ਸਭਨਾ ਦੇ ਮਾਲਕ ਰੂਪ ਪੁਰਖ ਰੂਪ ਹੈ ਅਤੋਲ। ਮਹਾਰਾਜ ਆਪ ਜੀ ਵੱਡੇ ਭਾਰੀ ਅਤੋਲ, ਆਪ ਜੀ ਦੇ ਪ੍ਰਤੱਖ ਸਰੂਪ ਨੂੰ ਵੀ ਤੋਲਿਆ ਨਹੀਂ ਜਾ ਸਕਦਾ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਵਡਿਆਈਆਂ ਨੂੰ ਵੀ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਪਾ ਕਰਕੇ ਤੱਕੜੀ ਰੂਪੀ ਬੁੱਧੀ ਦੇ ਵਿੱਚ ਤੋਲਿਆ ਨਹੀਂ ਜਾ ਸਕਦਾ, ਅਰਥਾਤ ਮੁਕੰਮਲ ਰੂਪ ਵਿੱਚ ਆਪ ਜੀ ਨੂੰ ਵਿਚਾਰਿਆ ਨਹੀਂ ਜਾ ਸਕਦਾ, ਨਾ ਆਪ ਜੀਆਂ ਦੇ ਪਾਵਨ ਸਰੂਪ ਨੂੰ ਮੁਕੰਮਲ ਰੂਪ ਵਿੱਚ ਵਿਚਾਰਿਆ ਜਾ ਸਕਦਾ, ਨਾ ਆਪ ਜੀ ਦੇ ਗੁਣਾਂ ਨੂੰ, ਨਾ ਵਡਿਆਈਆਂ ਨੂੰ, ਨਾ ਬਖਸ਼ਿਸ਼ਾਂ ਨੂੰ, ਨਾ ਰਹਿਮਤਾਂ ਨੂੰ, ਨਾ ਜੁਗਤੀਆਂ ਨੂੰ, ਕਿਸੇ ਪ੍ਰਕਾਰ ਵੀ ਮਹਾਰਾਜ ਆਪ ਜੀ ਨੂੰ ਤੋਲਿਆ ਵਿਚਾਰਿਆ ਨਹੀਂ ਜਾ ਸਕਦਾ ਹੈ।
0: ਹਰ ਨਾਮ ਧਿਆਵਹੋ ਮੇਰੇ ਗੁਰ ਸਿੱਖ ਹੋ।
1: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬੜੇ ਪਿਆਰ ਦੇ ਨਾਲ ਬਚਨ ਕਰਦੇ ਨੇ, ਜਿਵੇਂ ਤੀਜੇ ਜਾਮੇ ਵਿੱਚ ਬਚਨ ਕੀਤਾ ਨਾ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹ ਸੱਚੀ ਬਾਣੀ, ਤੇ ਇੱਥੇ ਵੀ ਸਤਿਗੁਰੂ ਜੀ ਬਚਨ ਕਰਦੇ ਨੇ ਮੇਰੇ ਗੁਰਸਿੱਖ ਹੋ, ਹੇ ਮੇਰੇ ਪਿਆਰੇ, ਮੇਰੇ ਪਰਮ ਪੂਜਨੀਕ ਇਸ਼ਟ ਦੇਵ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਸਿੱਖੋ, ਹਰ ਨਾਮ ਤੇ ਆਵੋ, ਹੇ ਗੁਰਸਿੱਖ ਪਿਆਰਿਓ ਸਾਰੇ ਆਵੋ, ਤਿਆ ਕਰਕੇ ਪਿਆਰ ਦੇ ਨਾਲ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਵਣਾ ਕਰੋ।
0: ਹਰ ਉਤਮ ਹਰ ਨਾਮ ਅਮੋਲ।
1: ਮਹਾਰਾਜ ਆ ਕਰਕੇ ਨਾਮ ਹੀ ਕਿਉਂ ਧਿਆਉਣਾ, ਕੋਈ ਹੋਰ ਸਾਧਨ ਕਿਉਂ ਨਹੀਂ ਕਰਨਾ? ਹਜ਼ੂਰ ਫਰਮਾਉਂਦੇ ਨੇ ਹਰੀ ਪਰਮੇਸ਼ਰ ਜੀ ਦਾ ਨਾਮ ਸਾਰਿਆਂ ਸਾਧਨਾ ਚੋਂ ਉੱਤਮ ਹੈ, ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਨਾਮ ਹੀ ਸਾਰਿਆਂ ਦੇ ਵਿੱਚ ਉੱਤਮ ਹੈ, ਇਸ ਕਰਕੇ ਨਾਮ ਨੂੰ ਜਪਣਾ ਕਰੋ। ਮਹਾਰਾਜ ਕਿੰਨਾ ਕੁ ਉੱਤਮ ਹੈ, ਹਜ਼ੂਰ ਫਰਮਾਉਂਦੇ ਨੇ ਹਰ ਨਾਮ ਅਮੋਲ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਅਮੁੱਲਕ ਹੈ। ਮਹਾਰਾਜ ਦੁਨੀਆਂ ਨੇ ਤੇ ਸਵਰਗ ਦੇ ਸੁੱਖ ਵੀ ਅਮੁੱਲਕ ਮੰਨੇ ਨੇ ਭਾਈ, ਜਿਹੜੇ ਸਵਰਗ ਦੇ ਸੁੱਖ ਨੇ ਨਾ, ਇਹ ਜੱਗ ਕਰਨੇ ਕਰਕੇ, ਤਪ ਕਰਨੇ ਕਰਕੇ ਤੇ ਪੁੰਨ ਕਰਨੇ ਕਰਕੇ ਵੀ ਮਿਲ ਜਾਂਦੇ ਨੇ, ਪਰ ਜਿਹੜੀ ਮੁਕਤੀ ਕੇਵਲ ਮੋਕਸ਼ ਦੀ ਦਾਤ ਹੈ, ਵਾਹਿਗੁਰੂ ਜੀ ਦੀ ਅਭੇਦਤਾ ਦੀ ਦਾਤ ਹੈ, ਇਹ ਕੇਵਲ ਤਾਂ ਕੇਵਲ ਨਾਮ ਕਰਕੇ ਮਿਲਦੀ ਹੈ। ਜਿਨ੍ਹਾਂ ਨੇ 100 ਜੱਗ ਕੀਤਾ ਨਾ, 100 ਜੱਗ ਦਾ ਵੀ ਜ਼ਿਕਰ ਆਉਂਦਾ ਤੇ 101 ਜੱਗ ਦਾ ਵੀ ਜ਼ਿਕਰ ਆਉਂਦਾ। ਜਿਨ੍ਹਾਂ ਨੇ 100 ਅਥਵਾ 101 ਅਸ਼ਵਮੇਧ ਜੱਗ ਕਰ ਲਏ, ਉਹ ਸਵਰਗ ਦੇ ਰਾਜੇ ਬਣ ਜਾਂਦੇ ਨੇ। ਇਸ ਪ੍ਰਕਾਰ ਸਵਰਗ ਦਾ ਵੀ ਇੱਕ ਮੁੱਲ ਇੱਕ ਕੀਮਤ ਹੈ ਕਿ ਇੰਨੇ ਕੁ ਪੁੰਨ ਹੋਣ ਤੇ ਸਵਰਗ ਦੇ ਸੁੱਖ ਮਾਣ ਲਈਦੇ ਹੈ, ਇੰਨੇ ਕੁ ਜੱਗ ਕੀਤੇ ਹੋਣ ਤੇ ਸਵਰਗ ਦਾ ਰਾਜ ਮਿਲ ਜਾਂਦਾ, ਉਹਦਾ ਤੇ ਇੱਕ ਮੁੱਲ ਤੈਅ ਆ ਨਾ, ਇੱਕ ਸਾਧਨ ਦੀ ਸੀਮਾ ਤੈਅ ਆ ਨਾ, ਪਰ ਨਾਮ ਜਪ ਕਰਕੇ ਇੰਨੇ ਕੁ ਸੁੱਖ ਮਿਲਦੇ ਨੇ ਜਿਨ੍ਹਾਂ ਦੀ ਕੋਈ ਸੀਮਾ ਹੀ ਨਹੀਂ। ਤੇ ਜਿਵੇਂ ਸਵਰਗਾਂ ਦੇ ਸੁੱਖਾਂ ਵਾਸਤੇ ਪੁੰਨ ਕੀਤੇ ਜਾਂਦੇ ਨੇ, ਜੱਗ ਕੀਤੇ ਜਾਂਦੇ ਨੇ, ਨਾਮ ਐਸਾ ਮੁੱਲਕ ਹੈ ਜਿਹੜਾ ਸਤਿਗੁਰੂ ਜੀ ਦੀ ਦਇਆ ਦੇ ਨਾਲ, ਕਿਰਪਾਲਤਾ ਦੇ ਨਾਲ, ਮਿਹਰਮਤ ਦੇ ਨਾਲ ਮਿਲਦਾ ਹੈ, ਕਿਸੇ ਕੀਮਤ ਦੇ ਨਾਲ ਨਹੀਂ, ਕਿਸੇ ਮੁੱਲ ਦੇ ਨਾਲ ਨਹੀਂ। ਕੰਚਨ ਸਿਓ ਪਾਈਐ ਨਹੀਂ ਤੋਲ, ਨਾ ਸੋਨੇ ਦੇ ਨਾਲ, ਨਾ ਹੀਰਿਆਂ ਦੇ ਨਾਲ, ਨਾ ਜਵਾਹਰਾਤਾਂ ਦੇ ਨਾਲ, ਨਾ ਪੁਖਰਾਜਾਂ ਦੇ ਨਾਲ, ਨਾ ਪੰਨਿਆਂ ਦੇ ਨਾਲ, ਨਾ ਪਾਰਸ ਦੀਆਂ ਵੱਟੀਆਂ ਦੇ ਨਾਲ, ਨਾ ਜਵਾਹਰਾਤਾਂ ਦੇ ਨਾਲ, ਦੁਨੀਆਂ ਦੀ ਕਿਸੇ ਵੀ ਦੌਲਤ, ਕਿਸੇ ਵੀ ਕਰੰਸੀ ਦੇ ਨਾਲ ਇਹ ਤੋਲ ਕੇ ਨਹੀਂ ਲਿਆ ਜਾ ਸਕਦਾ। ਐਸਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਅਤਿਅੰਤ ਅਮੁੱਲਕ ਹੈ। ਭਾਈ ਜਿਹੜਾ ਅਮੁੱਲਕ ਨਾਮ ਹੈ, ਜਿਹੜਾ ਉੱਤਮ ਨਾਮ ਹੈ, ਮੇਰੇ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖੋ, ਮਿਲ ਕਰਕੇ ਇਸ ਨਾਮ ਨੂੰ ਜਪਣਾ ਕਰੋ। ਸਦਾ ਜਪਦੇ ਜਪਾਉਂਦੇ ਪੜ੍ਹਦੇ ਪੜ੍ਹਾਉਂਦੇ ਰਹੋ ਸਤਨਾਮ ਸ੍ਰੀ ਵਾਹਿਗੁਰੂ। ਇਹ ਅੰਮ੍ਰਿਤ ਨਾਮ ਦਾ ਜਾਪ ਹੀ ਸਭਨਾ ਤੋਂ ਸ੍ਰੇਸ਼ਟ ਹੈ ਜੀਓ।
0: ਜਿਨ ਧਿਆਇਆ ਹਿਰਦਾ ਦਿਨਸ ਰਾਤ।
1: ਭਾਈ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਰਾਤ ਦਿਨ ਆਪਣੇ ਹਿਰਦੇ ਦੇ ਅੰਦਰ ਧਿਆਇਆ ਹੈ,
0: ਇਹ ਮਿਲੇ ਨਹੀਂ ਹਰ ਰੋਲ।
1: ਭਾਈ ਉਹ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਹੀ ਸਰੂਪ ਰੂਪ ਵਿੱਚ ਜਾ ਕਰਕੇ ਮਿਲੇ ਨੇ, ਉਹਨਾਂ ਨੂੰ ਵਾਹਿਗੁਰੂ ਜੀ ਦੇ ਮਿਲਾਪ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਰੋਲ ਰੌਲਾ ਨਹੀਂ ਹੈ, ਕਿਸੇ ਪ੍ਰਕਾਰ ਦੀ ਕੋਈ ਕਾਣ ਕਨੌੜ ਨਹੀਂ ਹੈ, ਕਿਸੇ ਪ੍ਰਕਾਰ ਦੀ ਕੋਈ ਆਸ਼ੰਕਾ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਹੈ। ਬੇਸ਼ੱਕ ਬੇਝਿਜਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਰੂਪ ਵਿੱਚ ਜਾ ਮਿਲੇ ਨੇ, ਅਚਿੰਤੇ ਹੀ ਵਾਹਿਗੁਰੂ ਜੀ ਦੇ ਸਰੂਪ ਵਿੱਚ ਜਾ ਮਿਲੇ ਨੇ। ਤੇ ਜਿਨ੍ਹਾਂ ਨੇ ਨਾਮ ਜਪਿਆ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ,
0: ਮਿਲੇ ਨਹੀਂ ਹਰ ਰੋਲ।
1: ਭਾਈ ਹਰੀ ਪਰਮੇਸ਼ਰ ਜੀ ਦੇ ਸਰੂਪ ਰੂਪ ਵਿੱਚ ਹੀ ਜਾ ਮਿਲੇ ਨੇ, ਨਹੀਂ ਰੋਲ। 84 ਲੱਖ ਜੂਨੀਆਂ ਵਿੱਚ ਪਾ ਕਰਕੇ ਤਿੰਨਾਂ ਨੂੰ ਰੋਲਿਆ ਨਹੀਂ ਜਾਂਦਾ, ਤਿੰਨਾਂ ਨੂੰ ਮਧੋਲਿਆ ਨਹੀਂ ਜਾਂਦਾ, 84 ਲੱਖ ਜੂਨੀਆਂ ਦਾ ਰੌਲਾ ਰੱਪਾ ਹੀ ਉਹਨਾਂ ਦਾ ਮਿਟ ਜਾਂਦਾ ਹੈ ਜੀਓ।
0: ਭਾਗੀ ਸੰਗਤ ਮਿਲਾ
1: ਮਹਾਰਾਜ, ਫਿਰ ਐਸੇ ਪੂਰਿਆਂ ਸਤਿਗੁਰਾਂ ਦੀ ਸੰਗਤ ਕਿੰਨਾਂ ਨੂੰ ਮਿਲਦੀ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ, ਜਿਹੜੇ ਵੱਡਿਆ ਭਾਗਾਂ ਵਾਲੇ ਨੇ ਤੇ ਜਿਨ੍ਹਾਂ ਦੇ ਮਨ ਦੇ ਵਿੱਚੋਂ ਵੱਢ ਪੁਣੇ ਦੀ ਖਵਾਹਿਸ਼ ਭੱਜ ਗਈ ਹੈ ਨਾ, ਉਹਨਾਂ ਨਿਮਰਤਾ ਵਾਲਿਆਂ ਨੂੰ ਪੂਰਿਆਂ ਸਤਿਗੁਰਾਂ ਦੀ ਸੰਗਤ ਮਿਲਦੀ ਹੈ।
0: ਸਤਿਗੁਰ ਪੂਰਾ ਬੋਲ,
1: ਤੇ ਫਿਰ ਗੁਰ ਪੂਜਨੀਕ ਸਤਿਗੁਰੂ ਜੀ ਪੂਰੇ ਪਰਮੇਸ਼ਰ ਜੀ ਦੇ ਨਾਲ ਮੇਲ ਦੇਣ ਵਾਲੇ ਜਗਿਆਸੂਆਂ ਦੇ ਤਾਂ ਹੀ ਬੋਲ ਫਰਮਾਉਂਦੇ ਨੇ, ਅੰਮ੍ਰਿਤ ਬੋਲਾਂ ਦੇ ਨਾਲ, ਅੰਮ੍ਰਿਤ ਬਾਣੀ ਦੇ ਨਾਲ, ਇਸੇ ਪ੍ਰਕਾਰ ਅੰਮ੍ਰਿਤਮਈ ਉਪਦੇਸ਼ਾਂ ਦੇ ਨਾਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਸਿੱਖਿਅਤ ਕਰਕੇ, ਮਨਮੁਖਤਾਈ ਨੂੰ ਛਡਾ ਕਰਕੇ, ਗੁਰਮੁਖ ਬਣਾ ਕਰਕੇ ਪਰਮੇਸ਼ਰ ਜੀ ਦੇ ਨਾਲ ਮਿਲਾਉਂਦੇ ਹਨ ਜੀਓ।
0: ਧਿਆਵਹੁ ਨਰ ਨਾਰਾਇਣੋ ਨਾਰਾਇਣੋ।
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਪਿਆਰਿਓ ਗੁਰਸਿੱਖੋ, ਇਸ ਕਰਕੇ ਸਾਰੇ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨਰ ਨਾਰਾਇਣ ਇਤਿਆਦਿਕਾਂ ਦੇ ਸਰਗੁਣ ਸਰੂਪ ਵਿੱਚ ਆਉਣ ਵਾਲੇ ਨੇ, ਨਰ ਨਾਰਾਇਣ ਜਿਹੜੇ ਪਰਮੇਸ਼ਰ ਜੀ ਨਰਾਂ ਨਰਾਂ ਦੇ ਵਿੱਚ ਆਏ ਹੋਏ ਨੇ, ਹੇ ਨਰ, ਹੇ ਪੁਰਖ, ਹੇ ਉੱਤਮ ਜਗਿਆਸੂਓ ਨਾਰਾਇਣ, ਇਸ ਨਰ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਅੰਦਰ ਵੀ ਧਿਆਵੋ, ਇਸ ਨਾਰਾਇਣ ਪਰਮੇਸ਼ਰ ਜੀ ਦੇ ਨਾਮ ਨੂੰ ਬਾਣੀ ਦੁਆਰਾ ਵੀ ਧਿਆਵੋ, ਇਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਰੀਰ ਦੁਆਰਾ ਵੀ ਧਿਆਉਂਦੇ ਰਹੋ ਨਾਰਾਇਣ ਜੀ ਨੂੰ।
0: ਜਿਤ ਚੂਕਾ ਜਮ ਝਗੜ ਝਗੋਲ,
1: ਜਿਸ ਨਾਰਾਇਣ ਜੀ ਨੂੰ ਮਨ ਬਾਣੀ ਸਰੀਰ ਕਰਕੇ ਧਿਆਉਣੇ ਕਰਕੇ ਨਾ ਜਮਾ ਦਾ ਸਾਰਾ ਝਗੜਾ ਝੇੜਾ ਹੀ ਮੁੱਕ ਜਾਂਦਾ ਹੈ। ਇਸੇ ਪ੍ਰਕਾਰ ਝਗੋਲ ਕਹੀਏ ਝਗੜਨੇ ਵਾਲਾ, ਜਿਹੜਾ ਝਗੜਨੇ ਵਾਲਾ ਜਮ ਧਰਮ ਰਾਜ ਹੈ ਨਾ ਭਾਈ, ਉਸਦਾ ਝਗੜਾ ਹੀ ਮਿਟ ਜਾਂਦਾ ਹੈ। ਇਸੇ ਪ੍ਰਕਾਰ ਝਗੜ ਝਗੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਸਦੇ ਜਨਮ ਮਰਨ ਦੇ ਝਗੜੇ ਝੇੜੇ ਸਾਰੇ ਮੁੱਕ ਜਾਂਦੇ ਨੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦੇ ਨੇ ਭਾਈ। ਇਸ ਕਰਕੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤੇ ਇਸ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸਦਾ ਧਿਆਉਂਦੇ ਰਹੋ।
0: ਸਲੋਕ ਮਹੱਲਾ ਚੌਥਾ।
1: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ, ਮਹਾਰਾਜ ਨਾਮ ਜਪਣਾ ਉੱਤਮ ਤੇ ਬਹੁਤ ਹੈ। ਨਾਮ ਜਪਣ ਦੇ ਨਾਲ ਸੁੱਖ ਵੀ ਬੜੇ ਮਿਲਦੇ ਨੇ, ਨਾਮ ਜਪਣ ਦੇ ਨਾਲ ਪ੍ਰਵਾਨ ਵੀ ਹੋ ਜਾਈਦਾ, ਪਰ ਮਹਾਰਾਜ ਇਹ ਵੀ ਤੇ ਸੱਚ ਹੈ ਨਾ ਦੁੱਖ ਵੀ ਨਾਮ ਜਪਣ ਵਾਲਿਆਂ ਨੂੰ ਝੱਲਣੇ ਪੈਂਦੇ ਨੇ। ਜਦੋਂ ਕੋਈ ਗੁਰਮੁਖ ਨਾਮ ਜਪਦਾ ਉਸਦਾ ਤੇਜ ਪ੍ਰਤਾਪ ਹੁੰਦਾ ਨਾ, ਤੇ ਕਿੰਨੇ ਨੀਵੀਂ ਬਿਰਤੀ ਵਾਲੇ ਲੋਕ ਉਸਦੇ ਨਾਲ ਈਰਖਾ ਕਰਨ ਲੱਗਦੇ ਨੇ, ਕਹਿੰਦੇ ਕੱਲ ਸਾਡੇ ਨਾਲ ਪਿਆਲੀ ਇਕੱਠੀ ਪੀਂਦਾ ਸੀ, ਅੱਜ ਵੱਡਾ ਸਾਧੂ ਹੋ ਗਿਆ, ਵੱਡਾ ਇਹ ਸਾਧੂ ਹੋ ਗਿਆ, ਜਾਣਦੇ ਇਸਦੇ ਕਰਮਾਂ ਨੂੰ। ਮਹਾਰਾਜ ਜੇ ਕੋਈ ਪਾਪ ਕਰਮ ਛੱਡ ਕੇ ਬੰਦਗੀ ਕਰਨ ਵੱਲ ਲੱਗ ਜਾਵੇ, ਸਾਧੂ ਹੋ ਜਾਵੇ, ਸੰਤ ਹੋ ਜਾਵੇ, ਮਹਾਤਮਾ ਹੋ ਜਾਵੇ, ਦੁਨੀਆਂ ਤੋਂ ਮੋਹ ਦੀ ਬਿਰਤੀ ਤਿਆਗ ਕਰਕੇ, ਉਪਰਾਮ ਕਰਕੇ ਅੰਤਰਮੁਖੀ ਹੋ ਜਾਵੇ, ਬਾਹਰ ਮੁਖੀ ਦਾ ਬਿਰਤੀ ਦਾ ਤਿਆਗ ਕਰ ਦੇਵੇ, ਤੇ ਸਾਧੂ ਜਨਾਂ ਦੀ ਫਿਰ ਨਿੰਦਿਆ ਵੀ ਤੇ ਕਰਦੇ ਨੇ ਨਾ, ਸਾਧੂ ਜਨਾਂ ਦੇ ਉੱਪਰ ਬੋਲੀਆਂ ਵੀ ਤੇ ਮਾਰਦੇ ਨੇ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਬੋਲੀਆਂ ਮਾਰਦੇ ਨੇ, ਤਰਕਾਂ ਮਾਰਦੇ ਨੇ ਸਾਧੂਆਂ ਦੇ ਉੱਪਰ, ਕਿਰਪਾ ਕਰਕੇ ਤਿੰਨਾਂ ਦੇ ਪ੍ਰਥਾਈ ਵੀ ਦੱਸਣਾ ਕਰੋ ਕਿ ਸਾਧੂ ਜਨ ਮਹਾਤਮਾ ਤਿੰਨਾਂ ਦੀ ਈਰਖਾ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਫਿਰ ਬਚ ਜਾਂਦੇ ਨੇ। ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
0: ਹਰ ਜਨ ਹਰ ਹਰ ਚਾਹੁੰਦੇ ਆ।
1: ਭਾਈ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਨ ਭਗਤ ਜਨ ਨੇ ਨਾ, ਹਰ ਹਰ ਚਾਹੁੰਦੇ ਆ, ਜਿਨ੍ਹਾਂ ਨੇ ਹਰ ਵੇਲੇ ਹਰੀ ਪਰਮੇਸ਼ਰ ਜੀ ਦਾ ਨਾਮ ਆਪਣੇ ਮੁਖ ਦੇ ਵਿੱਚ ਉਚਾਉਂਦਿਆ ਉਚਾਰਿਆ ਹੈ, ਜਪਿਆ ਹੈ, ਬੋਲਿਆ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ।
0: ਸਰ ਸੰਧਿਆ ਗਾਵਾਰ,
1: ਜਿਹੜੇ ਗਾਵਾਰ ਲੋਕ ਨੇ, ਜਿਹੜੇ ਮੂਰਖ ਲੋਕ ਨੇ, ਜਿਹੜੇ ਮਨਮੁਖ ਲੋਕ ਨੇ, ਜਿਹੜੇ ਅਗਿਆਨੀ ਲੋਕ ਨੇ, ਜਿਹੜੇ ਦੁਸ਼ਟ ਲੋਕ ਨੇ, ਸਰ ਸੰਧਿਆ, ਉਹਨਾਂ ਸਾਧੂ ਮਹਾਤਮਾ ਵੱਲ ਨਾ ਫਿਰ ਤਰਕਾਂ ਦੇ ਤੀਰ ਸਦਾ ਕੱਸ ਕੇ ਰੱਖਦੇ ਨੇ, ਤਰਕਾਂ ਦੇ ਤੀਰ, ਬੋਲੀਆਂ ਦੇ ਤੀਰ ਹਰ ਵੇਲੇ ਮਾਰਦੇ ਨੇ, ਈਰਖਾ ਦੇ ਤੀਰ ਮਾਰਦੇ ਹੀ ਰਹਿੰਦੇ ਨੇ। ਉਹਨਾਂ ਦਾ ਜਸ ਘਟਾਉਣ ਵਾਸਤੇ ਆਪਣੇ ਤੌਰ 'ਤੇ ਜਿੰਨਾ ਵੀ ਯਤਨ ਉਹਨਾਂ ਨਿੰਦਕਾਂ ਦੇ ਪਾਸੋਂ ਹੋ ਸਕਦਾ ਉਹ ਕਰਦੇ ਨੇ। ਭਾਈ ਉਹ ਆਪ 'ਤੇ ਨਾਮ ਨਹੀਂ ਜਪਦੇ, ਜੇ ਨਾਮ ਕਿਸੇ ਦੇ ਮੁੱਖ ਵਿੱਚ ਉਚਾਰਿਆ ਉਹਨਾਂ ਦੇ ਕੰਨਾਂ ਵਿੱਚ ਵੀ ਪੈ ਜਾਵੇ ਨਾ, ਤੜਫ ਉੱਠਦੇ ਨੇ ਜਿਵੇਂ ਕਾਲੇ ਬਿਸ਼ੂ ਪਹਾੜੀ ਨੇ ਡੰਗ ਮਾਰ ਦਿੱਤਾ ਹੋਵੇ। ਨਾਮ ਸੁਨਤ ਜਨ ਬਿਸ਼ੂ ਡਸਾਨਾ, ਤੇ ਜੇ ਉਹਨਾਂ ਦੇ ਕੰਨਾਂ ਵਿੱਚ ਉਸਤਤ ਪੈ ਜਾਵੇ ਨਾ, ਫਲਾਣੇ ਸਾਧੂ ਦੀ ਉਸਤ ਹੁੰਦੀ ਹੈ, ਫਲਾਣੇ ਸੰਤ ਦੀ ਉਸਤਤ ਹੁੰਦੀ ਹੈ, ਤੇ ਸੰਤਾਂ ਦੀ ਸਾਧੂਆਂ ਦੀ ਉਸਤਤ ਸੁਣ ਕਰਕੇ ਸੜ ਬਲ ਜਾਂਦੇ ਨੇ। ਨਾਮ ਸੁਨਤ ਜਨ ਬਿਸ਼ੂ ਡਸਾਨਾ, ਉਹ ਸਾਧੂ ਜਨਾਂ ਦਾ ਨਾਮ ਸੁਣ ਕੇ ਵੀ ਸੜ ਜਾਂਦੇ ਨੇ, ਈਰਖਾ ਦੀ ਅੱਗ ਦੇ ਵਿੱਚ मानो काले पहाड़ू विशु ने उन्हां नूं डंग मार दिता होवे। ते सतगुरु सच्चे पातशाह जी फिर अगे वचन करदे हन,
0: नानक हर जन हर लियो उबरे।
1: महाराज इन्हां तर्कां दा इस ईरखा दा संत जना दे उपर कोई असर भी हुंदा है? ते सतगुरु जी फरमाउंदे ने, भाई जिहड़े हरी जी दे प्यारे ने, परमेश्वर जी दे सेवक ने, परमेश्वर जी दे संत जन ने, साधु जन ने, भगत जन ने, वाहिगुरु जी दे नाम दे अंदर लिव ला करके रखदे ने, इस करके उबरे उन्हां दी कल्याण होई है, तर जांदे हन।
0: संध्या तिस फिर मार।
1: ओ किसे प्रकार दियां तरकां नूं कन्नां विच सुन करके भी साध संगत जी सतगुरु जी बचन करदे ने, अपने मन नूं मलीन नहीं करदे, बल्कि उबरे ਉਹ ਤੇ ਆਪਣੀ ਉਸਤਤ ਅਤੇ ਨਿੰਦਾ ਦੋਵੇਂ ਪ੍ਰਕਾਰ ਦੀਆਂ ਵਡਿਆਈਆਂ ਤੋਂ ਅਤੇ ਇਸੇ ਪ੍ਰਕਾਰ ਬੁਰਿਆਈਆਂ ਤੋਂ ਅਸਾਂਗੀ ਹੋ ਜਾਂਦੇ ਨੇ, ਉੱਚੇ ਹੋ ਜਾਂਦੇ ਨੇ। ਮਨ ਦੀ ਸੁਰਤ ਉਹਨਾਂ ਦੀ ਨਾਮ ਵਿੱਚ ਲਿਵ ਲੱਗਣੇ ਕਰਕੇ ਉੱਠੀ ਉੱਚੀ ਉੱਠ ਜਾਂਦੀ ਏ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਜੈਸਾ ਸਵਰਨ ਤੈਸੀ ਉਸ ਮਾਟੀ। ਇਸ ਪ੍ਰਕਾਰ ਦੀ ਭਾਈ ਉਹਨਾਂ ਦੇ ਮਨ ਦੀ ਅਵਸਥਾ, ਮਨ ਦੀ ਉੱਚ ਦਸ਼ਾ ਹੁੰਦੀ ਹੈ। ਉਹ ਤਰਕਾਂ ਨੂੰ ਸੁਣ ਕਰਕੇ, ਨਿੰਦਿਆ ਨੂੰ ਸੁਣ ਕਰਕੇ ਮਨ ਨੂੰ ਮੈਲਾ ਮਲੀਨ ਜਾਂ ਢੈਂਡੀ ਕਲਾ ਵਾਲਾ ਨਹੀਂ ਕਰਦੇ। ਭਗਤ ਕਬੀਰ ਸਾਹਿਬ ਜੀਆਂ ਦੀ ਸਾਖੀ ਆਉਂਦੀ ਹੈ ਨਾ, ਆਪ ਸਭ ਸੰਗਤਾਂ ਨੂੰ ਬੋਧ ਹੋਵੇਗਾ, ਭਗਤ ਕਬੀਰ ਸਾਹਿਬ ਜੀ ਦਾ ਵੱਡਾ ਭਾਰੀ ਨਿੰਦਕ ਬੜੀ ਨਿੰਦਿਆ ਕਰਿਆ ਕਰੇ। ਤਾਂ ਸਤ ਸੰਗੀਆਂ ਨੇ ਆ ਕੇ ਦੱਸਿਆ, ਮਹਾਰਾਜ ਫਲਾਣਾ ਬੰਦਾ ਤੁਹਾਡੀ ਬੜੀ ਨਿੰਦਿਆ ਕਰਦਾ ਹੈ। ਆਪ ਜੀਆਂ ਨੇ ਭੋਜਨ ਪਕਵਾਨ ਤਿਆਰ ਕਰਵਾਏ ਤੇ ਥਾਲ ਸਜਾ ਕਰਕੇ ਨਾ ਆਪਣੇ ਸਪੁੱਤਰ ਕਮਾਲੇ ਨੂੰ ਕਹਿਣ ਲੱਗੇ, ਕਮਾਲਿਆ ਜਾ ਜਾ ਕੇ ਉਸ ਫਲਾਣੇ

ਦੇ ਨਾਲ ਈਰਖਾ ਕਰਨੀ ਛੱਡ ਦਿੱਤੀ। ਜਦੋਂ ਈਰਖਾ ਛੱਡ ਦਿੱਤੀ ਤੇ ਭਗਤ ਸਾਹਿਬ ਜੀ ਕਹਿੰਦੇ ਕਮਾਲਿਆ ਰਹਿਣ ਦੇ, ਹੁਣ ਭੋਜਨ ਛਕਾਉਣ ਦੀ ਤੇ ਸਾਨੂੰ ਲੋੜ ਨਹੀਂ। ਜਦੋਂ ਭੋਜਨ ਦਾ ਥਾਲ ਨਹੀਂ ਨਾ ਆਇਆ ਤੇ ਇਸਦੇ ਮਨ ਦੇ ਵਿੱਚ ਸਾਧ ਸੰਗਤ ਜੀ ਇਹ ਸ਼ੰਕਾ ਪੈਦਾ ਹੋ ਗਈ ਕਿ ਜਦੋਂ ਤਾਂ ਮੈਂ ਨਿੰਦਿਆ ਕਰਦਾ ਸੀ, ਬੜੇ ਪਕਵਾਨ ਛਕਾਉਂਦੇ ਸਨ, ਹੁਣ ਮੈਂ ਨਿੰਦਿਆ ਨਹੀਂ ਕਰਦਾ, ਮੈਨੂੰ ਪੁੱਛਦੇ ਵੀ ਨਹੀਂ। ਭਗਤ ਕਬੀਰ ਸਾਹਿਬ ਜੀ ਦੇ ਕੋਲ ਚੱਲ ਕੇ ਆਏ ਤੇ ਪੁੱਛਿਆ, ਭਗਤ ਜੀ ਜਦੋਂ ਮੈਂ ਨਿੰਦਿਆ ਕਰਦਾ ਸੀ ਪਕਵਾਨ ਛਕਾਉਂਦੇ ਸੀ, ਹੁਣ ਮੈਂ ਨਿੰਦਿਆ ਨਹੀਂ ਕਰਦਾ, ਮੈਨੂੰ ਕਦੇ ਕੁਝ ਛਕਾਉਂਦੇ ਹੀ ਨਹੀਂ। ਤੇ ਭਗਤ ਸਾਹਿਬ ਜੀ ਬਚਨ ਕਰਦੇ, ਭਾਈ ਤੂੰ ਮਿਹਨਤ ਕਰਨੀ ਛੱਡ ਦਿੱਤੀ, ਅਸਾਂ ਮਜ਼ਦੂਰੀ ਦੇਣੀ ਛੱਡ ਦਿੱਤੀ। ਤੂੰ ਮਿਹਨਤ ਕਰਦਾ ਸੀ, ਅਸੀਂ ਮਜ਼ਦੂਰੀ ਦਿੰਦੇ ਸਨ। ਕਹਿਣ ਲੱਗਾ, ਮਹਾਰਾਜ ਮੈਂ ਕਿਹੜੀ ਮਿਹਨਤ ਕਰਦਾ ਸੀ, ਮੈਂ ਤੇ ਕੋਈ ਕੰਮ ਨਹੀਂ ਕਰਦਾ, ਮੈਂ ਤੇ ਵਿਹਲਾ ਰਹਿੰਦਾ ਸੀ। ਤੇ ਭਗਤ ਸਾਹਿਬ ਜੀ ਨੇ ਬਚਨ ਕੀਤਾ, ਤੂੰ ਮਿਹਨਤ ਕਰਦਾ ਸੀ ਨਿੰਦਿਆ ਕਰਨੇ ਦੀ। ਤੇ ਜਿਹੜਾ ਬੰਦਾ ਆ ਕਰਕੇ ਮਿਹਨਤ ਕਰੇ ਨਾ, ਮਜ਼ਦੂਰੀ ਕਰੇ ਨਾ, ਉਸ ਮਨਜ਼ੂਰੀ ਦੇ ਇਵਜ਼ ਵਜੋਂ ਕੁਛ ਨਾ ਕੁਛ ਦਿੱਤਾ ਜਾਂਦਾ, ਧਨ ਦਿੱਤਾ ਜਾਂਦਾ, ਪਦਾਰਥ ਦਿੱਤੇ ਜਾਂਦੇ ਨੇ। ਦਿਹਾੜੀਦਾਰ ਦਿਹਾੜੀ ਲਾਵੇ ਤੇ ਉਸਦਾ ਮਿਹਨਤਾਨਾ ਤੇ ਦਿੰਦਾ ਹੀ ਹੈ ਨਾ ਮਾਲਕ, ਜਿਸਨੇ ਮਿਹਨਤ ਕਰਵਾਈ ਹੋਵੇ। ਕਹਿਣ ਲੱਗੇ, ਤੂੰ ਮਿਹਨਤ ਕਰਦਾ ਸੀ ਮਜ਼ਦੂਰੀ ਕਰਦਾ ਸੀ, ਅਸੀਂ ਮਿਹਨਤਾਨਾ ਦਿੰਦੇ ਸੀ। ਕਹਿਣ ਲੱਗਾ, ਜੀ ਮੈਂ ਤੇ ਕੋਈ ਮਜ਼ਦੂਰੀ ਨਹੀਂ ਸੀ ਕਰਦਾ, ਕਿਹੜੀ ਮਜ਼ਦੂਰੀ ਕਰਦਾ ਸੀ? ਤੇ ਭਗਤ ਜੀ ਕਹਿਣ ਲੱਗੇ, ਤੂੰ ਨਿੰਦਿਆ ਰੂਪੀ ਮਜ਼ਦੂਰੀ ਕਰਦਾ ਸੀ। ਨਿੰਦਿਆ ਹਮਰੇ ਕੱਪੜੇ ਧੋਏ, ਨਿੰਦਕ ਹਮਰੇ ਕੱਪੜੇ ਧੋਏ। ਤੂੰ ਨਿੰਦਕ ਬਣ ਕੇ ਨਿੰਦਿਆ ਕਰ ਕਰਕੇ ਸਾਡੇ ਮਨ ਰੂਪੀ ਕੱਪੜੇ ਨੂੰ ਧੋਂਦਾ ਸੀ, ਸਾਡੇ ਮਨ ਦੀ ਮੈਲ ਧੋਂਦਾ ਸੀ। ਤੂੰ ਸਾਡੀ ਨਿੰਦਿਆ ਕਰਕੇ ਮੈਲ ਧੋਂਦਾ ਸੀ, ਅਸੀਂ ਤੈਨੂੰ ਮਜ਼ਦੂਰੀ ਦਿੰਦੇ ਸੀ। ਤੂੰ ਨਿੰਦਿਆ ਕਰਨੀ ਛੱਡ ਦਿੱਤੀ, ਮਜ਼ਦੂਰੀ ਕਰਨੀ ਛੱਡ ਦਿੱਤੀ, ਅਸੀਂ ਮਿਹਨਤਾਨਾ ਦੇਣਾ ਛੱਡ ਦਿੱਤਾ। ਭਾਈ ਐਸੀ ਅਵਸਥਾ ਹੁੰਦੀ ਹੈ, ਨਿੰਦਿਆ ਕਰਨ ਵਾਲਿਆਂ ਦੇ ਉੱਪਰ ਵੀ ਕ੍ਰੋਧ ਨਹੀਂ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਐਸੇ ਅੰਮ੍ਰਿਤ ਬੋਲ ਜੀਵਾਂ ਨੂੰ ਤਾਰ ਦਿੰਦੇ ਨੇ। ਜਦੋਂ ਐਸੇ ਬਚਨ ਭਗਤ ਕਬੀਰ ਸਾਹਿਬ ਜੀ ਦੇ ਸੁਣੇ ਨਾ, ਹੈਰਾਨ ਹੋ ਗਿਆ, ਇਹ ਵੀ ਮਜ਼ਦੂਰੀ ਏ। ਤੇ ਜਦੋਂ ਆਪ ਜੀ ਦੇ ਬਚਨ ਸੁਣੇ, ਨਿੰਦਕ ਡੂਬਾ ਹਮ ਉਤਰੇ ਪਾਰ, ਤੇ ਸਾਧ ਸੰਗਤ ਜੀ ਨਿੰਦਿਆ ਛੱਡ ਕਰਕੇ ਜਗਿਆਸੂ ਦੇ ਨਾਮ ਦਾ ਰਸੀਆ ਬਣ ਗਿਆ, ਇਹ ਸੰਤ ਜਨਾਂ ਦੀਆਂ ਜੁਗਤੀਆਂ ਹੁੰਦੀਆਂ ਜੀਵਾਂ ਨੂੰ ਤਾਰਨ ਵਾਲੀਆਂ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਜਿਹੜੇ ਹਰੀ ਪਰਮੇਸ਼ਰ ਜੀ ਦੇ ਪਿਆਰੇ ਸੰਤ ਜਨ ਭਗਤ ਜਨ ਨੇ ਨਾ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਵਿੱਚ ਲਿਵ ਲਗਾ ਕਰਕੇ ਰੱਖਦੇ ਨੇ, ਉਭਰੇ ਉਹ ਨਿੰਦਿਆ ਉਸਤਤ ਤੋਂ ਉਭਰੇ ਬਚ ਰਹੇ ਨੇ, ਕਿਸੇ ਪ੍ਰਕਾਰ ਦੇ ਨਿੰਦਿਆ ਉਸਤਤ ਦੇ ਝਮੇਲਿਆਂ ਵਿੱਚ ਨਹੀਂ ਉਲਝਦੇ ਹਨ। ਮਹਾਰਾਜ ਜਿਹੜੇ ਸੰਤ ਜਨਾਂ ਦੀ ਉਸਤਤ ਕਰਦੇ ਨੇ, ਫਿਰ ਉਹਨਾਂ ਨੂੰ ਫਲ ਕੀ ਮਿਲਦਾ ਹੈ? ਹਜ਼ੂਰ ਬਚਨ ਕਰਦੇ ਨੇ, ਜਿਨ੍ਹਾਂ ਨੇ ਨਿੰਦਿਆ ਰੂਪੀ, ਜਿਨ੍ਹਾਂ ਨੇ ਇਸੇ ਪ੍ਰਕਾਰ ਈਰਖਾ ਰੂਪੀ ਬਾਣ ਸੰਤ ਜਨਾਂ ਦੇ ਉੱਪਰ ਸੰਧਿਆ ਤਾਣਿਆ ਨਾ, ਤਿਸ ਹੀ ਕਹੋ ਫਿਰ ਮਾਰ, ਉਹ ਬਾਣ ਫਿਰ ਉਹਨਾਂ ਨੂੰ ਆ ਕੇ ਲੱਗਦਾ ਹੈ ਜਗਤ ਵਿੱਚ, ਫਿਰ ਉਹਨਾਂ ਦੀ ਨਿੰਦਿਆ ਹੁੰਦੀ ਹੈ। ਲੋਕ ਕਹਿੰਦੇ ਨਿੰਦਕ ਨੂੰ ਮੂੰਹ ਨਾ ਲਾਓ, ਇਹ ਸੰਤਾਂ ਦਾ ਦੋਖੀ ਹੈ, ਮੂੰਹ ਨਾ ਲਾਓ ਇਸ ਨੂੰ। ਇਸ ਪ੍ਰਕਾਰ ਲਾਂਤਾ ਰੂਪੀ ਸਵਾਹ ਉਸਦੇ ਸਿਰ ਦੇ ਉੱਪਰ ਪੈਂਦੀ ਹੈ, ਸੰਤਾਂ ਤੇ ਚਲਾਇਆ ਈਰਖਾ ਦਾ ਤੀਰ ਆਪਣੇ ਆ ਕੇ ਵੱਜਦਾ ਹੈ। ਸਾਧ ਸੰਗਤ ਜੀ ਜਿਵੇਂ ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਧਰਮ ਦੀ ਧੁਜਾ ਨੂੰ ਪ੍ਰਚੰਡ ਕੀਤਾ ਨਾ, ਤੇ ਮੁਗਲਸ ਖਾਨ 7000 ਦੀ ਫੌਜ ਲੈ ਕੇ ਸਤਿਗੁਰੂ ਜੀ ਦੇ ਹਮਲਾਵਰ ਹੋ ਕਰਕੇ ਆਇਆ। ਜਿੱਥੇ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਕਾਲਜ ਹੈ ਨਾ, ਇੱਥੇ ਸਤਿਗੁਰੂ ਜੀ ਦੀ ਵੱਡੀ ਭਾਰੀ ਜੰਗ ਹੋਈ। 7000 ਫੌਜ ਨੂੰ ਸਤਿਗੁਰੂ ਜੀ ਨੇ 4 ਪਹਿਰਾਂ ਦੇ ਅੰਦਰ ਧਰਤੀ ਦੇ ਉੱਪਰ ਨਿਸਾਰ ਕਰਕੇ, ਨਿਟਾਲ ਕਰਕੇ ਸੁੱਟ ਦਿੱਤਾ ਹੈ, ਦੁਸ਼ਟਾਂ ਨੂੰ ਦੁਖੀਆਂ ਨੂੰ ਮਾਰ ਮੁਕਾਇਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਦਾ ਸਮਾਂ ਸੀ ਨਾ, ਤੇ ਸਾਧ ਸੰਗਤ ਜੀ ਰਾਮਸਰ ਸਾਹਿਬ ਵਾਲੇ ਸਥਾਨ ਤੇ ਪਰਿਵਾਰ ਨੂੰ ਇਕੱਤਰ ਕਰਕੇ ਗੁਰਸਿੱਖਾਂ ਨੂੰ ਨਾਲ ਭੇਜ ਦਿੱਤਾ ਸੀ, ਚਬਾਲ ਜਾ ਕਰਕੇ ਸਪੁੱਤਰੀ ਦੇ ਆਨੰਦ ਕਾਰਜ ਦੀ ਤਿਆਰੀ ਕਰੋ, ਅਸੀਂ ਜੰਗ ਜਿੱਤ ਕੇ ਆਉਂਦੇ ਹਾਂ ਤੇ ਸਪੁੱਤਰੀ ਦਾ ਆਨੰਦ ਕਾਰਜ ਉੱਥੇ ਕਰਾਂਗੇ। ਸਾਧ ਸੰਗਤ ਜੀ ਜਦੋਂ 7000 ਦੁਸ਼ਟਾਂ ਨੂੰ ਸਤਿਗੁਰੂ ਜੀ ਸੋਧਾ ਲਾ ਕੇ ਮਾਰ ਕੇ ਪੁੱਜੇ ਨੇ ਨਾ, ਤੇ ਜਿਸ ਵੇਲੇ ਆਪਣੀ ਸਪੁੱਤਰੀ ਦਾ ਆਨੰਦ ਕਾਰਜ ਕਰ ਰਹੇ ਨੇ, ਨੇੜੇ ਇੱਕ ਪਠਾਣ ਰਹਿੰਦਾ ਸੀ, ਉਸਨੇ ਸੁਣਿਆ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ 7000 ਮੁਗਲਾਂ ਨੂੰ ਮਾਰ ਕਰਕੇ ਆਏ ਨੇ। ਮਨ ਦੇ ਵਿੱਚ ਇੰਨੀ ਜ਼ਿਆਦਾ ਈਰਖਾ ਆਈ, ਇਸਨੇ ਸੋਚਿਆ ਮੇਰਾ ਨਿਸ਼ਾਨਾ ਬੜਾ ਪੱਕਾ, ਨੇੜੇ ਜਾ ਕੇ ਤੇ ਮੈਂ ਸਤਿਗੁਰਾਂ ਨੂੰ ਜਿੱਤ ਨਹੀਂ ਸਕਦਾ, ਦੂਰੋਂ ਗੋਲੀ ਮਾਰ ਕੇ ਸਤਿਗੁਰਾਂ ਨੂੰ ਸ਼ਹੀਦ ਕਰ ਦੇਵਾਂ। ਇਵੇਂ ਮਨ ਵਿੱਚ ਵਿਚਾਰ ਕੇ ਆਪਣੇ ਚੁਬਾਰੇ ਵਿੱਚ ਚੜਿਆ, ਬੰਦੂਕ ਦੇ ਵਿੱਚ 2 ਗੋਲੀਆਂ ਭਰੀਆਂ ਨੇ, ਪਹਿਲਾਂ ਬਾਰੂਦ ਭਰਿਆ, ਗੱਜ ਦੇ ਨਾਲ ਠੋਕ ਠੋਕ ਕੇ ਬਾਰੂਦ ਨੂੰ ਗੋਲੀਆਂ ਭਰੀਆਂ ਨੇ, ਠੋਕੀਆਂ ਨੇ। ਫਿਰ ਸਾਧ ਸੰਗਤ ਜੀ ਤੋੜੇ ਨੂੰ ਤੁਖਾ ਕਰਕੇ ਜਦੋਂ ਕਲਾ ਤੇ ਮੋੜਿਆ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਗੋਲੀ ਚਲਾਈਏ ਨਾ, ਵਾਹਿਗੁਰੂ ਜੀ ਦੀ ਕਲਾ ਐਸੀ ਵਰਤੀ, ਬੰਦੂਕ ਇਸ ਦੀ ਫਟ ਗਈ, ਉਹ ਗੋਲੀਆਂ ਇਸ ਦੇ ਆਪਣੇ ਵੱਜੀਆਂ ਤੇ ਆਪੇ ਮਰ ਗਿਆ।
ਜਦੋਂ ਗੋਲੀਆਂ ਦੀ ਆਵਾਜ਼ ਹੋਈ ਨਾ, ਸਿੱਖਾਂ ਨੇ ਇੱਕਦਮ ਸਾਵਧਾਨਤਾ ਦੇ ਨਾਲ ਸ਼ਸਤਰ ਸੰਭਾਲੇ, ਦੁਸ਼ਮਣ ਆ ਗਿਆ, ਹਮਲਾ ਰੋਕ

0: ਕਰੀਏ ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਪਾਏ। ਹੱਸ ਕਰਕੇ ਬਚਨ ਕਰਦੇ ਨੇ, ਸਿੱਖੋ ਚੜ੍ਹਦੀ ਕਲਾ ਦੇ ਵਿੱਚ ਰਹੋ, ਆਪਣੀਆਂ ਆਪਣੀਆਂ ਸੇਵਾਵਾਂ ਨਿਭਾਓ। ਇੱਥੇ ਇਹ ਇੱਕ ਹੀ ਦੁਸ਼ਟ ਸੀ, ਆਪਣੀ ਕਰਨੀ ਦਾ ਫਲ ਉਸਨੇ ਆਪੇ ਹੀ ਪਾ ਲਿਆ, ਬੰਦੂਕ ਉਸਦੀ ਫਟ ਗਈ ਏ, ਉਸ ਦੀਆਂ ਗੋਲੀਆਂ ਉਸਦੇ ਵੱਜ ਗਈਆਂ, ਉਹ ਮਰ ਗਿਆ ਹੈ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਡੀ ਚਿੰਤਾ ਹੈ, ਵਾਹਿਗੁਰੂ ਜੀ ਨੇ ਸਾਡਾ ਕਾਰਜ ਆਪੇ ਹੀ ਕਰ ਦਿੱਤਾ ਹੈ, ਤੁਹਾਨੂੰ ਕੋਈ ਉੱਦਮ ਕਰਨੇ ਦੀ ਲੋੜ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੋਲੀ ਚਲਾਉਣੀ ਚਾਹੀ ਤੇ ਸਹੀ ਕਹੋ ਫਿਰ ਮਾਰ, ਉਹ ਗੋਲੀ ਉਹਦੇ ਆ ਕਰਕੇ ਵੱਜੀ ਤੇ ਸਾਧ ਸੰਗਤ ਜੀ ਆਪਣੀ ਗੋਲੀ ਦੇ ਨਾਲ ਆਪੇ ਮਾਰਿਆ ਗਿਆ। ਇਸੇ ਪ੍ਰਕਾਰ ਜਿਹੜੇ ਸੰਤ ਜਨਾਂ ਦੀ ਨਿੰਦਿਆ ਕਰਦੇ ਨੇ, ਨਾ ਅਣਹੋਈ ਝੂਠੇ ਦੋਸ਼ ਆਰੋਪਦੇ ਨੇ, ਉਹ ਨਿੰਦਿਆ ਕਰਨੇ ਦੇ ਗੁਨਾਹ ਕਰਕੇ ਵਿਕਾਰਾਂ ਦੇ ਵਿੱਚ ਹੀ ਗਲ ਕਰਕੇ ਮਰ ਜਾਂਦੇ ਹਨ ਜੀਓ।
1: ਮਹੱਲਾ ਚੌਥਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਅੱਖੀ ਪ੍ਰੇਮ ਕਸਾਈਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਪ ਜੀ ਗੁਰਮੁਖਾਂ ਦਾ ਜੀਵਨ ਦੱਸਦੇ ਹੋ ਨਾ, ਹਿਰਦੇ ਦੇ ਅੰਦਰ ਬੜਾ ਪਿਆਰ ਉਪਜਦਾ ਹੈ ਕਿ ਸਾਡਾ ਵੀ ਜੀਵਨ ਇਹੋ ਜਿਹਾ ਬਣ ਜਾਵੇ। ਮਹਾਰਾਜ ਗੁਰਸਿੱਖਾਂ ਦਾ ਹੋਰ ਜੀਵਨ ਅਤੇ ਉਹਨਾਂ ਦਾ ਪਿਆਰ ਕਥਨ ਕਰਨਾ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਜਨ ਨੇ ਨਾ, ਵਾਹਿਗੁਰੂ ਜੀ ਦੀ ਬੰਦਗੀ ਵਾਲੇ ਸੰਤ ਭਗਤ, ਅੱਖੀ ਪ੍ਰੇਮ ਕਸਾਈਆ, ਉਹਨਾਂ ਦੀਆਂ ਅੱਖਾਂ ਵਿੱਚ ਨੇਤਰਾਂ ਵਿੱਚ ਵਾਹਿਗੁਰੂ ਜੀ ਦੇ ਪਿਆਰ ਦੀ ਕਸਕ ਲੱਗੀ ਹੋਈ ਹੈ, ਖਿੱਚ ਲੱਗੀ ਹੋਈ ਹੈ ਨੇਤਰਾਂ ਦੇ ਨਾਲ, ਹਰ ਵੇਲੇ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨਾ ਲੋੜਦੇ ਹਨ। ਇਸੇ ਪ੍ਰਕਾਰ
1: ਪ੍ਰੇਮ ਕਸਾਈਆ,
0: ਭਾਈ ਉਹਨਾਂ ਗੁਰਮੁਖਾਂ ਦੀਆਂ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਅੰਦਰ ਪਿਆਰ ਦੀ ਕਸਕ, ਪਿਆਰ ਦੀ ਖਿੱਚ ਲੱਗੀ ਹੋਈ ਹੈ। ਬੇਨਤੀਆਂ ਕਰਦੇ ਨੇ, ਤੋਰੀ ਨਾ ਤੂੜੈ, ਤੋਰੀ ਨਾ ਤੂਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਮਹਾਰਾਜ ਇਹ ਮਨ ਅਤੇ ਬੁੱਧ ਰੂਪੀ ਨੇਤਰਾਂ ਵਿੱਚ ਪਿਆਰ ਦੀ ਖਿੱਚ ਐਸੀ ਲੱਗੀ ਏ, ਇਹ ਤੋੜਿਆ ਟੁੱਟਦੀ ਨਹੀਂ ਤੇ ਜੇ ਛੱਡਣਾ ਚਾਹੀਏ ਤੇ ਛੁੱਟਦੀ ਵੀ ਨਹੀਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਐਸੀ ਕਸਕ, ਐਸੀ ਖਿੱਚ ਉਹਨਾਂ ਦੇ ਹਿਰਦੇ ਦੇ ਅੰਦਰ ਹੈ।
1: ਹਰ ਹਰ ਨਾਮ ਪਿਖੰਨ,
0: ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਨੇ ਤੇ ਨਾਮੀ ਪਰਮੇਸ਼ਰ ਜੀ ਨੂੰ ਕਿਣਕੇ ਕਿਣਕੇ ਦੇ ਅੰਦਰ, ਜ਼ਰੇ ਜ਼ਰੇ ਦੇ ਅੰਦਰ ਵਸਿਆ ਹੋਇਆ, ਫਿਰ ਸਾਖਿਆਤਕਾਰ ਜੋਤੀ ਰੂਪ ਕਰਕੇ, ਸੋ ਸਾਖੀ ਚੇਤਨ ਹੋ ਕਰਕੇ ਵਸਿਆ ਪ੍ਰਕਾਸ਼ਮੈ ਨੂੰ ਜਾਣਦੇ ਹਨ, ਵੇਖਦੇ ਹਨ।
1: ਜੇਕਰ ਦੂਜਾ ਦੇਖਦੇ,
0: ਮਹਾਰਾਜ ਜਿਹੜੇ ਪਰਮੇਸ਼ਰ ਜੀ ਨੂੰ ਨਹੀਂ ਦੇਖਦੇ, ਦੁਐਤ ਭਾਵ ਹੀ ਮਨ ਵਿੱਚ ਲਾ ਕਰਕੇ ਰੱਖਦੇ ਨੇ, ਇਸੇ ਪ੍ਰਕਾਰ ਇੱਕ ਪਰਮੇਸ਼ਰ ਜੀ ਦੇ ਟੇਕ ਨਹੀਂ ਰੱਖਦੇ ਤਾਂ ਕੋਈ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਦਾ ਆਸਰਾ ਤੱਕਦੇ ਨੇ, ਤਿੰਨਾਂ ਦੀ ਹਾਲਤ ਕੈਸੀ ਹੁੰਦੀ ਏ? ਤੇ ਹਜ਼ੂਰ ਫਰਮਾਉਂਦੇ ਨੇ, ਜੇਕਰ ਦੂਜਾ ਦੇਖਦੇ, ਭਾਈ ਜਿਹੜੇ ਇੱਕ ਪਰਮੇਸ਼ਰ ਜੀ ਤੋਂ ਆਸ ਛੱਡ ਕਰਕੇ ਨਾ, ਦੂਜਾ ਦੁਐਤ ਭਾਵਨਾ ਵਿੱਚ ਲੱਗ ਕਰਕੇ ਦੂਜਿਆਂ ਤੀਜਿਆਂ ਨੂੰ ਤੱਕਦੇ ਨੇ ਕਿ ਸ਼ਾਇਦ ਸਾਨੂੰ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਤੋਂ ਕਿਸੇ ਨੂੰ ਸੁੱਖ ਮਿਲ ਜਾਵੇ, ਇਸ ਪ੍ਰਕਾਰ ਜਿਹੜੇ ਦੁਐਤ ਭਾਵਨਾ ਕਰਕੇ ਦੂਜਿਆਂ ਤੋਂ ਸੁੱਖ ਦੀ ਆਸ ਕਰਕੇ ਉਹਨਾਂ ਨੂੰ ਤੱਕਦੇ ਹਨ।
1: ਜੇਕਰ ਦੂਜਾ ਦੇਖਦੇ,
0: ਭਾਈ ਜਿਹੜੇ ਮਨ ਦੀ ਦੁਐਤ ਭਾਵਨਾ ਕਰਕੇ, ਦੁੰਦਵਾਦ ਕਰਕੇ ਦੂਜਿਆਂ ਨੂੰ ਸੁੱਖਾਂ ਦੀ ਆਸ ਕਰਕੇ ਵੇਖਦੇ ਹਨ,
1: ਨਾਨਕ ਕੱਢ ਦੀ ਚੰਨ।
0: ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਉਹਨਾਂ ਨੂੰ ਫਿਰ ਉਹਨਾਂ ਦੇ ਔਗਣਾ ਕਰਕੇ ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਜਿਹੜੇ ਸਚਿਆਰ ਸਿੱਖ ਨੇ ਉਹ ਤੇ ਸਤਿਗੁਰੂ ਜੀ ਦੇ ਪਾਸ ਬੈਠਦੇ ਨੇ, ਖੋਟੇ ਸੱਟੀਏ ਹੈ ਬਾਹਰ ਵਾਰ, ਜਿਹੜੇ ਖੋਟੇ ਨੇ ਸਤ ਸੰਗਤ ਦੇ ਵਿੱਚੋਂ ਵੀ ਤੇ ਦਰਗਾਹ ਦੇ ਵਿੱਚੋਂ ਬਾਹਰ ਕੱਢ ਕੇ ਸੁੱਟ ਦਿੱਤੇ ਜਾਂਦੇ ਨੇ 84 ਲੱਖ ਜੂਨੀਆਂ ਦੀ ਉਜਾੜ ਦੇ ਵਿੱਚ, ਜਿਹੜੇ ਇੱਕ ਪਰਮੇਸ਼ਰ ਜੀ ਨੂੰ ਛੱਡ ਕੇ ਦੂਜਿਆਂ ਦੀ ਆਸਾ ਕਰਦੇ ਨੇ, ਭਾਈ ਐਸੀ ਹਾਲਤ ਉਹਨਾਂ ਮਨਮੁਖਾਂ ਦੀ ਹੁੰਦੀ ਹੈ। ਪੌੜੀ ਦੁਆਰਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਜਲ ਥਲ ਮਹੀਅਲ ਪੂਰਨੋ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਹੋਰ ਜਸ ਕਰਕੇ ਸਾਡੇ ਤਾਂ ਸਰਵਣ ਕਰਵਾਓ, ਜਿਸ ਦੇ ਨਾਲ ਸਾਡੇ ਮਨ ਅਤੇ ਬੁੱਧ ਰੂਪੀ ਨੇਤਰਾਂ ਨੂੰ ਵੀ ਪਿਆਰ ਲੱਗ ਜਾਵੇ, ਪ੍ਰਤੱਖ ਨੇਤਰਾਂ ਦੇ ਵਿੱਚ ਵੀ ਦਰਸ਼ਨਾਂ ਦੀ ਇੱਛਾ ਜਾਗ ਪਵੇ। ਤੇ ਹਜ਼ੂਰ ਵਾਹਿਗੁਰੂ ਜੀ ਦੇ ਗੁਣਾਂ ਦਾ ਵਰਣਨ ਕਰਦੇ ਨੇ, ਹੇ ਭਾਈ ਉਹ ਜੋ ਹਰੀ ਪਰਮੇਸ਼ਰ ਹੈ ਨਾ, ਜਲ ਏ, ਜਲ ਸਥਾਨਾਂ ਦੇ ਅੰਦਰ, ਸਰੋਵਰਾਂ ਦੇ ਅੰਦਰ, ਟੋਬਿਆਂ ਦੇ ਅੰਦਰ, ਝੀਲਾਂ ਦੇ ਅੰਦਰ, ਨਦੀਆਂ ਦੇ ਅੰਦਰ, ਦਰਿਆਵਾਂ ਦੇ ਅੰਦਰ, ਸੱਤਾਂ ਸਮੁੰਦਰਾਂ ਦੇ ਅੰਦਰ ਆਪ ਵਸ ਰਹੇ ਨੇ, ਥਲ ਥਲਾਂ ਦੇ ਅੰਦਰ, ਬਰੇਤੀਆਂ ਦੇ ਅੰਦਰ ਆਪ ਵਸ ਰਹੇ ਨੇ, ਮਹੀ ਧਰਤੀ ਦੇ ਅੰਦਰ ਵੀ ਪਰਿਪੂਰਨ ਨੇ, ਤੇ ਪਰਮੇਸ਼ਰ ਜੀ ਆਕਾਸ਼ ਅਲ ਦੇ ਅੰਦਰ ਵੀ ਪੂਰਨੋ ਪਰਿਪੂਰਨ ਹਨ।
1: ਅਪਰੰਪਾਰ ਸੋਈ,
0: ਫਿਰ ਉਹ ਪਰਮੇਸ਼ਰ ਅਸ਼ੁੱਧ ਮਨ ਵਾਲਿਆਂ ਵਾਸਤੇ ਪਰੇ ਤੋਂ ਪਰੇ, ਇਸੇ ਪ੍ਰਕਾਰ ਜਿਨ੍ਹਾਂ ਦੇ ਮਨ ਮਲੀਨ ਨੇ, ਬੁੱਧੀ ਮਲੀਨ ਹੈ, ਮਨ ਅਤੇ ਬੁੱਧ ਰੂਪੀ ਨੇਤਰ ਸਾਫ਼ ਨਹੀਂ, ਉਹਨਾਂ ਦੇ ਪਾਸੋਂ ਪਾਰਾਵਾਰ ਨਹੀਂ ਪਾਇਆ ਜਾਂਦਾ, ਪਰਮੇਸ਼ਰ ਜੀ ਪਰੇ ਤੋਂ ਪਰੇ ਨੇ। ਸਾਧ ਸੰਗਤ ਜੀ, ਪਾਰਾਵਾਰ ਤੇ ਭਾਵੇਂ ਕਿਸੇ ਤੋਂ ਵੀ ਨਹੀਂ ਪਾਇਆ ਜਾਂਦਾ, ਪਰ ਬਾਕੀ ਅਭੇਦ ਹੋ ਕਰਕੇ ਤਿਸ ਦਾ ਰੂਪ ਹੋ ਜਾਂਦੇ ਨੇ। ਪਰ ਜਿਹੜੇ ਨਾਮ ਜਪਦੇ ਹੀ ਨਹੀਂ, ਉਹਨਾਂ ਤੋਂ ਤੇ ਕਿਸੇ ਪ੍ਰਕਾਰ ਦੀ ਅਭੇਦ ਦਾ ਸੁੱਖ ਨਹੀਂ ਲਿਆ ਜਾਂਦਾ ਨਾ, ਇਸ ਕਰਕੇ ਤਿੰਨਾਂ ਤੋਂ ਵਿਸ਼ੇਸ਼ ਕਰਕੇ ਪਾਰਾਵਾਰ ਨਹੀਂ ਪਾਇਆ ਜਾਂਦਾ। ਇਸੇ ਪ੍ਰਕਾਰ ਅਪਰੰਪਰ ਸੋਈ, ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਨੇ, ਉਹ ਪਰਮੇਸ਼ਰ ਜੀ ਉਹਨਾਂ ਦੇ ਵੀ ਪਾਰਾਵਾਰ ਪਾਏ ਜਾਣ ਤੋਂ ਰਹਿਤ ਨੇ। ਅਰਥਾਤ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਵੀ ਪਰਮੇਸ਼ਰ ਜੀ ਦਾ ਪਾਰਾਵਾਰ ਉਰ ਵਾਰ ਪਾਰ ਆਦਿ ਅੰਤ ਨਹੀਂ ਜਾਣ ਸਕਦੇ।
1: ਜੰਤ ਪ੍ਰਤਪਾਲਦਾ,
0: ਪਰਮੇਸ਼ਰ ਜੀ ਛੋਟੇ ਤੋਂ ਲੈ ਕਰਕੇ ਵੱਡੇ ਜੀਵਾਂ ਤੱਕ, ਅਣੂ ਪਰਮਾਣੂ ਤੋਂ ਲੈ ਕਰਕੇ ਬ੍ਰਹਮਾ ਵਿਸ਼ਨੂੰ ਜੀ ਤੱਕ, ਸਾਰੇ ਜੀਵ ਜੰਤੂਆਂ ਨੂੰ ਆਪਣੀ ਕਲਾ ਸ਼ਕਤੀ ਦੇ ਨਾਲ ਆਪ ਹੀ ਪਾਲਦੇ ਹਨ।
1: ਕਰੇ ਸੋ ਹੋਈ।
0: ਫਿਰ ਸਰਬ ਕਲਾ ਸਮਰੱਥ ਪਰਮੇਸ਼ਰ ਜੀ ਐਸੇ ਨੇ, ਜੋ ਕਿਸ਼ ਵੀ ਕਰਨਾ ਚਾਹੁੰਦੇ ਨੇ ਉਹੀ ਉਹੀ ਹੁੰਦਾ ਹੈ। ਪਰਮੇਸ਼ਰ ਜੀ ਚਾਹੁੰਦੇ ਨੇ ਰਚਨਾ ਹੋ ਜਾਵੇ ਤੇ ਰਚਨਾ ਹੋ ਜਾਂਦੀ ਏ, ਪਰਮੇਸ਼ਰ ਜੀ ਚਾਹੁੰਦੇ ਨੇ ਸਾਰੇ ਜੀਵਾਂ ਦੀ ਪ੍ਰਤ ਪਾਲਣਾ ਹੋਵੇ ਤੇ ਪ੍ਰਤ ਪਾਲਣਾ ਹੁੰਦੀ ਏ, ਪਰਮੇਸ਼ਰ ਜੀ ਚਾਹੁੰਦੇ ਨੇ ਸੰਘਾਰ ਹੋ ਜਾਵੇ ਤੇ ਮਹਾਪਰਲਾ ਹੋ ਕੇ ਸਾਰੀ ਸ੍ਰਿਸ਼ਟੀ ਦਾ ਸੰਘਾਰ ਹੋ ਜਾਂਦਾ ਹੈ। ਜੋ ਕਿਸ਼ ਪਰਮੇਸ਼ਰ ਜੀ ਚਾਹੁੰਦੇ ਨੇ ਉਹੀ ਉਹੀ ਹੁੰਦਾ ਹੈ।
1: ਮਾਤਾ ਪਿਤਾ ਸੁਤ ਪ੍ਰਾਤਮੀਤ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਜੈਸੇ ਸਹਾਇਕ ਪਰਮੇਸ਼ਰ ਜੀ ਨੇ, ਐਸਾ ਸਹਾਇਕ ਦੁਨੀਆਂ ਦੇ ਅੰਦਰੋਂ ਵੀ ਕੋਈ ਮਿੱਤਰ ਸਕਾ ਸੰਬੰਧੀ ਹੋ ਸਕਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ ਨਹੀਂ ਭਾਈ, ਸਭ ਤੋਂ ਜ਼ਿਆਦਾ ਨਿਸ਼ਕਾਮ ਦੁਨੀਆਂ ਦੇ ਅੰਦਰ ਜੇ ਕੋਈ ਪਿਆਰ ਕਰਨੇ ਵਾਲੀ ਹੈ ਤੇ ਉਹ ਹੈ ਮਾਂ। ਜਿੰਨਾ ਮਾਂ ਬੱਚੇ ਨੂੰ ਨਿਸ਼ਕਾਮ ਪਿਆਰ ਕਰਦੀ ਹੈ ਨਾ, ਇਹਨਾਂ ਦੁਨੀਆਂ ਦੇ ਅੰਦਰ ਕਦੇ ਕੋਈ ਕਰ ਹੀ ਨਹੀਂ ਸਕਦਾ। ਤੇ ਜਿੰਨੇ ਪਦਾਰਥ ਬੱਚੇ ਤੋਂ ਪਿਤਾ ਕੁਰਬਾਨ ਕਰਦਾ, ਇੰਨੇ ਪਦਾਰਥ ਨਹੀਂ ਕੁਰਬਾਨ ਕਰ ਸਕਦਾ ਕੋਈ, ਨਾ ਚਾਚਾ, ਨਾ ਤਾਇਆ, ਨਾ ਮਾਮਾ, ਨਾ ਫੁੱਫੜ, ਕੋਈ ਵੀ ਰਿਸ਼ਤੇਦਾਰ ਸੰਬੰਧੀ। ਆਪਣੇ ਪੁੱਤਰ ਨੂੰ ਪ੍ਰਤ ਪਾਲਦਾ ਨਾ, ਮਿਹਨਤ ਕਰਕੇ, ਕਮਾਈ ਕਰਕੇ, ਸਾਰੀ ਧਨ ਪੂੰਜੀ ਆਪ ਭੁੱਖਾ ਧਿਆਇਆ ਮਿਹਨਤ ਕਰਦਾ, ਪਰ ਪੁੱਤਰ ਦੇ ਮੁੱਖ ਚ ਗੁਰਾਈਆਂ ਪਾ ਕੇ ਬਾਪ ਤੇ ਇਸ ਨੂੰ ਰਜਾਉਂਦਾ, ਉਸ ਦੀਆਂ ਖੁਆਇਸ਼ਾਂ ਪੂਰੀਆਂ ਕਰਦਾ, ਜੋ ਮੇਰੀ ਧੀ ਨੇ, ਮੇਰੇ ਪੁੱਤਰ, ਮੇਰੀ ਸੰਤਾਨ ਨੇ ਮੰਗਿਆ ਲਿਆ ਕੇ ਦੇਣਾ ਹੈ। ਮਾਤਾ ਪਿਤਾ ਦੇ ਨਾਲੋਂ ਵੱਡਾ ਹਿੰਦੂ ਸੰਸਾਰ ਦੇ ਅੰਦਰ ਕੋਈ ਨਹੀਂ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਬਚਨ ਕਰਦੇ ਨੇ ਇਸੇ ਪ੍ਰਕਾਰ, ਮਾਤਾ, ਪਿਤਾ, ਸਪੁੱਤਰ, ਭਰਾ ਅਤੇ ਮਿੱਤਰ ਜਿੰਨੇ ਵੀ ਹਨ,
1: ਇਸ ਬਿਨ ਨਹੀਂ ਕੋਈ।
0: ਇਹ ਹਿੰਦੂ, ਇਹ ਪਿਆਰ ਕਰਨ ਵਾਲੇ, ਇਹ ਮੋਹ ਜਣਾਉਣ ਵਾਲੇ ਸਾਰੇ ਇਸ ਦੁਨੀਆਂ ਦੇ ਅੰਦਰ ਹੀ ਵਿਛੜ ਜਾਂਦੇ ਨੇ, ਰਹਿ ਜਾਂਦੇ ਨੇ, ਕੁਝ ਸਾਥ ਛੱਡ ਜਾਂਦੇ ਨੇ, ਕੁਝ ਤੁਰ ਜਾਂਦੇ ਨੇ। ਭਾਈ ਤੇ ਸਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਮਾਤਾ ਪਿਤਾ ਪੁੱਤਰ ਭਰਾਵਾਂ ਤੇ ਮਿੱਤਰਾਂ ਦੇ ਵਿੱਚੋਂ ਵੀ ਸਾਥ ਨਿਭਾਉਣ ਵਾਲਾ ਕੋਈ ਨਹੀਂ। ਚਿਖਾ ਨੂੰ ਸਾੜਨ ਤੱਕ, ਮੜੀਆਂ ਤੱਕ, ਮਸਾੜ ਭੂਮਿਕਾ ਤੱਕ ਤੇ ਸਾਰੇ ਸਾਥ ਜਾਂਦੇ ਨੇ, ਪਰ ਆਗਾ ਹੰਸ ਅਕੇਲਾ ਅੱਗੇ ਨਹੀਂ ਕੋਈ ਸਾਥ ਦਿੰਦਾ। ਜਮ ਮਾਰਗ ਵਿੱਚ ਲੋਕ ਤੋਂ ਪਰਲੋਕ ਦੇ ਰਸਤੇ ਤੇ ਨਹੀਂ ਕੋਈ ਸਾਥ ਦਿੰਦਾ, ਉੱਥੇ ਤੇ ਜੀਵ ਆਤਮਾ ਨੂੰ ਇਕੱਲਿਆਂ ਹੀ ਜਾਣਾ ਪੈਂਦਾ ਹੈ। ਉੱਥੇ ਪਰਮੇਸ਼ਰ ਹਰੀ ਅਕਾਲ ਪੁਰਖ ਜੀ ਸਾਥ ਨਿਭਾਉਂਦੇ ਨੇ, ਤਿਸ ਤੋਂ ਬਿਨਾਂ ਸਾਥੀ ਸੰਗੀ ਹੋਰ ਕੋਈ ਨਹੀਂ ਹੈ।
1: ਘਟ ਅੰਤਰ ਰਵ ਰਹਿਆ,
0: ਐਸੇ ਹਰੀ ਪਰਮੇਸ਼ਰ ਜੀ ਹਿਰਦਿਆ ਹਿਰਦਿਆ ਤੇ ਸਰੀਰਾਂ ਸਰੀਰਾਂ ਦੇ ਅੰਦਰ ਵਿਆਪਕ ਰੂਪ ਹੋ ਰਹੇ ਨੇ, ਵਸ ਰਹੇ ਹਨ।
1: ਜਪ ਅਹੋ ਜਨ ਕੋਈ,
0: ਹੇ ਭਾਈ ਸਾਰੇ ਕੋਈ ਜਨ ਤਿਸ ਦੇ ਹੀ ਨਾਮ ਨੂੰ ਜਪਣਾ ਕਰੋ। ਮਹਾਰਾਜ ਵੇਦ ਸ਼ਾਸਤਰਾਂ ਦਾ ਪੰਡਿਤ ਜਨ, ਵਿਦਵਾਨ ਜਨ ਉਪਦੇਸ਼ ਦਿੰਦੇ ਨੇ ਸ਼ੂਦਰ ਵੈਸ਼ ਨੂੰ ਜਪਣੇ ਦਾ ਹੱਕ ਨਹੀਂ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਪਿਆ ਹੋ ਜਨ ਕੋਈ, ਭਾਈ ਕੋਈ ਵੀ ਜਨ ਹੋਵੇ ਉਹ ਜਪ ਲਵੇ, ਇਸ ਨੂੰ ਬ੍ਰਾਹਮਣ ਵੀ ਜਪ ਲਵੇ, ਇਸ ਨੂੰ ਖੱਤਰੀ ਵੀ ਜਪ ਲਵੇ, ਇਸ ਨੂੰ ਸ਼ੂਦਰ ਵੀ ਜਪ ਲਵੇ, ਇਸ ਨੂੰ ਵੈਸ਼ ਵੀ ਜਪ ਲਵੇ। ਇਹ ਜਾਤਾਂ ਪਾਤਾਂ ਤੇ ਵਰਨਾ ਆਸ਼ਰਮਾਂ ਦਾ ਕਿਸੇ ਪ੍ਰਕਾਰ ਦਾ ਵਿਤਕਰਾ ਗੁਰੂ ਘਰ ਦੇ ਵਿੱਚ ਨਹੀਂ। ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਜੀ ਦੀ ਜੋਤ ਹੈ, ਸਾਰਿਆਂ ਨੂੰ ਪਰਮੇਸ਼ਰ ਜੀ ਨੇ ਮਨੁੱਖਾ ਦੇਹੀ ਬਖਸ਼ੀ ਹੈ ਤੇ ਸਾਰਿਆਂ ਨੂੰ ਜਪਣੇ ਦਾ ਹੱਕ ਹੈ। ਸਤਨਾਮ
1: ਸ੍ਰੀ
0: ਵਾਹਿਗੁਰੂ। ਸਾਧ ਸੰਗਤ ਜੀ, ਪਹਿਲਾਂ ਜਪਣੇ ਦਾ ਹੱਕ ਨਹੀਂ ਸੀ, ਲੋਕ ਤਰਸਦੇ ਸਨ, ਤੇ ਸਤਿਗੁਰੂ ਜੀ ਨੇ ਜਪਣੇ ਦਾ ਅਧਿਕਾਰ ਦੇ ਦਿੱਤਾ, ਹੁਣ ਜਪ ਕੇ ਰਾਜੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੈਸੀਆਂ ਘਾਲਣਾਵਾਂ ਘਾਲ ਘਾਲ ਕੇ ਅੰਮ੍ਰਿਤ ਦਿੱਤਾ, ਸਰਬੰਸ ਕੁਰਬਾਨ ਕਰਕੇ ਅੰਮ੍ਰਿਤ ਦੇ ਅੰਮ੍ਰਿਤ ਦੇ ਨਾਲ ਨਾਮ ਦਿੱਤਾ। ਤੇ ਜਿਹੜੇ ਸਾਧ ਸੰਗਤ ਜੀ ਨਖਰੇਬਾਜ ਨੇ ਨਾ, ਉਹ ਕਹਿੰਦੇ ਪੁੱਤ ਵਿਆਹੁਣ ਵਾਲੇ ਨੇ, ਧੀਆਂ ਵਿਆਹੁਣ ਵਾਲੀਆਂ ਨੇ, ਪੋਤਾ ਵਿਆਹੁਣ ਵਾਲਾ, ਵਿਹਲੇ ਹੋ ਜਾਈਏ ਫਿਰ ਨਾਮ ਜਪਾਂਗੇ। ਸਾਧ ਸੰਗਤ ਜੀ, ਐਸੇ ਬਹਾਨੇ ਮਾਰਨ ਵਾਲਾ ਤੇ ਵਿਹਲਾ ਨਹੀਂ ਹੁੰਦਾ, ਇੱਕ ਦਿਨ ਉਹਦਾ ਭੋਗ ਪੈ ਜਾਂਦਾ ਤੇ ਉਹਦਾ ਪਰਿਵਾਰ ਭੋਗ ਪਾ ਕੇ ਵਿਹਲਾ ਹੋ ਜਾਂਦਾ ਹੈ, ਨਿਗੁਰਾ ਹੀ ਮਰ ਜਾਂਦਾ ਹੈ। ਇਸ ਪ੍ਰਕਾਰ ਆਪਣਾ ਜਨਮ ਵਿਅਰਥ ਗਵਾ ਕੇ ਚਲਿਆ ਜਾਂਦਾ ਪਰ ਨਾਮ ਨਹੀਂ ਜਪਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਭਾਈ ਜਪ ਅਹੋ ਜਨ ਕੋਈ, ਕੋਈ ਵੀ ਜਪ ਲਵੇ। ਸ਼ੂਦਰ ਜਪ ਲਵੇ, ਵੈਸ਼ ਜਪ ਲਵੇ, ਚੰਡਾਲ ਜਪ ਲਵੇ, ਖੱਤਰੀ ਜਪ ਲਵੇ, ਬੋਧੀ ਜਪ ਲਵੇ, ਜੈਨੀ ਜਪ ਲਵੇ, ਮੁਸਲਮਾਨ ਜਪ ਲਵੇ, ਹਿੰਦੂ ਜਪ ਲਵੇ, ਸਿੱਖ ਜਪ ਲਵੇ, ਕਿਸੇ ਧਰਮ ਦਾ, ਕਿਸੇ ਜਾਤ ਦਾ, ਕਿਸੇ ਸਰੀਰ ਨੂੰ ਧਾਰਨ ਵਾਲਾ ਕੋਈ ਪ੍ਰਾਣੀ ਜਪ ਲਵੇ, ਜਿਹੜਾ ਵੀ ਜਪ ਜਾਂਦਾ ਉਹ ਜਪ ਲੈਂਦਾ ਉਹ ਤਰ ਜਾਂਦਾ ਹੈ। ਇਸ ਕਰਕੇ ਭਾਈ ਸਾਰੇ ਮਾਈ ਭਾਈ, ਸਾਰੇ ਜਗਿਆਸੂ ਜਨ, ਸਾਰੀਆਂ ਇਸਤਰੀਆਂ ਤੇ ਪੁਰਖ, ਸਾਰੇ ਬੱਚੇ ਤੇ ਬਜ਼ੁਰਗ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਗੋਪਾਲ, ਗੋ ਨਾਮ ਪ੍ਰਿਥਵੀ ਦਾ, ਪਾਲ ਨਾਮ ਪਾਲਣਾ ਕਰਨ ਵਾਲੇ ਦਾ। ਜੋ ਪ੍ਰਿਥਵੀ ਦੀ ਪਾਲਣਾ ਕਰਨੇ ਵਾਲੇ ਪਰਮੇਸ਼ਰ ਜੀ ਨੇ ਉਸ ਦੇ ਗੁਣਾਂ ਨੂੰ ਜਪਣਾ ਕਰੋ, ਗੁਣਾਂ ਨੂੰ ਗਾਇਨ ਕਰਦੇ
1: ਰਹੋ।
0: ਜਿਸ ਪਰਮੇਸ਼ਰ ਜੀ ਦਾ ਜਸ ਸਭ ਸਾਰਿਆਂ ਲੋਕਾਂ ਲੋਕਾਂ ਦੇ ਅੰਦਰ ਪ੍ਰਗਟ ਹੈ, ਧਰਤੀ ਦੇ ਅੰਦਰ ਵੀ ਪਰਮੇਸ਼ਰ ਜੀ ਦਾ ਜਸ ਪ੍ਰਗਟ ਹੈ, ਪਾਤਾਲਾਂ ਵਿੱਚ ਵੀ ਪ੍ਰਗਟ ਹੈ, ਆਕਾਸ਼ਾਂ ਵਿੱਚ ਵੀ ਪ੍ਰਗਟ ਹੈ, ਦੇਵਤਿਆਂ ਦੀਆਂ ਪੁਰੀਆਂ ਦੇ ਵਿੱਚ ਵੀ ਪਰਮੇਸ਼ਰ ਜੀ ਦਾ ਨਾਮ ਪ੍ਰਗਟ ਹੈ, ਪਰਮੇਸ਼ਰ ਜੀ ਦਾ ਜਸ ਪ੍ਰਗਟ ਹੈ, ਕੋਈ ਗੁੱਝਾ ਹੋਇਆ ਛੁਪਿਆ ਹੋਇਆ ਨਹੀਂ। ਜਿਸ ਪਰਮੇਸ਼ਰ ਜੀ ਦਾ ਜਸ ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਪ੍ਰਗਟ ਹੈ ਨਾ ਭਾਈ, ਸਾਰੇ ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰੋ, ਸਾਰੇ ਸੰਸਾਰ ਸਾਗਰ ਤੋਂ ਉਧਰ ਜਾਵੋਗੇ, ਤਰ ਜਾਵੋਗੇ, ਸਭਨਾਂ ਦੀ ਕਲਿਆਣ ਹੋਵੇਗੀ, ਸਾਰੇ 84 ਲੱਖ ਜੂਨੀਆਂ ਤੋਂ ਛੁੱਟ ਜਾਓਗੇ, ਜਿੰਨੇ ਵੀ ਨਾਮ ਜਪਣਾ ਕਰੋਗੇ ਸਾਰੇ ਵਾਹਿਗੁਰੂ ਜੀ ਦੀ ਅਭੇਦਤਾ ਦੇ ਸੁੱਖ ਨੂੰ ਮਾਨਣਾ ਕਰੋਗੇ ਜੀ। ਸਾਧ ਸੰਗਤ ਜੀ, ਇਹ ਪਾਵਨ ਉਪਦੇਸ਼ ਪਰਮ ਦਇਆਲੂ ਕਿਰਪਾਲੂ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਆ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਚਰਣਾਂ ਵਿਖੇ ਰਜੋਈਆਂ ਕਰੀਏ ਮਹਾਰਾਜ, ਜੋ ਆਪਣੇ ਅੰਮ੍ਰਿਤਮਈ ਪ੍ਰਵਚਨ ਆਪ ਜੀ ਨੇ ਕਿਰਪਾ ਕਰਕੇ ਕਥਨ ਅਤੇ ਸਰਵਣ ਕਰਵਾਏ ਨੇ ਮਹਾਰਾਜ, ਇਹਨਾਂ ਗੁਰਸ਼ਬਦਾਂ ਦਾ ਭਾਵ, ਉਪਦੇਸ਼ਾਂ ਦਾ ਭਾਵ ਸਾਡੇ ਮਨਾਂ ਹਿਰਦਿਆਂ ਦੇ ਅੰਦਰ ਵਸਾ ਦੇਵੋ, ਸਾਡੇ ਉੱਪਰ ਕਿਰਪਾਲਤਾ ਕਰਕੇ ਆਪਣੇ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ, ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਸਿਮਰਨ ਅਤੇ ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਜੀ ਗੁਰੂ ਨਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁੱਖ ਜਾਣੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਦੇ ਅਰੁਖਤਾ ਬਖਸ਼ਣੀ ਆਸ ਸਾਹ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਹੋ

ਦੇਵ ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰਹੀ ਸਿਵ ਸਕਰਾ ਓਮੁਖ ਚਾਰ ਸਰਬ ਸਬਦ ਪਤਾਰ ਕੇਤਰ ਜਪ ਹੀ ਜਹ ਜਾਪ ਆਦਿ ਦੇਵਾ ਗਾਦ ਤੇਜਾ ਨਾਦ ਮੁਰਤ ਅਤਾਪ ਜੰਤਰ ਮੰਤਰਨ ਆਵਈ ਕਰ ਤੰਤਰ ਮੰਤਰਨ ਕੀਨ ਸਰਬ ਠੌਰ ਰਹਿਓ ਵਿਰਾਜ ਧਿਰਾਜ ਰਾਜ ਪ੍ਰਬੀਨ ਜਛ ਗੰਧਰਵ ਦੇਵਤਾ ਨੂ ਨ ਬ੍ਰਹਮ ਛਤਰੀਅਨ ਮਾਹੇ ਬੈ ਸਨੰਕੇ ਬਿਖੇ ਬਿਰਾਜ ਸੂਤਰ ਭੀ ਵਹਿਨਾਹੇ ਗੂੜ ਗੌੜ ਨਾ ਫੀਲ ਫੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਦ ਉਰਦ ਨ ਭੂਮਾ ਕਾ ਸਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਨ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਬਤ ਪਤਾਰ ਕੇ ਤਰ ਜਾਨੀਏ ਜਹ ਜੋਤ ਸੇਸ ਨਾਮ ਸਹੰਸ ਫਨ ਨਹਿ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਫੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਸਕੇ ਮਹਾਕਬ ਘਟਤ ਗਾੜ ਅਨੰਤ ਹਾਰ ਹਾਰ ਕਹੇ ਉਸ ਭੂ ਮੇਰਾ ਨਾਮ ਨਾਮ ਦੁਰੰਤ ਬੇਦ ਭੇਦ ਨਾ ਪਾਏ ਉਹ ਲਖਿਓ ਨਾ ਸੇਵਕ ਤੇਬ ਦੇਵ ਦਾਨੋ ਮੂੜ ਮਾਨੋ ਜਛ ਨਾ ਜਾਣੈ ਜੇਬ ਭੂਤ ਭਵ ਭਵਾਨ ਭੂਪਤ ਆਦਨਾਥ ਅਨਾਥ ਅਗਨ ਬਾਜਲੇ ਥਲੇ ਮੈਂ ਸਰਬ ਠੌਰ ਨਿਵਾਸ ਦੇਹ ਗੇ ਨ ਨੇ ਸਨੇ ਅਭੇਹ ਨਾਥ ਅਜੀਤ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ ਚਕਰ ਚਿਹਨ ਨ ਬਰਨ ਜਾ ਕੋ ਜਾਤ ਪਾਤ ਨ ਭੇਖ ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਅਪਾਲ ਦੀਨ ਬੰਧ ਪ੍ਰਵੀਨ ਸ੍ਰੀਪਤ ਸਰਬ ਕੋ ਕਰਤਾਰ ਬਰਨ ਚਿਹਨ ਨਾ ਚੱਕਰ ਜਾ ਕੋ ਚੱਕਰ ਚਿਹਨ ਆਕਾਰ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਬਰਨ ਦੁਸ਼ਟ ਗੰਜਨ ਸਤਰੁ ਭੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜਹ ਗਾਥ ਭੂਤ ਬਬ ਭਵੇਖ

ਸਾਧੇ ਪਉਣ ਸਾਧਨਾ ਕਿਤੇ ਗਬੰਧੇ ਅਰਬ ਕੇ ਅਰਬੀ ਅਰਾਧ ਤੇਰੇ ਨਾਮ ਹੈ। ਫਰਕੇ ਫਿਰੰਗੀ ਮਾਨੇ ਕੰਧਾਰੀ ਕੁਰੇ ਸੀ ਜਾਨੇ ਪੱਛਮ ਕੇ ਪੱਛਮੀ ਪਛਾਨੇ ਨਿਜ ਕੰਮ ਹੈ। ਮਰਾ ਟਮ ਗਿਲ ਤੇਰੀ ਮਨ ਸੋ ਤਪੱਸਾ ਕਰ ਦੇੜ ਵੈਤ ਲੰਗੀ ਪਹਿਚਾਨੇ ਧਰਮ ਧਾਮ ਹੈ। ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹੈ। ਰੂਹ ਕੇ ਰੂਹੇਲੇ ਮਾਗ ਦੇਸ ਕੇ ਮੰਗੇਲੇ ਵੀਰ ਬੰਗ ਸੇ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਗੋਖਾ ਗੁਣ ਗਾਵੇ ਚਿਨ ਮਚੀਨ ਕੇ ਸੀਸ ਨਿਆਵੇ ਤੇ ਬਤੀ ਦੇ ਆਏ ਦੁੱਖ ਦੇਹ ਕੇ ਦਲਤ ਹੈ। ਜਿਨੇ ਦੋਹੇ ਜਾਇਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਵ ਧਨ ਦਾਮ ਫਲ ਫੂਲ ਸਿਉਂ ਫਲਤ ਹੈ। ਦੇਵ ਦੇਵ ਤਾਨ ਕੋ ਸੁਰੇਸ ਦਾਨਵਾਨ ਕੋ ਮਹੇਸ਼ ਗੰਗ ਦਾਨ ਕੋ ਅਭੇਸ ਕਹੀਅਤ ਹੈ। ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪੈ ਨਾ ਦੀਨ ਸਾਧ ਅਧੀਨ ਕਹੀਅਤ ਹੈ। ਪਾਈਏ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਵ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ। ਹਾਥੀ ਕੀ ਪੁਕਾਰ ਪਲ ਪਛ ਪਹੁੰਚਤ ਤਾਹੇ ਚਿੱਟੀ ਕੀ ਚਿੰਗਾਰ ਪਹਿਲੇ ਹੀ ਸੁਨੀਅਤ ਹੈ। ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ। ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤ ਹੈ। ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ। ਕਰਤੇ ਹੈ ਵਿਚਾਰ ਪੈਨ ਪੂਰਨ ਕੁਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ। ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾ ਵਾਰ ਪਾਈਏ ਨਾ ਭਾਰ ਪੈ ਅਪਾਰ ਕੈ ਬਖਾਨੀਏ। ਅਦਵੈ ਅਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੈ ਕਮਾਨੀਏ। ਜੰਤਰ ਹੂੰ ਨਜਾਤ ਜੈ ਕੀ ਬਾਪ ਹੂੰ ਨ ਮਾਇਆ ਦਾ ਕੀ ਪੂਰਨ ਪ੍ਰਭਾ ਕੇ ਸੁਛਟਾ ਕੇ ਅਨ ਮਾਨੀਏ। ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੈ ਕਜਾਨੀਏ। ਤੇਜ ਹੂੰ ਕਤਾਰ ਹੈ ਕੇ ਰਾਜਸੀ ਕੋ ਸਾਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕੇ ਸਾਰ ਹੈ। ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ। ਵਿਰਕਤਤਾ ਕੇ ਬਾਨ ਹੈ ਕੇ ਬੁੱਧ ਕੋ ਉਦਾਰ ਹੈ। ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ। ਦੀਨਨ ਕੋ ਦਾਤਾ ਹੈ ਗੰਨੀ ਮਨ ਕੋ ਕਾਰਕ ਹੈ ਸਾਧਨ ਕੋ ਰਛਕ ਹੈ ਗੁਣਨ ਕੋ ਪਹਾਰ ਹੈ। ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੁੱਧ ਕੋ ਅਭੂਤ ਹੈ ਕਿ ਅੱਛੇ ਅਭਿਨਾਸੀ ਹੈ। ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਦਿਹੰਦਾ ਹੈ ਗੰਨੀ ਮਨ ਕਾ ਨਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ। ਕਾਲ ਹੂੰ ਕੇ ਕਾਲ ਹੈ ਕੇ ਸਤਰਨ ਕੇ ਸਾਲ ਹੈ ਕੇ ਮਿੱਤਰਨ ਕੋ ਭੋਗਤ ਹੈ ਕੇ ਬ੍ਰਿਧਤਾ ਕੀ ਵਾਸੀ ਹੈ। ਜੋਗ ਹੂੰ ਕੋ ਜੰਤਰ ਹੈ ਕੇ ਤੇਜ ਹੂੰ ਕੋ ਤੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਪੂਰਨ ਪ੍ਰਕਾਸ਼ੀ ਹੈ। ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸਿੱਧਤਾ ਕੋ ਵਾਸ ਹੈ ਕੇ ਬੁੱਧ ਹੂੰ ਕੋ ਘਰ ਹੈ। ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕੇ ਸੁੱਧਤਾ ਕੋ ਸਰ ਹੈ। ਜਾਨ ਕੋ ਬਚਈਆ ਹੈ ਇਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕੇ ਕਾਮਨਾ ਕੋ ਕਰ ਹੈ। ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕੇ ਇਸਤਰੀ ਹੈ ਨਾ ਨਰ ਹੈ। ਵਿਸ਼ਵ ਕੋ ਭਰਨ ਹੈ ਕੇ ਅਪਦਾ ਕੋ ਹਰਨ ਹੈ ਕੇ ਸੁਖ ਕੋ ਕਰਨ ਹੈ ਕੇ ਤੇਜ ਕੋ ਪ੍ਰਕਾਸ਼ ਹੈ। ਭਾਈ ਹੈ ਨਾ ਭਾਰ ਪਾਰਾ ਵਾਰ ਹੂੰ ਕੋ ਪਾਰ ਜਾ ਕੋ ਗੀਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ। ਹਿੰਗੁਲਾ ਹਿਮਾਲ ਗਾਵੇ ਹਬਸੀ ਹਲ ਵਿਦਿਆ ਪੂਰਬੀ ਨ ਪਾਰ ਪਾਵੇ ਅਸਤੇ ਅਨਸ ਹੈ। ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾਦ ਅਦਵੈ ਅਭਿਨਾਸੀ ਹੈ। ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ। ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਦ ਭੂਮ ਕੇ ਭੁਜਈਆ ਹੈ ਮੋਹਯ ਮਹਾਬਾਲ ਕੇ। ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਜੋਗ ਹੂੰ ਕਜੋਗ ਹੈ ਦਰਿਆ ਧਰੁਮ ਚਾਲ ਕੇ। ਕਾਮਨਾ ਕੇ ਕਰ ਹੈ ਕੇ ਬੁੱਧਤਾ ਕੋ ਹਰ ਹੈ ਕੇ ਸਿੱਧਤਾ ਕੇ ਸਾਦੀ ਹੈ ਕੇ ਕਾਲ ਹੈ ਕੁਚਾਲ ਕੇ। ਛੀਰ ਕੈਸੀ ਛੀਰਾ ਵਧ ਛਾਚ ਕਿਸੀ ਛਤਰਾ ਨੇਰ ਛਬਾ ਕਰ ਕੈਸੀ ਛਬ ਕਾਲ ਨਿਦਰੀ ਕੇ ਕੂਲ ਕੇ। ਹੰਸਨੀ ਸਿਸੀ ਹਰੋਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚੱਲੀ ਸਾਤੋ ਸਿੰਧ ਰੂਲ ਕੇ। ਪਾਰਸੀ ਪਲਾਉ ਗੜ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨਿਕੇ ਰਹੀ ਝੂਲ ਕੇ। ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ। ਫਟਕ ਸੀ ਕੈਲਾਸ ਕਮਾਉ ਗੜ ਕਾਂਸੀਪੁਰ ਸੀ ਸਸੀ ਸੁਰੰਗਾਬਾਦ ਨਿਕੇ ਸੋਹੀਅਤ ਹੈ। ਹਿਮਾ ਸੀ ਹਿਮਾਲਿਆ ਹਰ ਹਾਰ ਸੀ ਹਲੱਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤ ਹੈ। ਚੰਦਨ ਸੀ ਜੰਬਾਵਤੀ ਚੰਦਰਮਾ ਸੀ ਚੰਦਰਗਿਰ ਚਾਂਦਨੀ ਸੀ ਚਾਂਦਗੜ ਜੋਨ ਜੋਹੀਅਤ ਹੈ। ਗੰਗਾ ਸਮ ਗੰਗਦਾਰ ਬਕਾਨ ਸੀ ਬਿਲੰਦਾਬਾਦ ਕਿਰਤ ਤੇ ਹਰ ਕੀ ਉਜਿਆਰੀ ਸੋਹੀਅਤ ਹੈ। ਫਰਾਸੀ ਫਿਰੰਗੀ ਫਰਾਸੀ ਸਕੇ ਦੁਰੰਗੀ ਮਕਰਾਨ ਗੇ ਬ੍ਰਦੰਗੀ ਤੇਰੇ ਗੀਤ ਗਾਈਅਤ ਹੈ। ਫਕਰੀ ਕੰਧਾਰੀ ਗੋਰ ਗਖਰੀ ਗਰਦੇ ਜਾ ਚਾਰੀ ਪੌਣ ਕੇ ਆਹਾਰੀ ਤੇਰੋ ਨਾਮ ਧਿਆਈਅਤ ਹੈ। ਪੂਰਬ ਪਲਾਉ ਕਾਮ ਰੂਪ ਅਕਮਾਉ ਸਰਬ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ। ਪੂਰਨ ਪ੍ਰਤਾਪੀ ਜੰਤਰ ਮੰਤਰ ਦੇ ਅਤਾਪੀ ਨਾਥ ਕੀਰਤ

ਸ਼੍ਰੀ ਵਾਹਿਗੁਰੂ ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ।

ਆਹੇ ਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਧੰਨ ਧੰਨ ਜਗਤਰ ਗੁਰੂ ਪੀਰਾਨ ਪੀਰ ਮੀਰਾਨ ਮੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਨ ਬਾਜਾ ਵਾਲੇ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸਦਾਨੀ ਸਾਹਿਬ ਕਮਾਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਐਸੇ ਸਤਿਗੁਰਾਂ ਦਾ ਸਤੋ ਜੁਗੀ ਤਪੋ ਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਆਪ ਜੀ ਅੰਮ੍ਰਿਤ ਵੇਲੇ ਤੋਂ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ, ਨਾਲ ਹੀ ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੇ ਪ੍ਰਵਾਹ ਵਗ ਰਹੇ ਹਨ। ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮਹਾਰਾਜ ਜੀ ਕਿਰਪਾਲਤਾ ਕਰਕੇ ਸਾਡੇ ਸਾਰਿਆਂ ਨੂੰ ਸਾਨੂੰ ਸਤਸੰਗਤ ਕਰਨ ਦਾ ਇਹ ਸੁਭਾਗਾ ਸਮਾਂ ਬਖਸ਼ ਰਹੇ ਹਨ। ਆਪ ਜੀ ਆਣੇ ਪਿਛਲੇ ਰੋਜ਼ ਕਥਾ ਦੇ ਵਿੱਚ ਸਰਵਣ ਕੀਤਾ ਜਾਣਿਆ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪ ਨਰਾਇਣ ਕਲਾ ਧਾਰ ਜਗਮੈ ਪਰਵਰਿਓ, ਆਪ ਪਰਮੇਸ਼ਰ ਵਾਹਿਗੁਰੂ ਜੀ ਦੇ ਸਾਖਾਰ ਰੂਪ ਕਲ ਤਾਰਨ ਗੁਰੂ ਨਾਨਕ ਆਇਆ। ਐਸੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਆਪ ਜੀ ਤਲਵੰਡੀ ਦੇ ਵਿੱਚ ਪਿਤਾ ਬਾਬਾ ਕਾਲੂ ਜੀ ਦੇ ਘਰ, ਮਾਤਾ ਤ੍ਰਿਪਤਾ ਜੀ ਦੇ ਘਰ, ਆਪ ਜੀ ਜਿੱਥੇ ਅਵਤਾਰ ਧਾਰਨ ਕਰਕੇ ਬਾਲ ਚੋਜ ਕਰ ਰਹੇ ਹੋ, ਉਹਨਾਂ ਬਾਲ ਚੋਜਾਂ ਦੇ ਵਿੱਚ ਕੌਤਕਾਂ ਦੇ ਵਿੱਚੋਂ ਮਹਾਰਾਜ ਜੀ ਦੀ ਆਪ ਜੀ ਨੇ ਜਿਹੜੀ ਹੈ ਉਹ ਜਸ ਉਪਮਾ ਮਹਾਰਾਜ ਜੀ ਦੇ ਇਹ ਜੀਵਨ ਦੇ ਕੌਤਕ ਸਰਵਣ ਕੀਤੇ ਹਨ। ਜਿਵੇਂ ਜਦੋਂ ਮਹਾਰਾਜ ਜੀ ਬਹੁਤ ਹੀ ਇਕਾਂਤ ਵਿੱਚ ਰਹਿਣ ਲੱਗੇ, ਗੁਰੂ ਸਾਹਿਬ ਮਹਾਰਾਜ ਜੀ ਦਾ ਕਿਸੇ ਨਾਲ ਬੋਲਣ ਨੂੰ ਜੀ ਸੀ ਨਹੀਂ ਕਰਦਾ, ਨਾ ਤਾਂ ਬੋਲਦੇ ਸਨ, ਨਾ ਤਾਂ ਹੱਸਦੇ ਸਨ, ਨਾ ਤਾਂ ਆਮ ਨਿਆਣੇ ਬੱਚਿਆਂ ਵਾਂਗੂ ਖੇਡਣਾ, ਕੋਈ ਸਰੀਰ ਦੀ ਕਿਰਿਆ ਨਹੀਂ ਕਰਨੀ, ਜੇ ਪੈ ਰਹਿਣਾ ਤਾਂ ਸਾਰਾ ਸਾਰਾ ਦਿਨ ਚਾਦਰਾ ਲੈ ਕੇ ਪੈ ਰਹਿਣਾ, ਜੇ ਬਹਿ ਜਾਣਾ ਤਾਂ ਚੌਖੜਾ ਲਾ ਕਰਕੇ ਕਈ ਕਈ ਚਿਰ ਤੱਕ ਬਹਿ ਜਾਣਾ। ਐਸੇ ਆਪਣੇ ਮਨ ਨੂੰ ਅੰਤਰਮੁਖੀ ਬਣਾ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਦੋਂ ਪਰਾਮਤਾ ਵਾਲੀ ਬਿਰਤੀ ਵਿੱਚ ਰਹਿ ਰਹੇ ਸਨ, ਤਾਂ ਲੋਕ ਜਿਹੜੇ ਨੇ ਨਾ ਉਹ ਕਹਿਣ ਲੱਗੇ ਪਿਤਾ ਕਾਲੂ ਜੀ ਨੂੰ ਕਿ ਤੇਰਾ ਜਿਹੜਾ ਪੁੱਤ ਹੈ ਉਹ ਆਮ ਬੱਚਿਆਂ ਵਾਂਗੂ ਨਹੀਂ ਖੇਡਦਾ, ਨਹੀਂ ਬੋਲਦਾ, ਨਾ ਤਾਂ ਉਹਨਾਂ ਵਾਂਗੂ ਹਾਸੇ ਕਰਦਾ ਹੈ, ਤੂੰ ਇਹਨੂੰ ਵਿਖਾਉਣਾ ਕਰ, ਜਾਂ ਤਾਂ ਕੋਈ ਸਿਆਣੇ ਵੈਦ ਹਕੀਮ ਦੇ ਕੋਲ, ਜਾਂ ਤਾਂ ਆਪਣੇ ਪੁੱਤਰ ਦਾ ਧਿਆਨ ਰੱਖ, ਕੋਈ ਇਹਨੂੰ ਕੰਮ ਕਾਜ ਵਾਲੇ ਪਾਸੇ ਲਾਉਣਾ ਕਰ, ਜੇ ਕਰਕੇ ਇੰਜ ਨਹੀਂ ਕਰੇਗਾ ਇਹਨੇ ਇਵੇਂ ਹੀ ਮਸਤਾਨਾ ਕਮਲਿਆਂ ਵਾਂਗੂ ਹੀ ਰਹਿਣਾ ਹੈ, ਜਾਂ ਤਾਂ ਇਹਦੇ ਵਿੱਚ ਕੋਈ ਭੂਤ ਪ੍ਰੇਤ ਵੜ ਗਿਆ ਹੋਵੇਗਾ, ਤੂੰ ਉਹ ਜਿਹੜਾ ਹੈ ਬਾਹਰ ਇਹਦੇ ਵਿੱਚੋਂ ਕਢਾਉਣਾ ਕਰ। ਸੋ ਇਵੇਂ ਸਾਧ ਸੰਗਤ ਜੀ ਕਈ ਲੋਕਾਂ ਨੇ ਆ ਕਰਕੇ ਬਾਬਾ ਕਾਲੂ ਜੀ ਨੂੰ ਬੜਾ ਕੁਛ ਦੱਸਿਆ। ਜੇ ਬਾਬਾ ਕਾਲੂ ਜੀ ਨੇ ਦੀਰਘ ਵਿਚਾਰ ਕੀਤੀ ਕਿ ਗੱਲ ਤਾਂ ਸੱਚੀ ਹੈ, ਸਾਡੇ ਘਰ ਵਿੱਚ ਇੱਕੋ ਹੀ ਇੱਕ ਪੁੱਤਰ ਮਾਲਕ ਨੇ ਰੱਬ ਨੇ ਕਿਰਪਾਲਤਾ ਕਰਕੇ ਨਾਨਕ ਜੀ ਦੇ ਰੂਪ ਦੇ ਵਿੱਚ ਬਖਸ਼ਿਆ ਹੈ, ਜੇ ਕਰਕੇ ਇਹ ਵੀ ਕੰਮ ਕਾਜ ਨਹੀਂ ਕਰਨਗੇ ਤਾਂ ਫਿਰ ਸਾਡਾ ਨਿਰਵਾਹ ਕਿਵੇਂ ਹੋਵੇਗਾ, ਸਾਡਾ ਕੀ ਹਾਲ ਹੋਵੇਗਾ। ਸੋ ਇੱਕ ਦਿਨ ਆਪਣੇ ਪੁੱਤਰ ਨੂੰ ਸਮਝਾਇਆ, ਸਮਝਾ ਕਰਕੇ ਕਿਹਾ ਕਿ ਤੂੰ ਘਰ ਵਿੱਚ ਜਿੰਨੇ ਵੀ ਗਾਵਾਂ ਮੱਝਾਂ ਹਨ ਇਹਨਾਂ ਨੂੰ ਚਰਾਉਣ ਦਾ ਕੰਮ ਕਰ, ਤੇਰਾ ਮਨ ਜਿਹੜਾ ਉਹ ਪਰਚਾ ਰਹੇਗਾ, ਕਿਧਰੇ ਨਾ ਕਿਧਰੇ ਲੱਗੇਗਾ, ਸਨੇ ਸਨੇ ਤੇਰਾ ਮਨ ਲੱਗੇਗਾ, ਜਿਵੇਂ ਜਿਵੇਂ ਤੇਰਾ ਮਨ ਲੱਗੇਗਾ ਤੈਨੂੰ ਖੁਸ਼ੀ ਹੋਏਗੀ ਕੰਮ ਕਾਜ ਕਰਨ ਦੇ ਵਿੱਚ। ਸੋ ਇਵੇਂ ਪਿਤਾ ਬਾਬਾ ਕਾਲੂ ਜੀ ਨੇ ਮਹਾਰਾਜ ਜੀ ਨੂੰ ਮੱਝਾਂ ਗਾਵਾਂ ਚਰਾਉਣ ਦੇ ਲਈ ਭੇਜਿਆ। ਗੁਰੂ ਸਾਹਿਬ ਜੀ ਬੜੇ ਖੁਸ਼ ਹੋ ਗਏ ਸਾਧ ਸੰਗਤ ਜੀ। ਦੂਜੇ ਦਿਨ ਮਹਾਰਾਜ ਜੀ ਸਵੇਰੇ ਹੁੰਦਿਆਂ ਸਾਰੇ ਆਪ ਮਹਾਰਾਜ ਜੀ ਗਏ ਅਤੇ ਜਿੱਥੇ
ਗਾਵਾਂ ਮੱਝਾਂ ਰੱਖੀਆਂ ਹੋਈਆਂ ਸਨ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਹੱਥੀ ਮਹਾਰਾਜ ਜੀ ਖੁੱਲ੍ਹ ਕਰਕੇ ਜਿਹੜੇ ਰੱਸੇ ਨਾਲ ਬੱਝੇ ਹੋਏ ਸਨ ਆਪ ਜਾ ਕਰਕੇ ਸਾਰਿਆਂ ਨੂੰ ਕੱਢਿਆ ਖੋਲ੍ਹਿਆ ਹੈ ਅਤੇ ਹੱਥ ਦੇ ਵਿੱਚ ਡਾਂਗ ਸੋਟਾ ਲੈ ਕਰਕੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਹਾਂਕਦੇ ਹੋਏ ਗਾਵਾਂ ਮੱਝਾਂ ਨੂੰ ਇਕੱਠਾਂ ਕਰਕੇ ਪਾਤਸ਼ਾਹ ਮਹਾਰਾਜ ਜੀ ਸਵੇਰ ਹੀ ਜਿਹੜਾ ਹੈ ਉਹਨਾਂ ਨੂੰ ਚਰਾਉਣ ਦੇ ਲਈ ਜੰਗਲਾਂ ਦੇ ਵਿੱਚ ਲੈ ਕੇ ਚਲੇ ਗਏ। ਮਹਾਰਾਜ ਜੀ ਨੇ ਉਹਨਾਂ ਨੂੰ ਛੱਡ ਦੇਣਾ, ਉਹ ਗਾਵਾਂ ਮੱਝਾਂ ਜਿਹੜੀਆਂ ਨੇ ਉਹਨਾਂ ਨੇ ਹਰਾ ਜਿਹੜਾ ਹੈ ਘਾਹ ਖਾਣਾ, ਕੋਮਲ ਜਿਹੜਾ ਘਾਹ ਪਹਾੜਾਂ 'ਤੇ ਬੀਆਬਾਨਾਂ 'ਤੇ ਜਿਹੜਾ ਕੋਮਲ ਕੋਮਲ ਸੂਖਮ ਜਿਹੜਾ ਘਾਹ ਖਾ ਕਰਕੇ ਉਹ ਗਾਵਾਂ ਮੱਝਾਂ ਖੁਸ਼ ਹੋਣ ਲੱਗੀਆਂ ਅਤੇ ਮਹਾਰਾਜ ਜੀ ਨੇ ਇੱਕ ਪਾਸੇ ਲੰਬੇ ਪੈ ਜਾਣਾ। ਸੋ ਇੰਝ ਪਹਿਲਾ ਦਿਨ ਮਹਾਰਾਜ ਜੀ ਨੇ ਗਾਵਾਂ ਮੱਝਾਂ ਨੂੰ ਜਿਹੜਾ ਹੈ ਉਹ ਬੀਆਬਾਨਾਂ ਦੇ ਵਿੱਚ ਜੰਗਲਾਂ ਦੇ ਵਿੱਚ ਚਰਾ ਕਰਕੇ ਲਿਆਉਣਾ ਕੀਤਾ। ਦੂਜੇ ਦਿਨ ਫਿਰ ਔਰ ਸਵੇਰੇ ਬਾਬਾ ਕਾਲੂ ਜੀ ਨੇ ਉਠਾਇਆ, ਉੱਠ ਕਰਕੇ ਨਾਲ ਹੀ ਤਿਆਰ ਪ੍ਰਤਿਆਰ ਹੋ ਕੇ ਦੂਜੇ ਦਿਨ ਵੀ ਚਲੇ ਗਏ। ਹੁਣ ਜਦੋਂ ਦੂਜੇ ਦਿਨ ਗਏ ਨਾ ਤਾਂ ਹੁਣ ਮਹਾਰਾਜ ਜੀ ਨੇ ਕੌਤਕ ਕੀਤਾ, ਜਾਣ ਲੱਗੇ ਰਾਹ ਦੇ ਵਿੱਚ ਕਿਸੇ ਦਾ ਖੇਤ ਵੇਖਿਆ, ਐਨ ਪੂਰੀ ਜਿਹੜੀ ਹੈ ਕਣਕ ਜਿਹੜੀ ਇਹ ਤਿਆਰ ਸੀ, ਫਸਲ ਕਣਕ ਦੀ ਸਾਰੀ ਤਿਆਰ ਅਤੇ ਵਾੜ ਵੀ ਲੱਗੀ ਹੋਈ ਹੈ। ਇਹ ਨਹੀਂ ਕਿ ਖੇਤ ਨੂੰ ਵਾੜ ਨਹੀਂ, ਵਾੜ ਕਾਹਦੇ ਲਈ, ਵਾੜੀ ਲਾਈ ਜਾਂਦੀ ਹੈ, ਵਾੜੀ ਤਾਂ ਹੀ ਲਾਈ ਜਾਂਦੀ ਹੈ ਨਾ ਕਿ ਕੋਈ ਗਾਂ ਕੋਈ ਮੱਝ ਕੋਈ ਜਾਨਵਰ ਕੋਈ ਪਸ਼ੂ ਜਿਹੜਾ ਆ ਉਹ ਫਸਲਾਂ ਨੂੰ ਖਰਾਬ ਨਾ ਕਰੇ। ਅਤੇ ਸਾਧ ਸੰਗਤ ਜੀ ਮਹਾਰਾਜ ਜੀ ਨੂੰ ਵਾੜੀ ਜਿਹੜੀ ਹੈ ਉਹ ਤੋੜ ਕਰਕੇ ਸਾਰੇ ਹੀ ਪਸ਼ੂਆਂ ਨੂੰ ਮਹਾਰਾਜ ਜੀ ਨੇ ਗਾਵਾਂ ਨੂੰ ਮੱਝਾਂ ਨੂੰ ਵਿੱਚ ਖੇਤ ਦੇ ਉਸ ਜ਼ਮੀਨਦਾਰ ਦੇ ਕਿਸੇ ਕਿਸਾਨ ਦੇ ਖੇਤ ਦੇ ਵਿੱਚ ਵਾੜ ਦਿੱਤਾ। ਉਹ ਸਾਰੀਆਂ ਵੜ ਗਈਆਂ ਅਤੇ ਫਿਰ ਛੱਡਿਆ ਹੀ ਨਹੀਂ ਖੇਤ ਉਹਨਾਂ ਨੇ, ਤਿਆਰ ਫਸਲ ਸੀਗੀ ਕਣਕ ਦੀ ਜਿਹੜੀ ਉਹ ਸਾਰੀ ਉਹਨਾਂ ਨੇ ਖਰਾਬ ਕਰਤੀ, ਸਾਰੀ ਉਹ ਚਾਰ ਗਏ ਅਤੇ ਚਾਰ ਕਰਕੇ ਉੱਧਰ ਹੀ ਉਹ ਜਿਹੜੇ ਡੰਗਰ ਪਸ਼ੂ ਬਹਿ ਗਏ ਹੁਣ। ਅਤੇ ਮਹਾਰਾਜ ਜੀ ਇੱਕ ਰੁੱਖ ਦੀ ਛਾਂ ਦੇ ਹੇਠਾਂ ਲੰਬੇ ਪੈ ਕਰਕੇ ਵੇਖ ਰਹੇ ਨੇ, ਮਹਾਰਾਜ ਜੀ ਅੱਖਾਂ ਮੀਟ ਕਰਕੇ ਸੁੱਖ ਲੈ ਰਹੇ ਹਨ। ਅਤੇ ਜਦੋਂ ਕੁਝ ਚਿਰਾਂ ਬਾਅਦ ਸ਼ਾਮ ਦਾ ਵੇਲਾ ਹੋ ਗਿਆ, ਉਹ ਜਿਹੜੀ ਜ਼ਮੀਨ ਸੀ ਉਹ ਜਿਸ ਦਾ ਖੇਤ ਸੀਗਾ ਨਾ, ਉਹ ਖੇਤੀ ਕਰਨ ਵਾਲਾ ਕਿਸਾਨ ਆਇਆ ਅਤੇ ਕਿਸਾਨ ਆ ਕੇ ਕੀ ਵੇਖਦਾ ਹੈ ਕਿ ਸਾਰੀ ਦੀ ਸਾਰੀ ਫਸਲ ਜਿਹੜੀ ਹੈ ਉਹ ਤਹਿਸ ਮਹਿਸ ਹੋ ਗਈ, ਉਹ ਕੋਈ ਛੱਡੀ ਨਹੀਂ ਗਾਵਾਂ ਮੱਝਾਂ ਪਸ਼ੂਆਂ ਨੇ। ਵੇਖ ਕੇ ਬੜਾ ਦੰਗ ਹੋ ਗਿਆ, ਕਹਿਣ ਲੱਗਾ ਇਹ ਕੀ ਹੋਇਆ? ਕਹਿੰਦੇ ਮੈਂ ਇੰਨੀ ਮਿਹਨਤ ਕਰਕੇ ਮੁਸ਼ਕਤ ਕਰਕੇ ਫਸਲ ਤਿਆਰ ਕੀਤੀ, ਬਸ ਹੁਣ ਵਾਢੀਆਂ ਜਿਹੜੀਆਂ ਨੇ ਉਹ ਆਉਣ ਹੀ ਵਾਲੀਆਂ ਸਨ, ਇਹ ਕਣਕ ਦੀ ਫਸਲ ਤਿਆਰ ਕੀਤੀ ਹੈ ਅਤੇ ਤੁਸੀਂ ਕਹਿੰਦੇ ਆਪਣੀਆਂ ਗਾਵਾਂ ਮੱਝਾਂ ਨੂੰ ਵਿੱਚ ਵਾੜ ਕਰਕੇ ਸਾਰੀ ਫਸਲ ਸਾਡੀ ਜਿਹੜੀ ਖਰਾਬ ਕਰਤੀ, ਛੱਡੀ ਕੋਈ ਨਹੀਂ। ਜਦੋਂ ਇੰਝ ਉਹਨੇ ਸਾਧ ਸੰਗਤ ਜੀ ਬਹੁਤ ਹੀ ਰੌਲਾ ਪਾਉਣਾ ਕੀਤਾ, ਮਹਾਰਾਜ ਜੀ ਉੱਠ ਗਏ। ਮਹਾਰਾਜ ਜੀ ਕਹਿੰਦੇ ਇਵੇਂ ਨਾ ਬੋਲੀ ਜਾ, ਜਿਹੜਾ ਤੈਨੂੰ ਮਿਲਣਾ ਸੀ ਉਹ ਮਿਲ ਜੂਗਾ, ਕਹਿੰਦੇ ਚਿੰਤਾ ਨਾ ਕਰ। ਉਹ ਕਹਿੰਦਾ ਕਿਉਂ ਨਾ ਚਿੰਤਾ ਕਰਾਂ, ਜੇ ਤੁਸੀਂ ਫਸਲ ਬੀਜੀ ਹੋਈ ਹੁੰਦੀ ਤਾਂ ਤੁਹਾਨੂੰ ਪਤਾ ਹੋਣਾ ਸੀ ਕਿ ਕਿੰਨੀ ਮੁਸ਼ਕਤ ਕੀਤੀ ਹੈ, ਕਿੰਨੀ ਮਿਹਨਤ ਕੀਤੀ ਹੈ ਤਾਂ ਜਾ ਕੇ ਫਸਲ ਤਿਆਰ ਹੋਈ ਹੈ। ਸਾਧ ਸਿੰਘ ਜੀ ਫਸਲਾਂ ਵੀ ਇਵੇਂ ਤਿਆਰ ਹੋ ਜਾਂਦੀਆਂ, ਸਾਰੇ ਜਿੰਨੇ ਵੀ ਜ਼ਮੀਨਦਾਰ ਨੇ ਖੇਤੀ ਨਾਲ ਜਿਹੜੇ ਸਾਰੇ ਕੰਮ ਕਾਜ ਰੱਖਣ ਵਾਲੇ ਹਨ ਉਹਨਾਂ ਨੂੰ ਪਤਾ ਆ ਕਿ ਕਿੰਨੀ ਮਿਹਨਤ ਲੱਗਦੀ ਹੈ, ਕਿਵੇਂ ਸਾਹਮਣਾ ਪੈਂਦਾ ਹੈ, ਕਿਵੇਂ ਸਾਧ ਸੰਗਤ ਜੀ ਸਮੇਂ ਉਸ ਨੂੰ ਵੇਖਣਾ ਪੈਂਦਾ, ਕਿਧਰੇ ਕੀੜੀਆਂ ਨਾ ਲੱਗ ਜਾਣ ਧਿਆਨ ਦੇਣਾ ਪੈਂਦਾ, ਦਵਾ ਜਿਹੜੀ ਹੈ ਉਹ ਛਿਣਕਣੀ ਪੈਂਦੀ ਹੈ ਅਤੇ ਉਹਦੀ ਰਾਖੀ ਕਰਨੀ ਪੈਂਦੀ ਹੈ ਤਾਂ ਜਾ ਕੇ ਫਸਲਾਂ ਤਿਆਰ ਹੁੰਦੀਆਂ ਨੇ। ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਾ, ਕਿਸਾਨ ਕਹਿੰਦੇ ਤੁਸੀਂ ਆ ਵਿਗਾੜ ਦਿੱਤੀ, ਖਰਾਬ ਕਰ ਦਿੱਤੀ, ਮੈਨੂੰ ਖਾਵਿਆਂ ਜਾਂ ਭੁਗਤਾਣਾ ਦੇਣਾ ਕਰੋ, ਜੇ ਕਰਕੇ ਨਹੀਂ ਦਿਓਗੇ ਤਾਂ ਮੈਂ ਛੱਡਣਾ ਨਹੀਂ ਤੁਹਾਡੀਆਂ ਗਾਵਾਂ ਮੱਝਾਂ, ਮੈਂ ਉਹ ਸਾਰੀਆਂ ਫੜ ਲੈਣੀਆਂ। ਉਹ ਗਾਵਾਂ ਮੱਝਾਂ ਨੂੰ ਸਾਰਿਆਂ ਨੂੰ ਇਕੱਠੀਆਂ ਕਰਕੇ ਫੜ ਕਰਕੇ ਉਹ ਚਲਾ ਗਿਆ ਜੀ ਰਾਏ ਬੁਲਾਰ ਦੇ ਕੋਲ। ਰਾਏ ਬੁਲਾਰ ਜਿਹੜਾ ਹੈ ਸਾਧ ਸੰਗਤ ਜੀ ਤਲਵੰਡੀ ਦਾ ਜਿਹੜਾ ਹੈ ਉਹ ਹਾਕਿਮ ਹੈ, ਤਲਵੰਡੀ ਦੇ ਵਿੱਚ ਰਾਏ ਬੁਲਾਰ ਜੀ ਦੀ ਸਾਰੀ ਐਨ ਗੱਲਬਾਤ ਚੱਲਦੀ ਹੈ। ਕਾਰਨ ਹਾਕਿਮ ਨੇ, ਰਾਜਾ ਹਨ ਤਲਵੰਡੀ ਦੇ। ਸੋ ਜਦੋਂ ਰਾਏ ਬੁਲਾਰ ਜੀ ਕੋਲ ਗਏ, ਮਹਾਰਾਜ ਜੀ ਵੀ ਮਗਰ ਮਗਰ ਗਏ, ਉਹ ਗਾਵਾਂ ਮੱਝਾਂ ਲੈ ਕਰਕੇ ਉਹ ਜਾ ਕਰਕੇ ਫਰਿਆਦੀ ਬਣ ਕੇ ਉਹਨੇ ਪੁਕਾਰ ਲਈ, ਕਹਿੰਦੇ ਵੇਖ ਤੇਰੇ ਨਗਰ ਦੇ ਵਿੱਚ ਕਿਵੇਂ ਹੋ ਰਿਹਾ, ਜੇ ਕਰਕੇ ਇੰਜੀ ਫਸਲਾਂ ਖਰਾਬ ਹੋਣ ਦੀਆਂ ਰਹਿਣਗੀਆਂ ਤਾਂ ਤੇਰੇ ਨਗਰ ਦੇ ਵਿੱਚ ਕਿੰਨੇ ਰਹਿਣਾ ਨਹੀਂ, ਸੁੱਖ ਦਾ ਸਾਣੀ ਕਹਿਣ ਲੈਣਾ, ਇਹ ਵੇਖਣਾ ਕਰ ਕੀ ਹੋਇਆ। ਕਹਿੰਦੇ ਸਵੇਰ ਜਿਹੜਾ ਤੇਰਾ ਪਟਵਾਰੀ ਹੈ ਨਾ, ਉਸ ਦੇ ਪੁੱਤਰ ਨੇ ਸਵੇਰੇ ਉਸ ਦੇ ਬੱਚੇ ਨੇ
ਸਵੇਰੇ ਸਵੇਰੇ ਮੇਰੇ ਖੇਤਾਂ ਦੇ ਵਿੱਚ ਆਪਣੀਆਂ ਗਾਵਾਂ ਮੱਝਾਂ ਵਾੜ ਕਰਕੇ ਸਾਰੇ ਖੇਤ ਚਰਾ ਦਿੱਤੇ, ਕੋਈ ਛੱਡਿਆ ਹੀ ਨਹੀਂ। ਉਹਨੂੰ ਵੀ ਬੜਾ ਗੁੱਸਾ ਚੜਿਆ, ਉਹ ਕਹਿੰਦਾ ਕਿੱਧਰ ਹੈ, ਵੇਖਿਆ ਗੁਰੂ ਨਾਨਕ ਜੀ ਨੂੰ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਵੇਖ ਕੇ ਕਹਿਣ ਲੱਗਾ, ਕਹਿੰਦੇ ਤੈਨੂੰ ਡਰ ਨਹੀਂ ਕਿਸੇ ਦਾ, ਬੜਾ ਨਿਡਰ ਬਣਿਆ ਫਿਰਦਾ। ਨਾਲ ਜਿਹੜੇ ਨੇ ਦਾਸ ਗੋਲੇ ਸਨ, ਕਹਿੰਦੇ ਅਸੀਂ ਤਾਂ ਪਹਿਲੇ ਕਿਹਾ ਇਹ ਤਾਂ ਕਮਲਾ ਹੈ, ਇਹਨੂੰ ਕੋਈ ਅਕਲ ਹੀ ਨਹੀਂ, ਇਹ ਮਸਤਾਨੀ ਬਿਰਤੀ ਵਾਲਾ ਆ। ਕਹਿੰਦੇ ਤੇ ਪਿਓ ਨੂੰ ਸੱਦ ਕੇ ਲਿਆਓ, ਬਾਬਾ ਕਾਲੂ ਜੀ ਨੂੰ ਸੱਦ ਕਰਕੇ ਲੈ ਕੇ ਆਏ ਸਾਧ ਸੰਗਤ ਜੀ, ਸੱਦ ਕਰਕੇ ਲਿਆਏ ਬਾਬਾ ਕਾਲੂ ਜੀ। ਕਹਿੰਦੇ ਕਹਿੰਦੇ ਸੁੱਖ ਦਾ ਕਦੇ ਵੀ ਦਿਨ ਨਹੀਂ ਵਿਖਾਇਆ ਪੁੱਤ ਨਾਨਕ ਨੇ, ਆਏ ਦਿਨ ਕਦੇ ਨਾ ਕਦੇ ਪੜਨ ਪਾਉਂਦੇ ਨੇ। ਉੱਥੇ ਉਹ ਪੰਡਿਤ ਆ ਕਰਕੇ ਕਹਿੰਦੇ ਨੇ ਅਸੀਂ ਨਹੀਂ ਪੜਾਉਣਾ, ਕੰਨ ਫੜ ਕੇ ਕਹਿੰਦੇ ਨੇ ਲਓ ਆਪਣਾ ਬੱਚਾ, ਅਸੀਂ ਨਹੀਂ ਜੇ ਪੜਾ ਸਕਦੇ ਇਹਨੂੰ ਕੀ ਪੜਾਉਣਾ, ਇਹ ਤਾਂ ਸਾਰੇ ਬੱਚਿਆਂ ਨੂੰ ਕੀ ਸਾਨੂੰ ਵੀ ਨਹੀਂ ਛੱਡਦਾ, ਸਾਨੂੰ ਪੜਾਉਣ ਲੱਗ ਜਾਂਦਾ ਹੈ। ਮੌਲਵੀ ਕੋਲ ਗਏ, ਪਾਰਸੀ ਸਾਧ ਸੰਗਤ ਜੀ ਸਿਖਾਉਣ ਲਈ ਭੇਜਿਆ ਮੌਲਵੀ ਦੇ ਕੋਲ। ਉਹ ਮੌਲਵੀ ਨੂੰ ਪਤਾ ਨਹੀਂ ਪਹਿਲਾ ਅੱਖਰ ਜਿਹੜਾ ਹੈ, ਕਹਿੰਦੇ ਇਹਦਾ ਅਰਥ ਦੱਸ। ਉਹ ਕਹਿੰਦਾ ਮੈਨੂੰ ਨਹੀਂ ਪਤਾ, ਉਹਨੂੰ ਅਰਥ ਸਿਖਾ ਕੇ ਆ ਗਏ। ਬਾਬਾ ਕਾਲੂ ਜੀ ਕਹਿੰਦੇ ਕਹਿੰਦੇ ਇੱਕ ਦਿਨ ਨਹੀਂ ਗਿਆ, ਹਰ ਇੱਕ ਦਿਨ ਜਿਵੇਂ ਜਿਵੇਂ ਕੋਈ ਨਾ ਕੋਈ ਦਿਨ ਆਉਂਦਾ ਆ ਅਤੇ ਕੋਈ ਨਾ ਕੋਈ ਐਸਾ ਪੁੱਠਾ ਸਿੱਧਾ ਕੰਮ ਕਰਕੇ ਆਉਂਦਾ ਅਤੇ ਸਾਨੂੰ ਭੁਗਤਣਾ ਪੈਂਦਾ। ਕਹਿੰਦੇ ਸੁੱਖ ਦਾ ਦਿਨ ਨਹੀਂ ਵਿਖਾਇਆ, ਬੜੇ ਦੁਖੀ ਹੋਏ, ਗੁੱਸਾ ਕੀਤਾ। ਜਦੋਂ ਆਏ ਹਨ ਰਾਏ ਬੁਲਾਰ ਜੀ ਦੇ ਕੋਲ, ਰਾਏ ਬੁਲਾਰ ਜੀ ਨੇ ਕਿਹਾ ਕਿ ਵੇਖੋ ਤੁਹਾਡੇ ਪੁੱਤ ਦੀ ਕਰਤੂਤ ਕਿਵੇਂ, ਕਿਸੇ ਦੇ ਖੇਤਾਂ ਦੇ ਵਿੱਚ ਆਪਣੀਆਂ ਗਾਵਾਂ ਮੱਝਾਂ ਵਾੜ ਕਰਕੇ ਉਹਨਾਂ ਦੀ ਫਸਲ ਜਿਹੜੀ ਹੈ ਉਹ ਸਾਰੀ ਹਰੀ ਭਰੀ ਨਿਰੋਈ ਫਸਲ ਜਿਹੜੀ ਉਹ ਖਰਾਬ ਕਰ ਦਿੱਤੀ ਹੈ। ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੋਲ ਹੀ ਸਨ ਸਾਧ ਸੰਗਤ ਜੀ। ਮਹਾਰਾਜ ਜੀ ਕਹਿੰਦੇ ਉਸ ਸਮੇਂ ਕਿ ਤੁਹਾਨੂੰ ਕਿਸਨੇ ਦੱਸਿਆ ਕਿ ਅਸੀਂ ਫਸਲ ਖਰਾਬ ਕੀਤੀ? ਕਹਿੰਦੇ ਜੇ ਕਰਕੇ ਇੱਕ ਵੀ, ਅਸੀਂ ਇਹ ਨਹੀਂ ਕਿਹਾ ਕਿ ਇੱਕ ਰੁੱਖ, ਜੇ ਕਰਕੇ ਇੱਕ ਵੀ ਪੱਤਾ ਜਿਹੜਾ ਆ ਉਹ ਤੁਹਾਡੀ ਫਸਲ ਦਾ ਜੇ ਕਰਕੇ ਖਰਾਬ ਹੋਇਆ ਹੋਏ, ਟੁੱਟਿਆ ਹੋਇਆ ਹੋਵੇ, ਤਾਂ ਬੇਸ਼ੱਕ ਸਾਡੇ ਕੋਲੋਂ ਜੋ ਮੰਗਣਾ ਤੁਸੀਂ ਮੰਗ ਸਕਦੇ ਹੋ, ਅਸੀਂ ਤੁਹਾਨੂੰ ਜਿੰਨਾ ਤੁਸੀਂ ਭੁਗਤਾਨਾ ਦੇਣ ਦੀ ਗੱਲ ਕਰਦੇ ਹੋ ਤੁਹਾਡੀ ਫਸਲ ਦੇ ਥਾਂ 'ਤੇ, ਉਹਨਾਂ ਅਸੀਂ ਭੁਗਤਾਨਾ ਤੁਹਾਨੂੰ ਮੋੜ ਦਿਆਂਗੇ, ਸੂਦ ਸਮੇਤ ਸਭ ਕੁਛ ਮੋੜ ਦਿਆਂਗੇ, ਵਾਪਸ ਕਰ ਦਿਆਂਗੇ, ਜੋ ਮੰਗ ਕਰਦੇ ਹੋ ਅਸੀਂ ਤੁਹਾਡੀ ਮੰਗ ਪੂਰੀ ਕਰਾਂਗੇ, ਪਰ ਜਾ ਕਰਕੇ ਵੇਖੋ ਤਾਂ ਅਸੀਂ ਜਾਂਚ ਪੜਤਾਲ ਤਾਂ ਕਰਕੇ ਆਓ ਕਿ ਉਹ ਫਸਲ ਜਿਹੜੀ ਹੈ ਕਿ ਸੱਚੀ ਉਹ ਖਰਾਬ ਹੋਈ ਹੈ, ਕਿ ਉਹ ਫਸਲ ਨੂੰ ਸੱਚੀ ਕੋਈ ਨੁਕਸਾਨ ਹੋਇਆ ਹੈ। ਜਦੋਂ ਇੰਜ ਕਿਹਾ ਸਾਧ ਸੰਗਤ ਜੀ, ਰਾਏ ਬੁਲਾਰ ਨੇ ਬੰਦੇ ਭੇਜੇ ਆਪਣੇ ਸੇਵਾਦਾਰ, ਉਹ ਜਾ ਕਰਕੇ ਵੇਖ ਕੇ ਆਏ ਸੱਚੀ ਉਸ ਖੇਤੀ ਦੇ ਵਿੱਚ, ਖੇਤ ਦੇ ਵਿੱਚ ਜਿਹੜੀ ਵਾੜ ਜਿਹੜੀ ਹੈ ਨਾ ਤੋੜ ਕਰਕੇ ਗਾਵਾਂ ਮੱਝਾਂ ਅੰਦਰ ਗਈਆਂ ਸਨ, ਉਹ ਵਾੜ ਵੀ ਜਿਹੋ ਜਿਹੀ ਹੈ ਉਹੋ ਜਿਹੀ ਹੀ ਨਜ਼ਰ ਆਈ। ਉਹ ਵੀ ਸਾਧ ਸੰਗਤ ਜੀ ਉਹਦੇ ਵਿੱਚ ਵੀ ਕੋਈ ਨੁਕਸ ਖਰਾਬੀ ਨਹੀਂ ਮਿਲੀ, ਨਾ ਤਾਂ ਖੇਤੀ ਦੇ ਵਿੱਚ ਚੌ ਪਾਸਿਆਂ ਤੋਂ ਵੇਖਿਆ, ਸਾਰੀ ਫਸਲ ਜਿਹੜੀ ਹੈ ਉਹ ਤਿਵੇਂ ਹਰੀ ਭਰੀ ਨਿਰੋਈ ਨਜ਼ਰ ਆਈ ਹੈ, ਇੱਕ ਵੀ ਪਾਤ ਜਿਹੜਾ ਹੈ ਉਹਦਾ ਟੁੱਟਿਆ ਨਹੀਂ ਨਜ਼ਰ ਆਇਆ। ਉਹ ਦਾਸਾਂ ਨੇ ਆ ਕਰਕੇ ਰਾਏ ਬੁਲਾਰ ਨੂੰ ਗੱਲ ਦੱਸੀ, ਰਾਏ ਬੁਲਾਰ ਨੂੰ ਪਛਤਾਵਾ ਹੋਇਆ। ਉਹ ਜ਼ਮੀਨਦਾਰ ਕਹਿੰਦਾ ਕਿਵੇਂ ਹੋ ਸਕਦਾ, ਮੈਂ ਆਪਣੇ ਅੱਖਾਂ ਨਾਲ ਡਿੱਠਾ, ਮੈਂ ਆਪ ਵੇਖ ਕਰਕੇ ਆਇਆ ਹਾਂ ਕਿ ਇਹਨਾਂ ਨੇ ਤਾਂ ਛੱਡੀ ਕੋਈ ਨਹੀਂ ਇਹਨਾਂ ਦੇ ਗਾਵਾਂ ਮੱਝਾਂ ਨੇ, ਇਹ ਜਿਹੜੀ ਹੈ ਮੇਰੀ ਫਸਲ। ਕਹਿੰਦੇ ਇਹ ਕਿਵੇਂ ਹੋ ਸਕਦਾ, ਫਸਲ ਕਿਵੇਂ ਜਿਹੜੀ ਹੈ ਉਹ ਸਾਰੀ ਦੀ ਸਾਰੀ ਜਿਵੇਂ ਦੀ ਤਿਵੇਂ ਕਿਵੇਂ ਹੋ ਸਕਦੀ ਹੈ? ਉਹ ਸਾਧ ਸੰਗਤ ਜੀ ਜਾ ਕਰਕੇ ਵੇਖਣ ਲੱਗਾ ਅਤੇ ਕੀ ਵੇਖਦਾ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਕੌਤਕ ਵੇਖ ਕੇ ਉਹ ਕੀ ਸਮਝਦਾ ਹੈ। ਆਓ ਅੱਗੇ ਕਵੀ ਜੀ ਜਿਵੇਂ ਕਥਾ ਵਿੱਚ ਦੱਸ ਰਹੇ ਨੇ ਆਪਾਂ ਰਲ ਮਿਲ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲੇ ਰਸਨਾ ਨੂੰ ਕਰੀਏ ਪਵਿੱਤਰ, ਝੁਕਾਓ ਗੁਰੂ ਚਰਨਾਂ ਦੇ ਵਿੱਚ ਸੀਸ, ਸਾਰੇ ਗਜ ਵੱਜ ਕੇ ਆਖੋ।

0: ਜੀ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਜਿਹੜੇ ਸੇਵਾਦਾਰ ਭੇਜੇ ਸਨ ਰਾਏ ਬੁਲਾਰ ਜੀ ਨੇ ਉਹਨਾਂ ਨੇ ਆ ਕਰਕੇ ਰਾਏ ਬੁਲਾਰ ਜੀ ਨੂੰ ਦੱਸਿਆ ਕਿ ਖੇਤੀ ਜਿਹੜੀ ਹੈ ਉਹ ਜਿਵੇਂ ਦੀ ਤਿਵੇਂ ਹੈ
1: ਮਹਿਰੇ ਫਿਰ ਕਹਿ ਚਾਹੂੰ ਕਹਾਈ
0: ਅਸੀਂ ਚੰਗੀ ਤਰ੍ਹਾਂ ਚੌ ਪਾਸੇ ਇਹਨੇ ਕੀ ਦੂਰੋਂ ਹੀ ਵੇਖ ਕੇ ਆਏ ਨੇੜੇ ਉਹ ਜਾ ਕਰਕੇ ਵੇਖਿਆ ਚੌ ਪਾਸਿਆਂ ਤੋਂ ਵੇਖਣਾ ਕੀਤਾ ਹੈ
1: ਬਸ ਖੋਜ ਨਾ ਬੂਟਾ ਟੂਟਾ
0: ਜੀ ਹਾਂ ਇੱਕ ਵੀ ਬੂਟਾ ਜਿਹੜਾ ਆ ਉਹ ਟੁੱਟਿਆ ਨਹੀਂ ਸਾਰੇ ਦੇ ਸਾਰੇ ਹਰੇ ਭਰੇ ਹਨ ਸਾਰੇ ਬੂਟੇ ਜਿਹੜੇ ਨੇ ਜਿੰਨੀ ਫਸਲ ਸੀ ਕਣਕ ਦੀ ਇੱਕ ਵੀ ਜਿਹੜਾ ਬੂਟਾ ਉਹ ਟੁੱਟਿਆ ਨਹੀਂ ਹੈ
1: ਨਿਸਰ ਸਭ ਸਾਬਤ ਬੂਟਾ
0: ਸਾਰੇ ਜਿਹੜੇ ਨੇ ਸਾਬਤ ਬੂਟੇ ਨੇ ਕੋਈ ਖਰਾਬੀ ਨਹੀਂ ਹੋਈ ਇਹਦੀ ਖੇਤੀ ਦੇ ਵਿੱਚ ਫਸਲਾਂ ਦੇ ਵਿੱਚ
1: ਨਾ ਤੋਰੀ
0: ਨਾ ਤਾਂ ਚੌ ਪਾਸੇ ਉਹ ਜਿਹੜੀ ਵਾੜ ਲੱਗੀ ਹੋਈ ਸੀ ਨਾ ਵਾੜ ਵੀ ਕਿਸੇ ਨੇ ਨਹੀਂ ਤੋੜੀ ਇਹ ਕਹਿੰਦਾ ਕਿ ਵਾੜ ਤੋੜ ਕੇ ਵਿੱਚ ਗਾਵਾਂ ਮੱਝਾਂ ਵੜ ਗਈਆਂ ਅਸੀਂ ਵੇਖ ਕੇ ਆਏ ਹਾਂ ਕਹਿੰਦੇ ਵਾੜੀ ਵੀ ਜਿਹੜੀ ਹੈ ਨਾ ਉਹ ਜਿਵੇਂ ਦੀ ਤਿਵੇਂ ਕਿਸੇ ਨੇ ਉਹਨੂੰ ਨਹੀਂ ਤੋੜਿਆ ਨੁਕਸਾਨ ਨਹੀਂ ਕੀਤਾ ਹੈ
1: ਹਰੀ ਖਰੀ ਪੂਜਰੀ ਸੁਜੋਰੀ
0: ਸਾਰੀ ਜਿਹੜੀ ਫਸਲ ਹੈ ਕਣਕ ਜੋ ਹੈ ਉਹ ਹਰੀ ਭਰੀ ਜਿਹੜੀ ਉੱਚੀ ਲੰਬੀ ਜਿਹੜੀ ਹੈ ਜਿਵੇਂ ਦੀ ਤਿਵੇਂ ਹੈ
1: ਰਾਹਕ ਝੂਠੋ ਦੇਤ ਦੁਹਾਈ
0: ਜੀ ਹਾਂ ਰਾਏ ਬੁਲਾਰ ਨੂੰ ਕਹਿਣ ਲੱਗੇ ਇਹ ਕਿਰਸਾਨ ਜਿਹੜਾ ਹੈ ਨਾ ਇਹ ਆ ਕਰਕੇ ਝੂਠੀ ਦੁਹਾਈ ਦੇ ਰਿਹਾ ਇਹ ਝੂਠੀਆਂ ਗੱਲਾਂ ਦੱਸ ਰਿਹਾ ਹੈ
1: ਦੰਡ ਇਹ ਹੈ ਨਰ ਰਾਈ
0: ਹੁਣ ਇਹਨੂੰ ਦੰਡ ਦੇਣਾ ਜ਼ਰੂਰੀ ਹੈ ਇਹ ਝੂਠ ਮਾਰ ਰਿਹਾ ਜੇ ਤੇ ਹੇ ਰਾਏ ਬੁਲਾਰ ਜੀ ਅਸੀਂ ਵੇਖ ਕੇ ਆਏ ਹਾਂ ਫਸਲ ਨੂੰ ਕੋਈ ਨਹੀਂ ਨੁਕਸਾਨ ਹੋਇਆ ਹੈ ਇਹ ਇਵੇਂ ਹੀ ਝੂਟੀਆਂ ਗੱਲਾਂ ਕਰ ਰਿਹਾ ਸੋ ਤੁਸੀਂ ਕੀ ਕਰੋ ਜੇ ਇੱਕ ਬੰਦੇ ਨੂੰ ਭੇਜਣਾ ਕਰੋ ਤਾਂ ਉਹ ਬੰਦਾ ਵੇਖ ਕਰਕੇ ਫਸਲ ਆਇਆ ਸਾਧ ਸੰਗਤ ਜੀ ਫਿਰ ਵੀ ਜਿਹੜਾ ਹੈ ਉਹ ਜ਼ਮੀਨਦਾਰ ਉਹਨੇ ਝੂਟੀਆਂ ਗੱਲਾਂ ਦੱਸੀਆਂ ਇੰਝ ਰਾਏ ਬੁਲਾਰ ਜੀ ਨੂੰ ਉਹਨਾਂ ਨੇ ਦੱਸਣਾ ਕੀਤਾ ਜਦੋਂ ਇਸ ਗੱਲ ਦਾ ਹੁਣ ਕਿਰਸਾਨ ਜ਼ਮੀਨਦਾਰ ਨੂੰ ਪਤਾ ਲੱਗਿਆ ਬੜਾ ਬਿਸਮੈ ਹੋ ਗਿਆ ਜੀ ਸੁਣ ਕਰਕੇ ਬੜੀ ਹੈਰਾਨਗੀ ਕਰਨ ਲੱਗਾ ਕਹਿੰਦੇ ਮੈਂ ਤਾਂ ਵੇਖਿਆ ਕਿ

0: ਰਾਜੀ ਨੇ ਕਿਹਾ ਕਿ ਇਸ ਦੇ ਫਸਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ, ਕਾਹਦੀ ਅਸੀਂ ਭਰਪਾਈ ਕਰੀਏ? ਜਾ ਕੇ ਵੇਖਦਾ ਹੈ ਤੇ ਕੀ ਵੇਖਦਾ, ਸਾਰੀ ਫਸਲ ਜਿਵੇਂ ਦੀ ਤਿਵੇਂ ਹੈ, ਸਾਰੀ ਨਰੋਈ ਹੈ, ਹਰੀ ਭਰੀ ਹੈ, ਇੱਕ ਵੀ ਬੂਟੇ ਨੂੰ ਨੁਕਸਾਨ ਨਹੀਂ ਜੇ ਹੋਇਆ। ਵੇਖ ਕਰਕੇ ਮਨ ਕਮਲਾ ਹੀ ਬਣ ਗਿਆ ਜਿਹੜਾ ਕਿਸਾਨ ਜ਼ਮੀਨਦਾਰ ਹੈ। ਤੇ ਇੰਜ ਵੇਖ ਕਰਕੇ ਬੜੇ ਹੈਰਾਨਗੀ ਜੀ ਕਰਨ ਲੱਗਾ, ਸੋਚਦਾ ਹੈ ਕਿ ਜਦੋਂ ਮੈਂ ਆਇਆ ਸੀ ਫਰਿਆਦੀ ਬਣ ਕਰਕੇ ਰਾਏ ਬੁਲਾਰ ਦੇ ਕੋਲ, ਤਾਂ ਉਦੋਂ ਤਾਂ ਮੇਰੀ ਫਸਲ ਜਿਹੜੀ ਹੈ ਉਜੜ ਗਈ ਸੀ, ਤਬਾਹ ਹੋ ਗਈ ਸੀ। ਇਸ ਲਈ ਮੈਂ ਰਾਏ ਬੁਲਾਰ ਕੋਲ ਜਿਹੜੀ ਹੈ ਫਰਿਆਦ ਲੈ ਕਰਕੇ ਪੁਕਾਰ ਕਰਨ ਲਈ ਗਿਆ ਸੀ। ਜੀ ਹਾਂ, ਜਦੋਂ ਹੁਣ ਆ ਕੇ ਵੇਖਦਾ ਮੈਂ ਤੇ ਉਹ ਸਾਰੀ ਖੇਤੀ ਜਿਹੜੀ ਹੈ ਉਹ ਹਰੀ ਭਰੀ ਹੋ ਗਈ, ਜਿਵੇਂ ਦੀ ਤਿਵੀਂ ਜਿਹੜੀ ਹੈ ਉਹ ਖੇਤੀ ਸਾਰੀ ਫਸਲ ਜਿਹੜੀ ਹੈ ਉਹ ਵਾਪਿਸ ਨਿਰੋਈ ਹੋਈ ਹੈ।
1: ਕਾਰਨ ਜਾਤ ਵਿਚਾਰੀ,
0: ਹੁਣ ਇਹ ਕੀ ਕਾਰਨ ਬਣਿਆ ਜਾਣਿਆ ਨਹੀਂ ਜਾਂਦਾ। ਉਹ ਕਿਸਾਨ ਮਾਨੋ ਸਾਧ ਜ਼ਮੀਨਦਾਰ ਨਾ ਉਸ ਕਮਲਾ ਹੀ ਹੋ ਗਿਆ। ਉਹ ਕਹਿੰਦਾ ਕੀ ਹੋ ਗਿਆ, ਇਹ ਕੀ ਗੱਲ ਮੇਰੇ ਨਾਲ ਵਾਪਰ ਗਈ ਹੈ, ਉਹਦੇ ਤੋਂ ਜਾਣਿਆ ਨਹੀਂ ਜਾਂਦਾ ਹੈ। ਤੇ ਹੁਣ ਬੜਾ ਸ਼ਰਮਸਾਰ ਹੋ ਗਿਆ, ਲੱਜਤ ਹੋ ਗਿਆ, ਹੁਣ ਮੁੜ ਕੇ ਰਾਏ ਬੁਲਾਰ ਕੋਲ ਨਹੀਂ ਗਿਆ। ਜਦੋਂ ਪੁਕਾਰ ਲਾਉਣੀ ਸੀ ਨਾ, ਸ਼ਿਕਾਇਤ ਕਰਨੀ ਸੀ ਨਾਨਕ ਜੀ ਦੀ, ਉਦੋਂ ਸਾਧ ਸਿੰਘ ਜੀ ਦੌੜ ਦੌੜ ਕੇ ਗਿਆ। ਤੇ ਹੁਣ ਸਾਧ ਸਿੰਘ ਜੀ ਜਦੋਂ ਵੇਖਿਆ ਕਿ ਫਸਲ ਜਿਵੇਂ ਦੀ ਤਿਵੇਂ ਹੈ, ਹੁਣ ਨਹੀਂ ਗਿਆ, ਬੜਾ ਸ਼ਰਮਸਾਰ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਭਾਵ ਨਹੀਂ ਜਾਣ ਪਾਇਆ। ਇਹ ਵੀ ਹਰੇਕ ਦੇ ਸਾਧ ਸਿੰਘ ਜੀ ਵੱਸ ਦੀ ਗੱਲ ਨਹੀਂ। ਵੇਖੋ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਦੇਖਿਆ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕੌਤਕ ਵੀ ਵੇਖ ਲਏ, ਪਰ ਕਵੀ ਜੀ ਕਹਿੰਦੇ ਨੇ ਇੱਥੇ ਆ ਕਰਕੇ ਪਿੱਛੇ ਰਹਿ ਗਿਆ, ਮਹਾਰਾਜ ਜੀ ਦੀ ਮਹਿਮਾ ਜਾਣ ਨਹੀਂ ਸਕਿਆ, ਮਹਾਰਾਜ ਜੀ ਦੇ ਚਰਨ ਹੀ ਨਹੀਂ ਡਿੱਗਿਆ। ਇਹ ਸਾਧ ਸੰਗਤ ਜੀ ਇਹਨੂੰ ਕਹਿੰਦੇ ਨੇ ਬਦਕਿਸਮਤ, ਜਿਨ੍ਹਾਂ ਦੇ ਨਸੀਬਾਂ ਦੇ ਵਿੱਚ ਹੀ ਨਹੀਂ, ਜਿਨ੍ਹਾਂ ਦੇ ਚੰਗੇ ਭਾਗ ਹੀ ਨਹੀਂ, ਉਹਨਾਂ ਨੂੰ ਗੁਰੂ ਦਾ ਜਿਹੜਾ ਆ ਉਹ ਸੰਗ ਨਹੀਂ ਮਿਲਿਆ ਕਰਦਾ। ਜਿਨ੍ਹਾਂ ਦੇ ਵੱਡੇ ਭਾਗ ਨੇ, ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ, ਬੜੇ ਵੱਡੇ ਭਾਗਾਂ ਦੇ ਨਾਲ ਗੁਰੂਆਂ ਦਾ ਸੰਗ, ਗੁਰੂਆਂ ਦੇ ਦਰਸ਼ਨ, ਗੁਰੂ ਸਥਾਨਾਂ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ। ਕੋਲ ਰਹਿ ਕੇ ਵੀ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਆਉਂਦਾ ਕਿ ਉਹ ਕਿੰਨੀ ਵੱਡੀ ਜਿਹੜੀ ਚੀਜ਼ ਹੈ ਉਹ ਨਜ਼ਰ ਅੰਦਾਜ਼ ਕਰਨ ਲੱਗਾ। ਜੇ ਕਈ ਦੂਰੋਂ ਆ ਕਰਕੇ, ਜਿਵੇਂ ਸਾਧ ਸੰਗਤ ਜੀ, ਕਵਲ ਦਾ ਫੁੱਲ ਹੈ ਅਤੇ ਕਵਲ ਦੇ ਫੁੱਲ ਦੇ ਵਿੱਚ ਨਾ ਮਕਰੰਦ ਰਸ ਹੈ ਅਤੇ ਭਵਰਾ ਜਿਹੜਾ ਹੈ ਨਾ ਉਹ ਦੂਰੋਂ ਆ ਕਰਕੇ ਕਵਲ ਦੇ ਫੁੱਲ ਦੇ ਵਿੱਚੋਂ ਮਕਰੰਦ ਰਸ ਲੈ ਕੇ ਚਲਾ ਜਾਂਦਾ ਅਤੇ ਇੱਕ ਵਿਚਾਰਾ ਡੱਡੂ ਉਹ ਉਸੀ ਤਲਾਬ ਦੇ ਵਿੱਚ ਬੈਠਿਆ ਹੋਇਆ, ਉਹਨੂੰ ਕਵਲ ਦੇ ਫੁੱਲ ਦੇ ਰਸ ਦੇ ਬਾਰੇ ਕੁਛ ਨਹੀਂ ਪਤਾ। ਸੋ ਇਵੇਂ ਹੀ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਹਨੂੰ ਆਪਣਾ ਕੌਤਕ ਵਿਖਾਇਆ, ਆਪਣੀ ਸ਼ਕਤੀ ਵਿਖਾਈ ਹੈ, ਮਹਾਰਾਜ ਜੀ ਨੇ ਇਹਨੂੰ ਬਖਸ਼ਣਾ ਕੀਤਾ, ਪਰ ਕਵੀ ਜੀ ਕਹਿੰਦੇ ਇਹਦੇ ਮੰਦੇ ਪਾਗਣੇ ਇਹ ਗੁਰੂ ਜੀ ਦੇ ਚਰਨੀ ਨਹੀਂ ਲੱਗਿਆ ਹੈ। ਜੀ ਹਾਂ, ਮੰਦੇ ਕਰਮ ਨੇ ਪਾਗ ਨਹੀਂ ਜਾਗੇ, ਗੁਰੂ ਕੋਲ ਹੈ, ਨਾਲ ਹੈ, ਪੂਰਾ ਗੁਰੂ ਬਖਸ਼ਣ ਵਾਲਾ ਆ ਕਰਕੇ ਤੇਰੇ ਕੋਲੋਂ ਚਲਾ ਗਿਆ, ਪਰ ਤੇਰੀ ਜਿਹੜੇ ਪਾਗਾ ਤੇਰੀ ਨਸੀਬਾਂ ਦੇ ਵਿੱਚ ਹੀ ਉਹਨਾਂ ਦੇ ਦਰਸ਼ਨ, ਉਹਨਾਂ ਦੀ ਸੇਵਾ ਨਹੀਂ ਲਿਖੀ ਹੈ। ਕਹਿੰਦੇ ਇਹ ਜਿਹੜਾ ਕਿਸਾਨ ਹੈ ਇਹ ਪਾਗਾਂ ਤੋਂ ਹੀਣਾ ਹੈ। ਜੀ ਹਾਂ, ਬਿਸਮੈ ਹੋ ਕਰਕੇ ਬਸ ਆਪਣੇ ਖੇਤ ਦੇ ਨਾਲ ਹੀ ਅਨੁਰਾਗ, ਖੇਤ ਦੇ ਨਾਲ, ਖੇਤੀ ਦੇ ਨਾਲ ਹੀ, ਫਸਲਾਂ ਦੇ ਨਾਲ ਹੀ ਮੋਹ ਸੀਗਾ, ਉਹਦੇ ਵਿੱਚ ਹੀ ਰਹਿ ਗਿਆ। ਵੇਖਿਆ ਕਿ ਮੇਰੀ ਫਸਲ ਮੈਨੂੰ ਵਾਪਸ ਮਿਲ ਗਈ, ਬਸ ਉਹੀ ਵੇਖਣ ਲੱਗਾ, ਉਹਨੂੰ ਹੀ ਸਾਂਭਣ ਲੱਗਾ, ਉੱਥੇ ਇਹਦਾ ਮੋਹ ਲੱਗਿਆ ਹੋਇਆ ਹੈ।
1: ਸ੍ਰੀ ਨਾਨਕ ਕਾਲੂ ਪਿਤ ਸੰਗਾ,
0: ਜਿਹੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੇ ਪਿਤਾ ਜਿਹੜੇ ਬਾਬਾ ਕਾਲੂ ਜੀ ਹਨ,
1: ਚਲੇ ਸਦਨ ਕੋ ਸਹਿਤ ਉਮੰਗਾ,
0: ਆਪਣੇ ਘਰ ਹੁਣ ਬੜੇ ਉਮੰਗ ਖੁਸ਼ੀ ਦੇ ਨਾਲ ਚੱਲੇ ਨੇ। ਪਿਤਾ ਜੀ ਵੀ ਡਰ ਗਏ ਸਨ ਨਾ, ਕਹਿ ਦਿੱਤਾ ਸੀ ਕਿ ਪਤਾ ਨਹੀਂ ਗੁਰੂ ਨਾਨਕ ਦੇਵ ਜੀ ਨੇ ਅੱਜ ਕੀ ਜਿਹੜਾ ਨਾਨਕ ਜੀ ਨੇ ਨਵਾਂ ਕੋਈ ਬਖੇੜਾ ਕੀਤਾ, ਕੀ ਕੀਤਾ। ਜਦੋਂ ਵੇਖਿਆ ਜਾ ਕਰਕੇ ਸਾਰੀ ਗੱਲ ਨਿਬੜ ਗਈ, ਹੁਣ ਪਿਓ ਤੇ ਪੁੱਤ ਬੜੀ ਖੁਸ਼ੀ ਦੇ ਨਾਲ ਘਰ ਪਰਤ ਰਹੇ ਹਨ।
1: ਖੇਤ ਰਖਵਾਰੋ ਝੂਠਾ,
0: ਜੀ ਹਾਂ, ਉਹ ਜਿਹੜਾ ਖੇਤਾਂ ਦੀ ਰਖਵਾਲੀ ਕਰਨ ਵਾਲਾ ਉਹ ਝੂਠਾ

0: ਨਿਕਲ ਗਿਆ ਉਹ ਕਿਰਸਾਨ ਜਿਹੜਾ ਝੂਟਾ ਸਾਬਤ ਹੋਇਆ ਹੈ।
1: ਦੇਖੋ ਮਖੀ ਖੇਤ ਹੈ ਮੂਠਾ,
0: ਸੱਚੇ ਪਾਤਸ਼ਾਹ ਮਹਾਰਾਜ ਜਿਸ ਦੇ ਖੇਤਾਂ ਦੇ ਵਿੱਚੋਂ ਆਪਣੀਆਂ ਗਾਵਾਂ ਮੱਝਾਂ ਨੂੰ ਚਰਾ ਕਰਕੇ ਲਿਆਏ ਨੇ, ਉਹਨੂੰ ਮਾਣੋ ਮਹਾਰਾਜ ਜੀ ਨੇ ਕਿਰਪਾ ਹੀ ਕਰਤੀ, ਉਹਦੇ 'ਤੇ ਕੋਈ ਤਰਸ ਹੀ ਕੀਤਾ, ਉਹਦੇ 'ਤੇ ਕੋਈ ਕਿਰਪਾ ਹੀ ਕੀਤੀ ਹੋਵੇਗੀ, ਪਰ ਉਹ ਕਹਿੰਦੇ ਉਹ ਪਾਗਾਂ ਤੋਂ ਹੀਣਾ ਨਹੀਂ ਜਾਣ ਸਕਿਆ ਹੈ।
1: ਰਾਏ ਲਖਿਓ ਰਾਹਕ ਮਤਵਾਰਾ,
0: ਤੇ ਰਾਏ ਬੁਲਾਰ ਜੀ ਨੇ ਜਾਣਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਸੱਚੇ ਸਨ, ਇਹ ਜਿਹੜਾ ਪੁਕਾਰ ਕਰਨ ਲਈ ਮੇਰੇ ਕੋਲ ਆਇਆ ਨਾ ਕਿਸਾਨ, ਇਹੀ ਝੂਟਾ ਸੀਗਾ। ਮੈਂ ਐਵੇਂ ਹੀ ਨਾਨਕ ਜੀ ਨੂੰ ਅਤੇ ਬਾਬਾ ਕਾਲੂ ਜੀ ਨੂੰ ਐਵੇਂ ਹੀ ਮੈਂ ਉਹਨਾਂ 'ਤੇ ਗੁੱਸਾ ਕਰ ਬੈਠਾ ਹਾਂ, ਇਹ ਕਿਰਸਾਨ ਜਿਹੜਾ ਹੈ ਇਹੀ ਝੂਟਾ ਹੈ।
1: ਉਜਰੇ ਕਿਉਂ ਕਰੀ ਪੁਕਾਰਾ,
0: ਪਰ ਮਣੀ ਮਨ ਸੋਚਣ ਲੱਗੇ ਰਾਏ ਬੁਲਾਰ ਜੀ ਇਵੇਂ ਥੋੜ੍ਹੀ, ਉਹ ਸਾਧ ਸੰਗਤ ਜੀ ਉਹ ਸਾਰੇ ਨਗਰ ਦੇ ਜਿਹੜੇ ਨੇ ਚੌਧਰੀ ਹਨ, ਰਾਜਾ ਹਨ, ਹਾਕਿਮ ਹਨ, ਨਗਰ ਨੂੰ ਸਾਰੇ ਚਲਾਉਣ ਵਾਲੇ ਨੇ, ਉਹਨਾਂ ਦੇ ਜਿਹੜੀ ਹੈ ਇਹ ਬੁੱਧੀ ਦੇ ਵਿੱਚ ਗੱਲ ਆਈ ਕਿ ਉਹ ਇਵੇਂ ਕਾਤੋਂ ਪੁਕਾਰ ਕਰਕੇ ਗਿਆ, ਜੇ ਕਰਕੇ ਉਹਦੇ ਫਸਲਾਂ ਦਾ ਨੁਕਸਾਨ ਨਹੀਂ ਹੋਇਆ ਤੇ ਉਹ ਝੂਠੀ ਪੁਕਾਰ ਝੂਠੀ ਫਰਿਆਦ ਲੈ ਕਰਕੇ ਕਿਵੇਂ ਸਾਡੇ ਕੋਲ ਆਇਆ। ਉਹਨਾਂ ਨੇ ਸੋਚਿਆ ਜ਼ਰੂਰ ਕੋਈ ਨਾ ਗੱਲ ਜਿਹੜੀ ਹੈ ਉਹ ਵਾਪਰੀ ਹੋਵੇਗੀ।
1: ਪਛਤਾਪ ਆਪ ਪੁਨ ਕੀ ਨਾ,
0: ਹੁਣ ਜਿਹੜਾ ਹੈ ਰਾਏ ਬੁਲਾਰ ਨੇ ਪਛਤਾਪ ਕੀਤਾ, ਕਹਿੰਦੇ ਮੇਰੇ ਕੋਲੋਂ ਵੀ ਭੁੱਲ ਹੋ ਗਈ ਹੈ, ਮੈਂ ਜਾਂਚ ਪੜਤਾਲ ਕਰਨ ਤੋਂ ਬਗੈਰ ਹੀ ਜਿਹੜਾ ਨਾਨਕ ਜੀ ਨੂੰ ਕਾਲੂ ਜੀ ਨੂੰ ਜਿਹੜਾ ਗੁੱਸਾ ਕੀਤਾ ਹੈ।
1: ਮੈਂ ਪੁਰਖਾ ਕਹੇ ਕਿਉਂ ਪਹਿ ਦੀਨਾ,
0: ਕਹਿੰਦੇ ਮੈਂ ਕਾਤੋਂ ਇਹਨਾਂ ਨੂੰ ਐਵੇਂ ਹੀ ਬੋਲਿਆ, ਹੁਣ ਜਿਹੜੇ ਨੇ ਰਾਏ ਬੁਲਾਰ ਜੀ ਮਨੀ ਮਨ ਪਛਤਾਵਾ ਕਰ ਰਹੇ ਹਨ।
1: ਸ੍ਰੀ ਨਾਨਕ ਜਗ ਸਾਈ,
0: ਇਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਦੇ ਮਾਲਕ ਸਾਈ ਸਤਿਗੁਰੂ
1: ਅਦਭੁਤ ਲੀਲਾ ਕਰਤ ਸੁਹਾਈ।
0: ਬਹੁਤ ਹੀ ਸਾਧ ਸੰਗਤ ਜੀ ਵੱਖਰੀਆਂ ਲੀਲਾ ਕੌਤਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਰ ਰਹੇ ਹਨ।
1: ਗੋਮੈ ਖਨ ਕੇ ਚਾਰਨ ਕਾਰਨ,
0: ਤੇ ਅੱਗੇ ਕਵੀ ਜੀ ਦੱਸਦੇ ਹਨ ਇਵੇਂ ਗਊਆਂ ਤੇ ਮੱਝਾਂ ਨੂੰ ਚਰਾਉਣ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਜੀ ਨਿਤ ਹੀ ਉੱਠ ਕਰਕੇ ਜਾਂਦੇ ਹਨ। ਸੱਚੇ ਪਾਤਸ਼ਾਹ ਮਹਾਰਾਜ ਬਿਪਤਾਂ ਨੂੰ ਖਤਮ ਕਰਨ ਵਾਲੇ, ਨਾਸ਼ ਕਰਨ ਵਾਲੇ, ਮੁਕਾਉਣ ਵਾਲੇ ਤੇ ਅਨ ਛਿਤ ਖੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਵਾਲੇ ਐਸੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ
1: ਆਏ ਅਨਿਛਤ ਖੇਤ ਅਗਾਰਾ,
0: ਤੇ ਨਿਤ ਹੀ ਗਾਵਾਂ ਮੱਝਾਂ ਨੂੰ ਲੈ ਕਰਕੇ ਚਰਾਉਂਦੇ ਨੇ, ਉਹਨਾਂ ਨੂੰ ਲੈ ਕਰਕੇ ਜਾਂਦੇ ਨੇ ਬੀਆਂ ਬਾਣ ਜੰਗਲਾਂ ਦੇ ਵਿੱਚ ਚਰਾਉਣ ਦੇ ਖਾਤਰ। ਤੇ ਜਿੱਥੇ ਕਹਿੰਦੇ ਨੇ ਸਾਧ ਸੰਗਤ ਜੀ ਅਗਾਂਹ ਕੋਈ ਖੇਤ ਆ ਗਿਆ ਜਿਸ ਤੇ ਮਹਾਰਾਜ ਜੀ ਦੀ ਨਿਗਾਹ ਪੈ ਜਾਂਦੀ ਹੈ,
1: ਹਨ ਲਗੈ ਨਹਿ ਤਿਨਹਿ ਨਿਵਾਰੈ,
0: ਤੇ ਉੱਥੇ ਹੀ ਆਪਣੀਆਂ ਗਾਵਾਂ ਮੱਝਾਂ ਨੂੰ ਛੱਡ ਦਿੰਦੇ ਨੇ, ਉਹਨਾਂ ਨੂੰ ਖੇਤ ਜਿਹੜਾ ਉਹ ਚਰਨ ਦਿੰਦੇ, ਰੋਕਦੇ ਨਹੀਂ। ਅਗਾਂਹ ਜਿਸ ਦਾ ਵੀ ਖੇਤ ਆ ਗਿਆ ਉੱਥੇ ਸਾਰੀਆਂ ਗਾਵਾਂ ਮੱਝਾਂ ਨੂੰ ਛੱਡ ਦਿੰਦੇ ਹਨ।
1: ਖੇਤ ਨਿਪਾਤੇ,
0: ਇੰਜ ਮਹਾਰਾਜ ਜੀ ਨੇ ਇੱਕ ਨਹੀਂ ਕਹਿੰਦੇ ਕਈਆਂ ਦੇ ਖੇਤ ਨਿਪਾਤੇ ਕਰਤੇ, ਫਸਲਾਂ ਜਿਹੜੀਆਂ ਸਨ ਉਹ ਸਾਰੀਆਂ ਫਸਲਾਂ ਗਾਵਾਂ ਮੱਝਾਂ ਤੋਂ ਮਹਾਰਾਜ ਜੀ ਨੇ ਚਰਾਉਣੀਆਂ ਕੀਤੀਆਂ ਹਨ।
1: ਹੁਣ ਭੇ ਤਸ ਰਾਹਕ ਬਿਨ ਜਾਤੇ,
0: ਉਹ ਜਦੋਂ ਗਾਵਾਂ ਮੱਝਾਂ ਉਹ ਖੇਤਾਂ ਚਾਰ ਕੇ ਅੱਗੇ ਨਿਕਲ ਜਾਂਦੀਆਂ ਸਨ ਨਾ, ਤੇ ਕੀ ਕੌਤਕ ਵਾਪਰਦਾ ਸੀ ਉਹ ਜ਼ਮੀਨਦਾਰ, ਉਹ ਕਿਸਾਨ, ਉਹ ਖੇਤੀ ਦੇ ਜਿਹੜੇ ਖੇਤ ਦੇ ਮਾਲਕ, ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹ ਫਸਲਾਂ ਫਿਰ ਤੋਂ ਸਾਧ ਸੰਗਤ ਜੀ ਜਿਵੇਂ ਤਿਵੇਂ ਲਹਿਰਾਉਣ ਲੱਗ ਜਾਂਦੀਆਂ ਸਨ, ਜਿਵੇਂ ਤਿਵੇਂ ਉਹ ਨਰੋਈਆਂ ਹੋ ਜਾਂਦੀਆਂ ਸਨ।
1: ਸਭ ਸੁਰ ਭੀ ਤਨ ਪੀਨਾ,
0: ਇੰਜ ਮਹਾਰਾਜ ਜੀ ਨੇ ਸਾਰੀਆਂ ਗਾਵਾਂ ਮੱਝਾਂ ਨੂੰ ਨਾ ਨਿਤ ਚਰਾਉਣਾ, ਤੇ ਕਵੀ ਜੀ ਕਹਿੰਦੇ ਤਗੜਾ ਕਰਤਾ ਮਹਾਰਾਜ ਜੀ ਨੇ ਨਿਤ ਹੀ ਸਾਧ ਸੰਗਤ ਜੀ, ਹੁਣ ਸਾਰੇ ਦੇ ਸਾਰੇ ਖੇਤ ਖਾਲੀ ਕਰਾ ਦੇਣੇ, ਜਿੰਨੇ ਵੀ ਖੇਤ ਨੇ ਉਹ ਸਾਰੇ ਦੇ ਸਾਰੇ ਫਸਲਾਂ ਚਰਾ ਦੇ ਦੇਣੀਆਂ। ਉਹ ਗਾਵਾਂ ਮੱਝਾਂ ਕਹਿੰਦੇ ਹੁਣ ਸਾਰੀਆਂ ਤਗੜੀਆਂ ਹੋ ਗਈਆਂ ਹਨ,
1: ਸ਼ੀਰ ਦੇਹੇ ਬਹੁ ਬੜਾ ਪੀਨਾ,
0: ਤੇ ਕਹਿੰਦੇ ਬੜਾ ਦੁੱਧ ਦੇਣ ਲੱਗੀ, ਉਹਨਾਂ ਦੇ ਥਣਾਂ ਤੋਂ ਦੁੱਧ ਚੋਂਦੇ ਨੇ ਜਿਹੜੇ ਨੌਕਰ ਚਾਕਰ ਨੇ, ਬਹੁਤ ਹੀ ਦੁੱਧ ਦਿੰਦੇ ਹਨ।
1: ਦਿਨ ਪ੍ਰਤ ਮਾਖਣ ਹੋਤ ਸਬਾਇਆ,
0: ਪਹਿਲੇ ਨਾਲੋਂ ਵੀ ਹੁਣ ਮੱਖਣ ਜਿਹੜਾ ਆ ਉਹ ਬਹੁਤ ਹੀ ਤਿਆਰ ਹੋਣ ਲੱਗਾ, ਸਵਾਇਆ ਬੜਾ ਤਿਆਰ ਹੋ ਰਿਹਾ ਹੈ।
1: ਕਾਲੂ ਹੇਰ ਹੇਰ ਹਰ ਖਾਇਆ,
0: ਬਾਬਾ ਕਾਲੂ ਜੀ ਵੇਖ ਵੇਖ ਕੇ ਖੁਸ਼ ਹੁੰਦੇ ਨੇ ਕਿ ਪੁੱਤ ਨਾਨਕ ਜੀ ਨੇ ਬਹੁਤ ਸੋਹਣਾ ਕੰਮ ਕੀਤਾ, ਅਸੀਂ ਬਹੁਤ ਹੀ ਵਧੀਆ ਇਹਨਾਂ ਨੂੰ ਕੰਮ ਸੌਂਪਿਆ ਇਹ ਗਾਵਾਂ ਮੱਝਾਂ ਨੂੰ ਚਰਾਉਣ ਦਾ, ਇਹ ਬਹੁਤ ਹੀ ਧਿਆਨ ਨਾਲ ਕਰ ਰਹੇ ਨੇ ਅਤੇ ਸਾਰੀਆਂ ਗਾਵਾਂ ਮੱਝਾਂ ਤਗੜੀਆਂ ਹੋ ਗਈਆਂ ਅਤੇ ਦੁੱਧ ਵੀ ਜਿਹੜਾ ਪਹਿਲੇ ਨਾਲੋਂ ਵੱਧ ਦੇ ਰਹੀਆਂ ਨੇ, ਮੱਖਣ ਵੀ ਕਰੇ ਜਿਹੜਾ ਕਿ ਉਹ ਮੱਖਣ ਦੁੱਧ ਕਹਿੰਦੇ ਬਹੁਤ ਹੀ ਜਿਹੜਾ ਘਰ ਵਿੱਚ ਹੁਣ ਬਣ ਰਿਹਾ ਹੈ।
1: ਰਾਸਨ ਵੱਡੇ ਮਾਹੇ ਦੁੱਧ ਪਾਈ,
0: ਵੱਡੇ ਕਹਿੰਦੇ ਭਾਂਡੇ ਪਤੀਲੇ ਜੇ ਲੈ ਕਰਕੇ ਉਹਨਾਂ ਦੇ ਵਿੱਚ ਦਹੀਂ ਜਮਾਇਆ ਜਾਂਦਾ ਹੈ।
1: ਦਾਸੀ ਮੱਥ ਜੋਰ ਕਰ ਲਾਈ,
0: ਤੇ ਜਿਹੜੀਆਂ ਦਾਸੀਆਂ ਨੇ ਬਾਬਾ ਕਾਲੂ ਜੀ ਦੇ ਘਰ ਦੀਆਂ ਗੋਲੀਆਂ, ਉਹ ਹੁਣ ਤਈ ਨੂੰ ਰਿੜਕ ਰਹੀਆਂ ਹਨ, ਮੱਥ ਰਹੀਆਂ ਹਨ।
1: ਰਾਖੇ ਮੱਖਣ ਮਾਤ ਸਵਾਰੀ,
0: ਤੇ ਮੱਖਣ ਤਿਆਰ ਹੋ ਰਿਹਾ ਹੈ ਤੇ ਮੱਖਣ ਤਿਆਰ ਕਰਕੇ ਸਵਾਰ ਕੇ ਸਾਧ ਸੰਗਤ ਜੀ ਮੱਖਣ ਜਿਹੜਾ ਹੈ ਉਹ ਮਾਤਾ ਤ੍ਰਿਪਤਾ ਜੀ ਇਕੱਠਾ ਕਰਕੇ ਆਪਣੇ ਪੁੱਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਲਈ ਰੱਖਦੇ ਹਨ।
1: ਖੁਆਵਤ ਰੁਚ ਅਨੁਸਾਰੀ,
0: ਤੇ ਬੜੇ ਹੀ ਪ੍ਰੇਮ ਦੇ ਨਾਲ ਆਪਣੇ ਪੁੱਤ ਨੂੰ ਮਾਤਾ ਜੀ ਨਿੱਤ ਹੀ ਮੱਖਣ ਜਿਹੜਾ ਉਹ ਖਿਲਾਉਂਦੇ ਨੇ, ਨਾਲੇ ਸਾਧ ਸੰਗਤ ਜੀ ਦੁੱਧ ਵੀ ਕਰਦਾ, ਘਿਓ ਅਤੇ ਮੱਖਣ ਸਾਰੇ ਪਦਾਰਥ ਜਿਹੜੇ ਨੇ ਆਪਣੇ ਪੁੱਤ ਨੂੰ ਬੜੇ ਪ੍ਰੇਮ ਨਾਲ ਛਕਾਉਂਦੇ ਹਨ। ਸੋ ਇੰਜ ਕਹਿੰਦੇ ਕਾਫੀ ਚਿਰ ਤੱਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਾਵਾਂ ਮੱਝਾਂ ਨੂੰ ਜਿਹੜਾ ਹੈ ਉਹ ਚਰਾਉਣਾ ਕੀਤਾ ਅਤੇ ਬਹੁਤ ਹੀ ਸਾਧ ਸੰਗਤ ਜੀ ਬ੍ਰਿੰਦ ਜਿਹੜਾ ਹੈ ਉਹਨਾਂ ਦਾ ਇਕੱਠਾ ਕੀਤਾ ਹੈ। ਤੇ ਜਿਹੜੇ ਉਹਨਾਂ ਗਾਵਾਂ ਮੱਝਾਂ ਦੇ ਵੀ ਵਛੜੇ ਨੇ ਨਾ, ਉਹਨਾਂ ਨੂੰ ਵੀ ਵੱਛਿਆਂ ਨੂੰ ਵੀ ਸਾਧ ਸੰਗਤ ਜੀ ਉਹ ਬਹੁਤ ਹੀ ਦੁੱਧ ਮਿਲਣ ਲੱਗਾ। ਨਹੀਂ ਤਾਂ ਕਈ ਕੀ ਕਰਦੇ ਜਿਵੇਂ ਬਸ ਉਹ ਗਾਂ ਨੂੰ ਮੱਝ ਨੂੰ ਬਸ ਉਹ ਵੱਛੇ ਦਾ ਮੂੰਹ ਲਾ ਕਰਕੇ ਪਾਸੇ ਕਰ ਦਿੰਦੇ, ਆਪ ਫਿਰ ਦੁੱਧ ਚੋਣ ਲੱਗ ਜਾਂਦੇ ਜਿਹੜੇ ਮਾਲਕ ਹੁੰਦੇ। ਮਹਾਰਾਜ ਜੀ ਨੇ ਨਾ ਉਹਨਾਂ ਨੂੰ ਵੀ ਖੁੱਲ੍ਹਾ ਛੱਡ ਦੇਣਾ, ਉਹ ਜਿਹੜੇ ਵੱਛੜੇ ਨੇ ਬੱਚੇ ਹਨ ਉਹ ਸਾਰੇ ਹੀ ਗਾਵਾਂ ਮੱਝਾਂ ਤੋਂ ਉਹ ਵੀ ਦੁੱਧ ਪੀ ਕਰਕੇ ਤਗੜੇ ਹੁੰਦੇ ਹਨ। ਇੰਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਾਫੀ ਚਿਰ ਦਾ ਸਮਾਂ ਜਿਹੜਾ ਹੈ ਇਹ ਕਾਰਜ ਕਰਦੇ ਹੋਏ ਇਵੇਂ ਕੌਤਕ ਕਰਦੇ ਹੋਏ ਬਤੀਤ ਕੀਤਾ ਹੈ।
1: ਉਦਾਹਰਣ ਆਯੋ,
0: ਜਿਹੜੇ ਸੰਸਾਰ ਨੂੰ ਉਦਾਹਰਣ ਲਈ ਆਏ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੀ ਇਕੱਲੇ ਸਾਨੂੰ ਉਦਾਹਰਣ ਲਈ ਆਏ ਨੇ? ਮਹਾਰਾਜ ਜੀ ਕੁੱਲ ਸੰਸਾਰ ਨੂੰ ਉਦਾਹਰਣ ਲਈ ਆਏ ਨੇ। ਇੱਕ ਗੱਲ ਜਾਣਿਓ ਸਾਧ ਸੰਗਤ ਜੀ, ਜਦੋਂ ਗੁਰੂ ਧਰਸ ਦੇ ਘਰ ਵਿੱਚ ਆ ਜਾਂਦਾ ਨਾ, ਆਪਾਂ ਸਾਰੇ ਹੀ ਪੜ੍ਹਦੇ ਹਾਂ, ਪਸ਼ੂ ਪਰੇਤ ਮੁਗਧ ਕੋ ਉਤਾਰੇ ਪਾਹਣ ਪਾਰ ਉਤਾਰੇ, ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਹਾਰੇ। ਜਦੋਂ ਗੁਰੂ ਕਿਰਪਾ ਦੇ ਘਰ ਵਿੱਚ ਆ ਜਾਂਦਾ ਨਾ, ਇਹ ਨਹੀਂ ਦੇਖਦਾ ਅੱਗੇ ਪਸ਼ੂ ਹੈ, ਇਹ ਨਹੀਂ ਦੇਖਦਾ ਅੱਗੇ ਪ੍ਰੇਤ ਹੈ, ਕੌੜੇ ਰਾਕਸ਼ਸ ਵਰਗੇ ਸਾਧ ਸੰਗਤ ਜੀ, ਦੇਵ ਲੂਤ ਵਰਗੇ ਸੱਜਣ ਠੱਗ ਭੂਮੀਆਂ ਚੋਰ ਵਰਗੇ, ਇਹ ਨਹੀਂ ਵੇਖਦਾ ਅੱਗੇ ਕੌਣ ਹੈ, ਪਸ਼ੂ ਹੋਵੇ ਪ੍ਰੇਤ ਹੋਵੇ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਮੂਰਖ ਤੋਂ ਮੂਰਖ ਬੰਦਾ, ਪਾਹਣ ਪਾਰ ਉਤਾਰੇ ਪੱਥਰਾਂ ਨੂੰ ਉਤਾਰ ਸਕਦਾ, ਗੁਰੂ ਦੇ ਵਿੱਚ ਇੰਨੀ ਸ਼ਕਤੀ ਹੈ। ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਹਾਰੇ। ਸੋ ਕਵੀ ਜੀ ਇੱਥੇ ਬੜੀ ਪਿਆਰੀ ਗੱਲ ਕਰਦੇ ਨੇ, ਮਾਨੋ ਕਿ ਮਹਾਰਾਜ ਜੀ ਸੰਸਾਰ ਦੇ ਜੀਆਂ ਦਾ ਤਾਂ ਉਧਾਰ ਕਰ ਹੀ ਰਹੇ ਨੇ, ਬੰਦਿਆਂ ਦਾ ਤਾਂ ਕਰ ਰਹੇ ਨੇ, ਪਸ਼ੂਆਂ ਦਾ ਵੀ ਕਰ ਰਹੇ ਨੇ। ਕਾਰਨ ਜਿਹੜੇ ਇਹ ਪਸ਼ੂ ਹੈ ਨਾ, ਇਹ ਸਾਡੇ ਤੋਂ ਬੜੇ ਚੰਗੇ। ਗੁਰਬਾਣੀ ਦੇ ਵਿੱਚ ਗੁਰੂ ਜੀ ਬਚਨ ਕਰਦੇ ਨੇ, ਪਸ਼ੂ ਮਿਲੇ ਚੰਗਿਆਈਆਂ ਖੜਖਾਵਹਿ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਕਹਿੰਦੇ ਨਾਮ ਤੋਂ ਹੀਣਾ ਸੱਖਣਾ ਬੰਦਾ, ਭਗਤੀ ਤੋਂ ਹੀਣਾ ਬੰਦਾ ਉਹ ਪਸ਼ੂਆਂ ਤੋਂ ਵੀ ਪੈੜਾ ਹੈ। ਇਹ ਜਿਹੜੇ ਪਸ਼ੂ ਸਾਡੇ ਤੋਂ ਚੰਗੇ, ਇਹ ਖੜਕਾ ਕਰਕੇ ਕਾਂ ਪੱਟੇ ਖਾ ਕਰਕੇ ਸਾਧ ਸੰਗਤ ਜੀ ਅੰਮ੍ਰਿਤ ਵਰਗਾ ਦੁੱਧ ਦੇ ਰਹੇ ਨੇ। ਦੁੱਧ ਨੂੰ ਅੰਮ੍ਰਿਤ ਕਿਹਾ ਗਿਆ, ਇਹ ਬਾਣੀ ਦੇ ਬੋਲਣੇ ਕਿ ਇਹ ਜਿਹੜੇ ਪਸ਼ੂ ਨੇ ਖੜ ਖਾ ਕਰਕੇ ਪੱਠੇ ਅਤੇ ਗਾਂ ਜਿਹੜੀ ਇਹ ਖਾ ਕਰਕੇ ਗਾਵਾਂ ਮੱਝਾਂ ਜਿਹੜੀਆਂ ਨੇ ਇਹ ਸਾਧ ਸੰਗਤ ਜੀ ਸਾਨੂੰ ਅੰਮ੍ਰਿਤ ਵਰਗਾ ਦੁੱਧ ਦੇ ਰਹੇ ਨੇ, ਅਤੇ ਬੰਦਾ ਜਿਹੜਾ ਹੈ ਇਹ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਆ ਕਰਕੇ ਖਾਏ ਖਾਏ ਕਰੇ ਬਦ ਫੈਲੀ ਜਾਨ ਵਸੂਕੀ ਵਾੜੀ ਜੀਓ, ਇਹ ਤਾਂ ਕਹਿੰਦੇ ਉਹਨਾਂ ਪਸ਼ੂਆਂ ਤੋਂ ਵੀ ਜਿਹੜਾ ਹੈ, ਜੇ ਕਰਕੇ ਨਾਮ ਨਹੀਂ ਜਪਦਾ, ਜੇ ਕਰਕੇ ਸੇਵਾ ਨਹੀਂ ਕਰਦਾ, ਇਹ ਪਸ਼ੂਆਂ ਤੋਂ ਵੀ ਪੈੜਾ ਹੈ। ਸੋ ਮਹਾਰਾਜ ਜੀ ਇਕੱਲੇ ਜੀਆਂ ਦਾ ਨਹੀਂ ਹਰ ਇੱਕ ਦਾ ਉਧਾਰ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਭ ਜਨਤਨ, ਇੱਥੇ ਕਵੀ ਜੀ ਕਹਿੰਦੇ ਹਰ ਇੱਕ ਦਾ ਉਧਾਰ ਜੀਵ ਜੰਤ ਦਾ ਕਰ ਰਹੇ ਹਨ।
1: ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਵਾਰਧੇ ਸੁਰਭੀ ਚਾਰਨ ਪ੍ਰਸੰਗ ਵਰਣਨ ਨਾਮ ਦਸਮੋ ਅਧਿਆਏ।
0: ਸੋ ਇਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਗਾਵਾਂ ਮੱਝਾਂ ਨੂੰ ਚਰਾਉਣ ਵਾਲਾ ਜਿਹੜਾ ਪ੍ਰਸੰਗ ਸੀ ਉਹ ਇੱਥੇ ਸਮਾਪਤ ਹੋਇਆ। ਹੁਣ ਅਗਲਾ ਪ੍ਰਸੰਗ ਕਵੀ ਜੀ ਆਰੰਭ ਕਰਦੇ ਹਨ।
1: ਕਰ ਬੰਦ ਉਭੈ ਕਰ ਬੰਦ ਗੁਰੂ,
0: ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਵੰਦਨਾ ਕਰਦੇ ਨੇ, ਕਹਿੰਦੇ ਹੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਰ ਬੰਦ ਉਭੈ ਕਰ ਬੰਦ ਗੁਰੂ, ਮੈਂ ਮੇਰੇ ਦੋ ਹੱਥ ਜੋੜ ਕਰਕੇ ਆਪ ਜੀ ਦੇ ਅੱਗੇ ਵੰਦਨਾ ਕਰਦਾ ਹਾਂ, ਅਰਜੋਈ ਕਰਦਾ ਹਾਂ, ਮੱਥਾ ਟੇਕਦਾ
1: ਹਾਂ।
0: ਆਪ ਜੀ ਸਦੀਵ ਸੁੱਖ ਦੇਣ ਵਾਲੇ ਜੇ, ਤੇ ਦੁੱਖ ਦੰਦ ਦੁੱਖ ਦੇ ਜਿਹੜੇ ਦਵੰਦ ਨੇ ਨਾ, ਜਿੰਨੇ ਵੀ ਦੁੱਖ ਨੇ ਉਹਨੂੰ ਦਵੰਦ ਦੇ ਨਾਲ ਆਉਂਦੇ ਨੇ, ਉਹ ਸਾਰੇ ਨਿਕੰਦਨ ਆਪ ਜੀ ਨਿਕੰਦਨ ਨਾਸ਼ ਕਰਨ ਵਾਲੇ ਹੋ।
1: ਅਰਬਿੰਦ ਪਦੰਗ ਮਨ ਹੋ ਮਲਿੰਦ,
0: ਕਿਰਪਾ ਕਰਦੇ ਹੋ ਮਹਾਰਾਜ, ਤੁਹਾਡੇ ਜੋ ਚਰਨ ਕਮਲ ਹਨ ਉਹ ਕਵਲ ਦੇ ਫੁੱਲ ਦੇ ਨਿਆਈ ਹਨ, ਤੇ ਸਾਡਾ ਜੋ ਮਨ ਹੈ ਉਹ ਭੌਰੇ ਦੇ ਵਾਂਗੂ ਹੈ, ਸਾਡਾ ਮਨ ਭੌਰਾ ਬਣਿਆ ਹੋਇਆ ਹੈ ਤੁਹਾਡੇ ਚਰਨ ਕਮਲਾਂ ਨੂੰ ਵੇਖ ਕਰਕੇ।
1: ਮੋਹ ਕੋ ਮੂਲ ਵਿਨਾਸ਼ ਬਿਲੰਦੂ,
0: ਆਪ ਜੀ ਦੇ ਚਰਨਾਂ ਦਾ ਧਿਆਨ ਅਸੀਂ ਭੌਰੇ ਵਾਂਗੂ ਧਾਰਨ ਕੀਤਾ ਹੈ, ਤੇ ਮੂਲ ਵਿਨਾਸ਼ ਬਿਲੰਦੂ, ਆਪ ਜੀ ਮੋਹ ਦੇ ਮੁੱਲਾਂ ਨੂੰ ਜਿਹੜਾ ਹੈ ਉਹ ਖਤਮ ਕਰਨ ਵਾਲੇ ਹੋ। ਮੁੱਢ ਜਿਹੜੇ ਮੋਹ ਦੇ ਮੁੱਢ ਹਨ, ਮਨ ਦੇ ਵਿੱਚੋਂ ਸਾਰੇ ਹੀ ਮੋਹ ਜਿਹੜੇ ਨੇ, ਮੋਹ ਦੀਆਂ ਤੰਦਾਂ ਬਣਦੀਆਂ ਨੇ ਸਾਧ ਸੰਗਤ ਜੀ। ਸਾਡਾ ਮੋਹ ਹੈ ਨਾ ਪਦਾਰਥਾਂ ਦੇ ਨਾਲ, ਕਰਦੇ ਜੀਆਂ ਦੇ ਨਾਲ, ਕਹਿ ਨਾਲ ਮੋਹਣੀ, ਜਿਹੜਾ ਵੀ ਸਾਡੇ ਕੋਲ ਆ ਜਾਂਦਾ ਅਸੀਂ ਮੋਹ ਲਾ ਕਰਕੇ ਰੱਖਦੇ ਹਾਂ ਉਹਦੇ ਨਾਲ, ਇਵੇਂ ਮੋਹ ਦੇ ਨਾਲ ਮਨ ਭਰਿਆ ਹੋਇਆ ਹੈ, ਤੇ ਮਹਾਰਾਜ ਜੀ ਦੇ ਚਰਨ ਕਮਲ ਇਸ ਮੋਹ ਦੇ ਮੂਲ ਨੂੰ ਹੀ ਬਿਨਾਸ਼ਨ ਨਾਸ਼ ਕਰਨ ਵਾਲੇ ਹਨ।
1: ਉਡੰਭਨ ਬ੍ਰਿੰਦ ਦਿਵਾਕਰ ਸੋ,
0: ਕਹਿੰਦੇ ਨੇ ਜਿਹੜੇ ਇਹ ਤਾਰੇ ਨੇ ਨਾ, ਰਾਤ ਸ਼ਾਮ ਪੈਣ ਤੇ ਨਾ ਅਸਮਾਨ ਦੇ ਵਿੱਚ ਤਾਰੇ ਟਿਮਟਿਮਾਂ ਉੱਠਦੇ ਨੇ, ਤੇ ਤਾਰਿਆਂ ਦਾ ਬ੍ਰਿੰਦ ਜਿਹੜਾ ਸਮੂਹ ਹੈ ਇਹ, ਜਿਵੇਂ ਦਿਵਾਕਰ ਕਹਿੰਦੇ ਸੂਰਜ, ਜਿਵੇਂ ਦਿਨ ਚੜ੍ਹਦਾ ਹੈ ਨਾ, ਜੂਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਵਾ, ਇਹ ਸਾਰੇ ਤਾਰੇ ਨਸ ਜਾਂਦੇ ਨੇ, ਚਲੇ ਜਾਂਦੇ ਨੇ, ਇਵੇਂ ਹੀ ਕਹਿੰਦੇ ਆਪ ਜੀ ਦਾ ਨਾਮ ਜਿਹੜਾ ਹੈ ਨਾ ਸੂਰਜ ਦੇ ਵਾਂਗੂ ਪ੍ਰਕਾਸ਼ ਦੇਣ ਵਾਲਾ, ਤੇ ਸਾਡੇ ਮਨ ਵਿੱਚ ਜਿੰਨੇ ਵੀ ਵਿਕਾਰ ਰੂਪੀ ਤਾਰੇ ਨੇ, ਜਿੰਨੇ ਵੀ ਅਗਿਆਨਤਾ ਰੂਪੀ ਤਾਰੇ, ਅਗਿਆਨਤਾ ਰੂਪੀ ਹਨੇਰਾ ਹੈ, ਇਹ ਆਪ ਜੀ ਦੇ ਨਾਮ ਦੇ ਪ੍ਰਕਾਸ਼ ਦੇ ਨਾਲ ਜਿਹੜਾ ਹੈ ਇਹ ਸਾਰੇ ਜਿਹੜੇ ਨੇ ਵਿਘਣ, ਇਹ ਔਗੁਣ ਮਨ ਦੇ ਵਿਕਾਰ ਨਾਸ਼ ਹੋ ਜਾਂਦੇ ਹਨ।
1: ਵਿਸ਼ਿਆ ਤਪ ਕੋ ਜੋ ਸੀਤਲ ਚੰਦੂ,
0: ਇਹ ਪਾਤਸ਼ਾਹ ਜੀ ਆਪ ਜੀ ਵਿਸ਼ੇ ਦਾ ਤਾਪ, ਜਿਹਨੂੰ ਬਹੁਤ ਹੀ ਤਾਪ ਹੈ ਨਾ ਵਿਸ਼ਿਆਂ ਦਾ, ਵਿਸ਼ੇ ਦੇ ਵਿੱਚ ਮਨ ਲੱਗਿਆ ਹੋਇਆ, ਇਹ ਮਨ ਨੂੰ ਤਾਪ ਹੈ, ਇਹ ਵਿਸ਼ੇ ਨਾ ਇੱਕ ਨਾ ਇੱਕ ਦਿਨ ਦੁੱਖ ਦਿੰਦੇ ਹੀ ਨੇ ਬੰਦੇ ਨੂੰ, ਸੋ ਇਹ ਵਿਸ਼ਿਆਂ ਦਾ ਜਿਹੜਾ ਤਾਪ ਹੈ ਆਪ ਜੀ ਚੰਦਰਮਾ ਦੇ ਵਾਂਗੂ ਪ੍ਰਕਾਸ਼ ਹੋ ਕਰਕੇ ਇਹ ਮਨ ਦਾ ਵਿਸ਼ੇ ਦਾ ਤਾਪ ਜਿਹੜਾ ਹੈ ਨਾ ਮਨ ਵਿੱਚ ਭਾਂਬੜ ਮਚਾ ਰਿਹਾ, ਇਹ ਅੱਗ ਦੇ ਨਿਆਈ ਹੈ, ਇਹ ਤ੍ਰਿਸ਼ਨਾ ਰੂਪੀ ਅੱਗ ਸਾਡੇ ਮਨ ਵਿੱਚ ਮੱਚੀ ਹੋਈ ਹੈ, ਤੇ ਆਪ ਜੀ ਦਾ ਨਾਮ ਜੋ ਹੈ ਨਾ ਉਹ ਚੰਦਰਮਾ ਵਾਂਗੂ ਸ਼ੀਤਲ ਹੈ, ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ, ਸੋ ਨਾਮ ਰੂਪੀ ਚੰਦਰਮਾ ਮਨ ਵਿੱਚ ਵਸਾਉਣ ਦੇ ਨਾਲ ਇਹ ਵਿਸ਼ਿਆ ਤਾਪ ਖਤਮ ਹੋ ਜਾਂਦਾ ਹੈ।
1: ਸਮੁਦਾਏ ਵਿਘਨ ਬਿਨਾਸ਼ਨ ਜੋ,
0: ਹੇ ਪਾਤਸ਼ਾਹ ਜੀ ਸਾਰਿਆਂ ਨੂੰ ਸੁੱਖ ਦੇਣ ਵਾਲੇ ਜੀ, ਵਿਘਨਾਂ ਨੂੰ ਬਿਨਾਸ਼ਨ ਵਿਘਨਾਂ ਨੂੰ ਨਾਸ਼ ਕਰਨ ਵਾਲੇ ਹੋ।
1: ਨਿਜ ਦਾਸਨ ਕੋ ਬਰ ਦਾਏ ਅਨੰਦੂ,
0: ਆਪਣੇ ਦਾਸਰਿਆਂ ਨੂੰ ਬਰ ਦੇਣ ਵਾਲੇ, ਆਪਣੇ ਭਗਤਾਂ ਤੇ ਦਾਸਰਿਆਂ ਤੇ ਦਇਆ ਕਰਨ ਵਾਲੇ, ਆਪਣੇ ਦਾਸਰਿਆਂ ਨੂੰ ਆਪਣੇ ਦਾਸਾਂ ਨੂੰ ਆਨੰਦ ਦੇਣ

0: ਸੋਹਣ ਭਾਈ ਬਾਲਾ ਜੀ ਨਾ ਇਹ ਸਾਰੀ ਸਾਖੀ ਜਿਹੜੀ ਕਥਾ ਆ ਇਹ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਖਡੂਰ ਸਾਹਿਬ ਵਿੱਚ ਸਰਵਣ ਕਰਾ ਰਹੇ ਨੇ। ਅੱਗੇ ਦੱਸ ਰਹੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਇਵੇਂ ਲੀਲਾ ਕੌਤਕ ਕਰ ਰਹੇ ਨੇ ਤੇ ਸਰੀਰ ਜਿਹੜਾ ਹੈ ਨਾ ਉਹ ਵੱਧਦਾ ਜਾ ਰਿਹਾ ਜਗਤ ਦੇ ਮਾਲਕ ਦਾ। ਹੌਲੇ ਹੌਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਵੱਧ ਰਿਹਾ ਹੈ, ਉਮਰ ਜਿਹੜੀ ਉਹ ਵੱਧ ਰਹੀ ਹੈ।
1: ਫੁੱਲਤ ਕਲ ਫੁੱਲ ਸੋ ਸੋਭਤ ਰਿਤ ਬਸੰਤ
0: ਤੇ ਉੱਥੇ ਸਾਧ ਸੰਗਤ ਜੀ ਇੱਕ ਪਾਸੇ ਮਹਾਰਾਜ ਜੀ ਸੁੰਦਰ ਸੁੰਦਰ ਲੀਲਾਵਾਂ ਕੌਤਕ ਰਚ ਰਹੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਤੇ ਦੂਜੇ ਪਾਸੇ ਪ੍ਰਫੁੱਲਤ ਜਿੱਧਰ ਕਿੱਧਰ ਨਾ ਬਸੰਤ ਰੁੱਤ ਆ ਗਈ ਤੇ ਬਸੰਤ ਰੁੱਤ ਦੇ ਵਿੱਚ ਜਿੱਧਰ ਕਿੱਧਰ ਫਲ ਤੇ ਫੁੱਲ ਜਿਹੜੇ ਨੇ ਖਿੜ ਜਾਂਦੇ ਨੇ। ਸੋ ਬਸੰਤ ਰੁੱਤ ਦੇ ਵਿੱਚ ਸਾਰੇ ਪਾਸੇ ਕਹਿੰਦੇ ਫੁੱਲ ਖਿੜੇ ਹੋਏ ਹਨ।
1: ਭਾਈ ਸੁੰਦਰ ਮ੍ਰਿਦੁਲ ਸਦਲ ਤਰ ਰਾਜੀ
0: ਕਵੀ ਜੀ ਕਹਿੰਦੇ ਤਲਵੰਡੀ ਦੇ ਆਸੇ ਪਾਸੇ ਦਾ ਕੈਸਾ ਵਾਤਾਵਰਣ ਬਣਿਆ ਹੋਇਆ ਹੈ, ਸੁੰਦਰ ਬਹੁਤ ਹੀ ਸੁੰਦਰ, ਮਨ ਨੂੰ ਮੋਹਿਤ ਮ੍ਰਿਦੁਲ ਕੋਮਲ ਕੋਮਲ ਜਿਹੜੇ ਨੇ ਉਹ ਤਰ ਰਾਜੀ ਜਿਹੜੇ ਰੁੱਖ ਨੇ ਰੁੱਖਾਂ ਤੇ ਫੁੱਲ ਜਿਹੜੇ ਨੇ ਤੇ ਰੁੱਖ ਜਿਹੜੇ ਨੇ ਕੋਮਲ ਪੱਤੇ ਤੇ ਕੋਮਲ ਫੁੱਲ ਰੁੱਖਾਂ ਤੇ ਲੱਗੇ ਹੋਏ ਹਨ।
1: ਵਰਨ ਪਰਨ ਪਰ ਉਪਮਾ ਛਾਜੀ
0: ਤੇ ਕਈ ਪ੍ਰਕਾਰ ਦੇ ਰੰਗ ਬਿਰੰਗੀ ਫੁੱਲ ਕਈ ਪ੍ਰਕਾਰ ਦੇ ਵਰਨ ਦੇ ਰੰਗ ਦੇ ਬੜੀ ਉਪਮਾ ਜਿਹੜੀ ਹੈ ਉਹਨਾਂ ਦੀ ਫੱਬ ਰਹੀ ਸ਼ੋਭ ਰਹੀ ਹੈ। ਫੁੱਲ ਜਿੱਧਰ ਕਿੱਧਰ ਵੇਖੀਏ ਹੁਣ ਤਾਂ ਸਾਧ ਸੰਗਤ ਜੀ ਦਿਸਦੇ ਹੀ ਕੋਈ ਨਹੀਂ, ਰੁੱਖ ਆਪਾਂ ਛੱਡੇ ਹੀ ਕੋਈ ਨਹੀਂ। ਜਦੋਂ ਬਸੰਤ ਦਾ ਸਮਾਂ ਆਉਂਦਾ ਸੀ ਨਾ ਕਨਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ, ਮਹਾਰਾਜ ਜੀ ਕਹਿੰਦੇ ਬਸੰਤ ਦੇ ਵਿੱਚ ਕੋਈ ਫੁੱਲਾਂ ਦੀ ਗਿਣਤੀ ਨਹੀਂ ਕਰ ਸਕਦਾ, ਇੰਨੇ ਫੁੱਲ ਹੋ ਜਾਂਦੇ ਸਨ। ਸੋ ਇਵੇਂ ਜਿੱਧਰ ਕਿੱਧਰ ਫੁੱਲ ਬੜੇ ਰੰਗ ਬਿਰੰਗ ਦੇ ਜਿੱਧਰ ਕਿੱਧਰ ਨਜ਼ਰ ਆ ਰਹੇ ਹਨ।
1: ਬਸੰਤ ਨਿਜ ਸੈਨ ਸਿੰਗਾਰੀ
0: ਇੰਜ ਲੱਗਦਾ ਮਾਨੋ ਬਸੰਤ ਨੇ ਆਪਣੇ ਆਪ ਨੂੰ ਸ਼ਿੰਗਾਰਿਆ। ਕਿੰਨੇ ਧਰਤੀ ਨੇ, ਧਰਤੀ ਨੇ ਬਸੰਤ ਦੇ ਵਿੱਚ ਆਪਣੇ ਆਪ ਨੂੰ ਸ਼ਿੰਗਾਰਿਆ ਹੈ। ਫਲ ਤੇ ਫੁੱਲਾਂ ਨਾਲ ਧਰਤੀ ਦਾ ਸ਼ਿੰਗਾਰ ਹੈ। ਬਸੰਤ ਰੁੱਤ ਆਉਂਦੀ ਹੈ ਤੇ ਧਰਤੀ ਨੂੰ ਸ਼ਿੰਗਾਰ ਦਿੰਦੀ ਹੈ, ਇਵੇਂ ਧਰਤੀ ਸ਼ਿੰਗਾਰੀ ਗਈ ਹੈ।
1: ਜੀਤਨ ਜੇ ਬਿਰਹੀ ਨਰ ਨਾਰੀ
0: ਤੇ ਜਿਹੜੇ ਨਰ ਨਾਰੀ ਨੇ ਉਹ ਜੀਤਨ ਤੇ ਬਿਰਹੀ ਜਿਨ੍ਹਾਂ ਦੇ ਮਨ ਵਿੱਚ ਵਿਛੋੜੇ ਦਾ ਦੁੱਖ ਸੀ, ਜਿਹੜੀਆਂ ਘਰ ਦੀਆਂ ਇਸਤਰੀਆਂ ਆਪਣੇ ਪਤੀ ਦੇ ਉਡੀਕ ਦੇ ਵਿੱਚ ਸਨ ਉਹਨਾਂ ਨੂੰ ਸਾਧ ਸੰਗਤ ਜੀ ਮਾਣੋ ਉਹਨਾਂ ਦਾ ਕੰਤ ਮਿਲ ਗਿਆ, ਪਤੀ ਮਿਲ ਗਿਆ ਹੋਵੇ, ਐਸਾ ਇਹ ਬਸੰਤ ਦਾ ਕਹਿੰਦੇ ਸਾਰੇ ਪਾਸੇ ਵਾਤਾਵਰਣ ਜਿਹੜਾ ਹੈ ਉਹ ਮਹਿਕ ਰਿਹਾ ਹੈ।
1: ਪਲਾਸ ਦੇ ਪਾਤ ਨਿਪਾਤੀ
0: ਜਿਹੜੇ ਪਲਾਸ ਦੇ ਰੁੱਖ ਨੇ ਨਾ ਉਹ ਨਿਪਾਤੇ ਹੋ ਗਏ, ਇੱਕ ਪੱਤਾ ਨਹੀਂ ਰਿਹਾ ਉਹਨਾਂ ਤੇ, ਸਾਰੇ ਜਿਹੜੇ ਨੇ ਪੱਤੇ ਉਹ ਝੜ ਗਏ ਹਨ। ਪਹਿਲੇ ਪਤਝੜ ਹੈ ਨਾ, ਪਹਿਲੇ ਪਤਝੜ ਆਉਂਦੀ ਹੈ ਤੇ ਫਿਰ ਮੁੜ ਕੇ ਬਸੰਤ ਰੁੱਤ ਆਉਂਦੀ ਹੈ, ਛੇ ਰੁੱਤਾਂ ਨੇ ਤੇ ਕਹਿੰਦੇ ਉਹ ਸਾਰੇ ਪੱਤੇ ਜਿਹੜੇ ਨੇ ਝੜ ਗਏ ਹਨ। ਤੇ ਉਹਨਾਂ ਪਲਾਸ ਦੇ ਰੁੱਖਾਂ ਤੇ ਕੀ ਹੋਇਆ, ਫੁੱਲੇ ਫੁੱਲ ਲਾਲ ਪਲ ਭਾਂਤੀ ਬੇਅੰਤ ਹੀ ਪ੍ਰਕਾਰ ਦੇ ਲਾਲ ਰੰਗ ਦੇ ਨਰੰਗੀ ਰੰਗ ਦੇ ਬੇਅੰਤ ਹੀ ਸਾਧ ਸੰਗਤ ਜੀ ਫੁੱਲ ਜਿਹੜੇ ਨੇ ਉਹ ਖਿੜ ਗਏ ਹਨ। ਤੇ ਮਾਨੋ ਇੰਜ ਲੱਗਦਾ ਜਿਹੜੇ ਸੂਰਮੇ ਨੇ ਨਾ ਉਹ ਕੇਸਰੀਆ ਜਾਮਾ ਪਹਿਣ ਕਰਕੇ ਨਾਰੰਗੀ ਰੰਗ ਦਾ ਲਾਲ ਬਾਣਾ ਪਹਿਣ ਕਰਕੇ ਮਾਨੋ

0: ਤੁਨ ਜਿਹੜੀ ਇਹ ਕੱਢਦੀ ਹੈ। ਇੰਜ ਲੱਗਦਾ ਮਾਨੋ ਕਿ ਪੰਛੀ ਵੀ ਬੋਲ ਰਹੇ ਨੇ ਕਿ ਬਸੰਤ ਰੁੱਤ ਦਾ ਆਗਮਨ ਹੋਇਆ ਹੈ। ਇਹ ਸਾਰੇ ਪੰਛੀ ਜਿੰਨੇ ਜਾਨਵਰ ਨੇ ਨਾ, ਇਹ ਵੀ ਰੁੱਤ ਦੇ ਹਿਸਾਬ ਨਾਲ ਆਪਣਾ ਜੀਵਨ ਬਤੀਤ ਕਰਦੇ ਨੇ। ਜਦੋਂ ਬਸੰਤ ਰੁੱਤ ਆਉਂਦੀ ਹੈ ਤੇ ਬੜੇ ਖਿੜ ਜਾਂਦੇ ਨੇ ਇਹ ਕੋਇਲ, ਇਹ ਜਿਹੜੀਆਂ ਪੰਛੀਆਂ, ਸੋ ਇਹ ਸਾਰੇ ਬੋਲ ਰਹੇ ਹਨ।
1: ਦੇਸ਼ ਜੇ ਮਨ ਕਢਾਈ,
0: ਸੋ ਇਵੇਂ ਦੇਸ਼ ਦੇ ਵਿੱਚ ਮਨਨ ਦੇਸ਼, ਮਨੋ ਇੰਜ ਲੱਗਦਾ ਹੈ ਕਿ ਇਹ ਸਾਰੇ ਦੱਸ ਰਹੇ ਹੋਣ, ਬਸੰਤ ਰੁੱਤ ਬਾਰੇ ਖਬਰ ਦੇ ਰਹੇ ਹੋਣ, ਇਹ ਸਾਰਿਆਂ ਨੂੰ ਸੱਦ ਰਹੇ ਹੋਣ।
1: ਮਕਰੰਦ ਨਿਹਾਰੀ,
0: ਪੁਸ਼ਪਾਂ ਦੇ ਵਿੱਚ ਸਾਸ ਜੀ ਮਕਰੰਦ ਹੈ, ਇਹ ਜਿਹੜਾ ਮਕਰੰਦ ਹੁੰਦਾ ਨਾ, ਇਹ ਫੁੱਲਾਂ ਦੇ ਵਿੱਚ ਹੁੰਦਾ, ਇਹਨੂੰ ਮਕਰੰਦ ਕਿਹਾ ਜਾਂਦਾ। ਇੱਕ ਚੂਰਾ ਜਿਹਾ ਹੁੰਦਾ ਫੁੱਲਾਂ ਦੇ ਵਿੱਚ, ਨਿੱਕੇ ਨਿੱਕੇ ਕਣ ਹੁੰਦੇ, ਉਹਨੂੰ ਮਕਰੰਦ ਕਿਹਾ। ਤੇ ਜਿਹੜੇ ਪਾਵਰੇ ਹੁੰਦੇ ਨੇ ਨਾ, ਉਹ ਇਹ ਮਕਰੰਦ ਨੂੰ ਇਕੱਠਾ ਕਰਕੇ ਇਹਦੇ ਨਾਲ ਹੀ ਸ਼ਹਿਦ ਤਿਆਰ ਕਰਦੇ ਨੇ। ਸੋ ਇਹ ਬਸੰਤ ਰੁੱਤ ਦੇ ਵਿੱਚ ਸਾਰੇ ਫੁੱਲਾਂ ਤੇ ਜਿਹੜੇ ਏ ਉਹ ਮਕਰੰਦ ਦੀ ਸ਼ੋਭਾ ਹੈ।
1: ਪਰ ਮਧੁਕਰ ਕਰਤ ਗੁੰਜਾਰੀ,
0: ਫੁੱਲਾਂ ਤੇ ਭੌਰੇ ਮੰਡਰਾਏ ਰਹੇ ਹਨ, ਜਿੰਨੇ ਵੀ ਫੁੱਲ ਹਨ ਉਹਨਾਂ ਤੇ ਭੌਰੇ ਜਿਹੜੇ ਨੇ ਆ ਕਰਕੇ ਉਹ ਬੈਠ ਕਰਕੇ ਫੁੱਲਾਂ ਨੂੰ ਸੂੰਘਦੇ ਨੇ, ਉਹਨਾਂ ਵਿੱਚੋਂ ਰਸ ਕੱਢਦੇ ਹਨ।
1: ਬਸੰਤ ਨ੍ਰਿਪ ਆਗੇ ਬੀਨਾ,
0: ਇੰਜ ਲੱਗਦਾ ਮਾਨੋ ਇਹ ਬਰਸੰਤ ਜਿਹੜਾ ਹੈ ਨਾ, ਇਹ ਰਾਜਾ ਹੈ। ਆਗੇ ਬੀਨਾ, ਇਹ ਬਸੰਤ ਨਾ ਰੁੱਤਾਂ ਦੇ ਵਿੱਚ ਸਾਰੇ ਰੁੱਤਾਂ ਦਾ ਮੁਖੀ ਹੈ, ਬਸੰਤ ਰੁੱਤ ਮੁਖੀ ਹੈ। ਇੰਜ ਲੱਗਦਾ ਕਿ ਬਸੰਤ ਜਿਹੜਾ ਹੈ ਇਹ ਕੋਈ ਰਾਜੇ ਦੇ ਵਾਂਗੂ ਆ ਕਰਕੇ ਬੈਠਿਆ ਤੇ ਇਹਦੀ ਪ੍ਰਜਾ ਦਾ ਸਵਾਗਤ ਕਰ ਰਹੀ ਹੋਵੇ। ਸਾਰੇ ਖਿੜ ਕੇ ਫਲ ਫੁੱਲ ਰੁੱਖ ਕੀ ਸਾਧ ਸੰਗਤ ਜੀ ਤੇ ਕੀ ਜ਼ਮੀਨ, ਸਾਰੇ ਜਿਹੜੇ ਨੇ ਉਹ ਖਿੜੇ ਹੋਏ ਹਨ, ਮਾਨੋ ਆਪਣੇ ਰਾਜਾ ਬਸੰਤ ਦਾ ਉਹ ਆਗਮਨ ਦੀ ਖੁਸ਼ੀ ਮਨਾ ਰਹੇ
1: ਹੋਣ।
0: ਜੀ ਹਾਂ, ਮਾਨੋ ਇਹ ਬੀਨਾ ਬਜ ਰਹੀ ਹੈ, ਜਿਹੜੀ ਇਹ ਬੋਲ ਪੰਛੀਆਂ ਕੱਢ ਰਹੇ ਨੇ ਨਾ, ਮਿੱਠੇ ਮਿੱਠੇ ਬੋਲ ਬੋਲ ਰਹੇ ਨੇ, ਇਹ ਮਾਨੋ ਬੀਨਾ ਬਾਸੁਰੀਆਂ ਬਜਾ ਰਹੇ ਨੇ, ਇਹ ਗਾਜੇ ਬਾਜੇ ਬਜਾ ਰਹੇ ਹਨ।
1: ਬਿਹੰਗ ਬੋਲਹੀ ਬਾਣੀ,
0: ਤੇ ਲਲਿਤ ਬਿਹੰਗ ਜਿਹੜੇ ਪੰਛੀਆਂ ਹਨ, ਕੋਇਲ ਵਰਗੇ ਤੇ ਕੀ ਸਾਧ ਸੰਗਤ ਜੀ ਚਿੜੀਆਂ ਹਨ, ਇਵੇਂ ਹੀ ਕਈ ਜਿਹੜੇ ਆਵਾਜ਼ ਕੱਢਣ ਵਾਲੀਆਂ ਐਸੀਆਂ ਪੰਛੀਆਂ ਪੰਛੀ ਉਹ ਸਾਰੇ ਬੋਲ ਰਹੇ ਹਨ।
1: ਜਨ ਬੰਦੀ ਜਨ ਕੀਰਤ ਗਾਨੀ,
0: ਇੰਜ ਲੱਗਦਾ ਹੈ ਕਿ ਇਹ ਸਾਰੇ ਦੇ ਸਾਰੇ ਨਾ ਪਰਮੇਸ਼ਰ ਦੀ ਕੀਰਤ ਗਾ ਰਹੇ ਨੇ। ਸੱਚ ਜਾਣਿਓ, ਆਪਾਂ ਤਾਂ ਸਾਧ ਸੰਗਤ ਜੀ ਕਹਿ ਦਿੰਦੇ ਹਾਂ ਨਾ, ਬਾਣੀ ਦੇ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਔਰ। ਇਹ ਤਾਂ ਹੋ ਗਿਆ ਬੋਲਣਾ, ਜਿਨ੍ਹਾਂ ਨੇ ਸਾਧ ਸੰਗਤ ਜੀ ਜਿਨ੍ਹਾਂ ਦੀ ਦ੍ਰਿਸ਼ਟੀ ਬ੍ਰਹਮ ਦੀ ਦ੍ਰਿਸ਼ਟੀ ਆ ਗਈ, ਉਹਨਾਂ ਨੇ ਹਰ ਇੱਕ ਦੇ ਵਿੱਚ ਪਰਮੇਸ਼ਰ ਨੂੰ ਵੇਖਿਆ ਤੇ ਉਹਨਾਂ ਨੇ ਸੁਣਿਆ ਵੀ ਹੈ। ਇਹ ਕਾਹਦੇ ਲਈ ਲਿਖਿਆ, ਉਹਨਾਂ ਨੇ ਸੁਣਿਆ ਕਿ ਇੱਕ ਇੱਕ ਪੰਛੀ ਜਿਹੜਾ ਆ, ਇੱਕ ਇੱਕ ਰੁੱਖ ਜਿਹੜਾ ਹੈ, ਮਾਨੋ ਬਸੰਤ ਰੁੱਤ ਦੇ ਵਿੱਚ ਜਿੰਨੇ ਰੁੱਖਾਂ ਤੇ ਫੁੱਲ ਖਿੜੇ ਹੋਏ ਹੋਣ, ਇਹ ਸਾਰੇ ਪਰਮੇਸ਼ਰ ਦੀ ਕੀਰਤ ਕਰ ਰਹੇ ਹੋਣ। ਜੈ ਤਹਿ ਮਹੀਪ ਬਨ ਤਨ ਪ੍ਰਫੁੱਲ ਸੋਭਾ ਬਸੰਤ ਜੈ ਤਹਿ ਪ੍ਰਡੁੱਲ, ਦਸੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਸਾਰੇ ਜਿਹੜੇ ਨਾ ਪ੍ਰਫੁੱਲਤ ਜਿੰਨੀ ਵੀ ਫੁਲਵਾੜੀ ਹੈ, ਇਹ ਪਰਮੇਸ਼ਰ ਦੀ ਸੋਭਾ ਦਾ ਗਾਇਣ ਕਰ ਰਹੀ ਹੈ। ਇਹ ਪੰਛੀਆਂ ਵੀ ਜਿਹੜੇ ਨੇ ਇਹ ਰੱਬ ਦੇ ਜਸ ਦਾ, ਪਰਮੇਸ਼ਰ ਦੇ ਜਸ ਦਾ ਗਾਇਣ ਕਰ ਰਹੇ ਹਨ।
1: ਸ਼ੀਤਲ ਮੰਦ ਸੁਗੰਧ ਸਮੀਰਾ,
0: ਸੋ ਸ਼ੀਤਲ ਸਮੀਰ ਜਿਹੜੀ ਹੈ, ਮੰਦ ਮੰਦ ਜੀ ਹਵਾ ਜਿਹੜੀ ਉਹ ਵਗ ਰਹੀ ਹੈ।
1: ਮਨਨ ਬਿਰਹਨ ਕਰਤ ਅਧੀਰਾ,
0: ਤੇ ਇਹ ਹਵਾ ਜਿਹੜੀ ਮਾਨੋ ਜਿਨ੍ਹਾਂ ਨੂੰ ਸਾਧ ਸੰਗਤ ਜੀ ਆਪਣੇ ਕੰਧ ਤੋਂ ਵਿਛੋੜਾ ਪ੍ਰਾਪਤ ਹੋਇਆ ਹੈ, ਉਹਨਾਂ ਦੇ ਵਿੱਚ ਜਿਹੜੀ ਇਹ ਹਵਾ ਮੰਦ ਮੰਦ ਜਿਹੜੀ ਹੈ ਨਾ, ਇਹ ਮਾਨੋ ਉਹਨਾਂ ਨੂੰ ਸੱਟ ਦੇ ਰਹੀ ਹੈ, ਮਾਨੋ ਉਹਨਾਂ ਨੂੰ ਸੁਚੇਤ ਕਰਾ ਰਹੀ ਹੈ ਕਿ ਉਡੀਕ ਕਰੋ ਭਾਈ, ਤੁਹਾਡਾ ਕੰਤ ਮਾਲਿਕ ਆਉਣ ਵਾਲਾ ਹੈ।
1: ਸੇਤ ਸ਼ਾਮ ਸੋਣਤ ਪੁਨ ਪੀਤਾ,
0: ਸੋ ਇੰਜ ਸੇਤ ਕੀ ਚਿੱਟੇ ਰੰਗ ਦੇ, ਸ਼ਾਮ ਕਾਲੇ ਰੰਗ ਦੇ, ਖੱਟੇ ਰੰਗ ਦੇ, ਚਿੱਟੇ ਰੰਗ ਦੇ ਸਾਧ ਸੰਗਤ ਜੀ ਫੁੱਲ ਪੀਲੇ ਰੰਗ ਦੇ, ਲਾਲ ਰੰਗ ਦੇ ਸ਼ੋਭ ਰਹੇ ਹਨ। ਇੰਜ ਸਾਰੇ ਪਾਸੇ ਕੁਸਮ ਕਈ ਨਵੇਂ ਨਵੇਂ ਪ੍ਰਕਾਰ ਦੇ ਢੰਗ ਦੇ ਜਿਹੜੇ ਨੇ ਉਹ ਮਹਿਕ ਰਹੇ ਹਨ, ਸ਼ੋਭ ਰਹੇ ਹਨ।
1: ਹਰ ਸ਼ਾਖਾ ਪਰ ਮੰਜਰੀ ਸੋਹੀ,
0: ਤੇ ਜਿੰਨੇ ਵੀ ਸ਼ਾਖਾਵਾਂ ਹਨ ਉਹਨਾਂ ਤੇ ਮੰਜੂਰੀਆਂ ਆਈਆਂ ਹਨ, ਜਿਵੇਂ ਸਾਧ ਸੰਗਤ ਜੀ ਕਈ ਐਸੇ ਰੁੱਖ ਨੇ ਉਹਨਾਂ ਤੇ ਫੁੱਲ ਨਹੀਂ ਆਉਂਦਾ, ਉਹਨਾਂ ਤੇ ਮੰਜਰੀਆਂ ਆਉਂਦੀਆਂ ਨੇ, ਜਿਵੇਂ ਤੁਲਸੀ ਦੀ ਮੰਜਰੀ ਆਉਂਦੀ ਹੈ, ਇਵੇਂ ਕਈ ਰੁੱਖਾਂ ਤੇ ਮੰਜਰੀਆਂ ਆਈਆਂ ਹਨ।
1: ਮਨੋ ਧਰੀ ਕਲਗੀ ਮਨ ਮੋਹੀ,
0: ਇੰਜ ਲੱਗਦਾ ਮਾਨੋ ਉਹਨਾਂ ਨੇ ਮਨ ਨੂੰ ਮੋਹਿਤ ਕਰਨ ਵਾਲੀ ਕਲਗੀ

0: ਲੜਾਈ ਜਿਹੜੀ ਹੈ ਉਹ ਲਾਈ ਹੋਵੇ। ਇੰਜ ਬੜੀ ਸ਼ੋਭਾ ਜਿਹੜੀ ਹੈ ਛਬ ਧਾਰੀ ਹੈ ਬਸੰਤ ਦੀ ਹੈ। ਕਵੀ ਜੀ ਕਹਿੰਦੇ ਅਸੀਂ ਕਿੰਨਾ ਕੁ ਜਿਹੜਾ ਹੈ ਕਥਨ ਕਰੀਏ, ਬਹੁਤ ਸੋਭਾ ਹੈ ਬਸੰਤ ਰੁੱਤ ਦੀ।
1: ਨਾਨਕ ਸੁਖਕਾਰੀ
0: ਸੋ ਐਸੇ ਬਸੰਤ ਰੁੱਤ ਦੇ ਵਿੱਚ ਤਲਵੰਡੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਵਿਚਰ ਰਹੇ ਹਨ।
1: ਵਿਸ਼ਾਖ ਵਿਖੇ ਗੁਣ ਐਨਾ
0: ਤੇ ਕਹਿੰਦੇ ਇੰਜ ਹੁਣ ਜਿਹੜਾ ਬਸੰਤ ਰੁੱਤ ਦੇ ਬਾਅਦ ਚੇਤ ਦਾ ਮਹੀਨਾ ਲੰਘਿਆ ਹੈ ਤੇ ਵੈਸਾਖ ਦਾ ਮਹੀਨਾ ਚੜਿਆ ਹੈ। ਸੱਚੇ ਪਾਤਸ਼ਾਹ ਜੀ ਵੈਸਾਖ ਦੇ ਮਹੀਨੇ ਦੇ ਵਿੱਚ ਸਾਧ ਸੰਗਤ ਜੀ ਜਦੋਂ ਵੈਸਾਖ ਦਾ ਮਹੀਨਾ ਆਇਆ ਹੈ ਤੇ ਮਹਾਰਾਜ ਜੀ ਹੁਣ ਆਪਣੇ ਗਾਵਾਂ ਤੇ ਮੱਝਾਂ ਨੂੰ ਚਰਾ ਰਹੇ ਹਨ। ਨਿੱਤ ਹੀ ਉਹਨਾਂ ਨੂੰ ਲੈ ਕਰਕੇ ਜਾਂਦੇ ਨੇ ਬੀਆ ਬਾਣ ਦੇ ਵਿੱਚ, ਜੰਗਲਾਂ ਦੇ ਵਿੱਚ, ਖੇਤਾਂ ਦੇ ਵਿੱਚ, ਤੇ ਚਰਾ ਕੇ ਲੈ ਕੇ ਆਉਂਦੇ ਨੇ। ਸੋ ਇਵੇਂ ਹੀ ਕਹਿੰਦੇ ਹੁਣ ਵੈਸਾਖ ਦਾ ਮਹੀਨਾ ਸੀ, ਮਹਾਰਾਜ ਜੀ ਆਪਣਾ ਨਿੱਤ ਦਾ ਕੰਮ ਜਿਹੜਾ ਕਰ ਰਹੇ ਹਨ। ਜਿੱਧਰ ਕਿੱਧਰ ਜਿਹੜੀ ਇਹ ਨਵੀਂ ਕਾ ਜਿਹੜੀ ਹੈ ਨਾ ਉਹ ਜ਼ਮੀਨ ਦੇ ਵਿੱਚੋਂ ਪੈਦਾ ਹੋਈ ਹੈ, ਸਾਰੀ ਜ਼ਮੀਨ ਦੇ ਵਿੱਚੋਂ ਆਈ ਹੈ। ਅਜੇ ਕਾ ਜਿਹੜੀ ਹੈ ਨਾ ਬਸੰਤ ਦੇ ਵਿੱਚੋਂ ਬੜੀ ਸੂਖਮ ਕੋਮਲ ਜੀ ਹੁੰਦੀ ਹੈ ਤੇ ਉਹ ਪਸ਼ੂਆਂ ਨੂੰ ਖਾਉਣ ਲਈ ਨਾ ਬਹੁਤ ਹੀ ਵਧੀਆ ਹੁੰਦੀ ਹੈ। ਸੋ ਮਹਾਰਾਜ ਜੀ ਉਹਨਾਂ ਨੂੰ ਇਵੇਂ ਨਵੀਂ ਕਾ ਜਿਹੜੀ ਹੈ ਉਹ ਚਰਾ ਰਹੇ ਹਨ। ਇਵੇਂ ਦੀਨਾ ਨੂੰ ਸਾਰਿਆਂ ਨੂੰ, ਦੀਨਾ ਦੇ ਨਾਥ ਸੱਚੇ ਪਾਤਸ਼ਾਹ ਸਾਰਿਆਂ ਨੂੰ ਦਾਨ ਦੇਣ ਵਾਲੇ ਦੀਨਾ ਨਾਥ ਸੰਸਾਰ ਦੇ ਮਾਲਕ ਇਵੇਂ ਪਸ਼ੂ ਚਰਾ ਰਹੇ ਹਨ।
1: ਜਬ ਬਾਸੁਰ ਜੁਗ ਜਾਮ ਬਿਤਿਓਤਾ
0: ਕਹਿੰਦੇ ਜਦੋਂ ਸਾਧ ਸੰਗਤ ਜੀ ਦਿਨ ਬਤੀਤ ਹੋਇਆ ਹੈ, ਸਾਰਾ ਜਾਮ ਕਹਿੰਦੇ ਰਾਤ ਬਤੀਤ ਹੋਈ ਹੈ, ਫਿਰ ਕਹਿੰਦੇ ਦੂਜਾ ਦਿਨ ਚੜਿਆ ਤੇ ਮਾਰਤੰਡ ਸੂਰਜ ਚੜਿਆ ਆ, ਸੂਰਜ ਚੜ ਕਰਕੇ ਬੜਾ ਪ੍ਰਕਾਸ਼ ਉਹਨੇ ਕੀਤਾ ਹੈ।
1: ਸ਼ਰਮਤ ਕੁਛ ਹੋਏ ਕਰ ਅਲਸਾਏ
0: ਤੇ ਮਹਾਰਾਜ ਜੀ ਨੇ ਫਿਰ ਨਾ ਉਸ ਸਮੇਂ ਜਦੋਂ ਇੱਕ ਦਿਨ ਕਹਿੰਦੇ ਆਪ ਜੀ ਆਪਣੇ ਗਾਵਾਂ ਮੱਝਾਂ ਨੂੰ ਚਰਾਉਣ ਲਈ ਗਏ ਸਨ ਤੇ ਕੀ ਹੋਇਆ, ਜਿਹੜਾ ਸਵੇਰ ਦਾ ਸਮਾਂ ਸੀ ਹੁਣ ਸਾਧ ਸੰਗਤ ਜੀ ਖਤਮ ਹੋ ਗਿਆ ਤੇ ਸੂਰਜ ਜਿਹੜਾ ਬਹੁਤ ਹੀ ਚੜ ਗਿਆ, ਤੇ ਫਿਰ ਜਦੋਂ ਸੂਰਜ ਜਿਹੜਾ ਹੈ ਨਾ ਉਹ ਬਹੁਤ ਹੀ ਚੜ ਜਾਂਦਾ ਤਾਂ ਤਪਸ਼ ਦੇਣ ਲੱਗਦਾ ਹੈ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਥੋੜਾ ਜਿਹਾ ਮੁੜਕਾ ਆਇਆ ਸਰੀਰ ਤੇ।
1: ਚਾਰਤ ਤੇਰੇ ਟਿਕੇ ਇੱਕ ਥਾਏ
0: ਮਹਾਰਾਜ ਜੀ ਨੇ ਵੇਖਿਆ ਕਿ ਬੜੀ ਧੁੱਪ ਹੈ, ਸੋ ਇਸ ਲਈ ਸਾਰੀਆਂ ਗਾਵਾਂ ਨੂੰ ਮੱਝਾਂ ਨੂੰ ਇੱਕ ਪਾਸੇ ਮਹਾਰਾਜ ਜੀ ਨੇ ਛੱਡ ਦਿੱਤਾ, ਉਹਨਾਂ ਨੂੰ ਚਰਾਉਣ ਦੇ ਇੱਕ ਪਾਸੇ ਛੱਡ ਕਰਕੇ ਇੱਕ ਸੰਘਣਾ ਰੁੱਖ ਵੇਖਿਆ ਮਹਾਰਾਜ ਜੀ ਨੇ। ਸੋਚਿਆ ਕਿ ਕੋਈ ਸੰਘਣਾ ਰੁੱਖ ਜੇ ਕਰਕੇ ਨਜ਼ਰ ਆ ਜਾਵੇ ਤੇ ਉਹਦੇ ਥੱਲੇ ਆਪਾਂ ਲੰਬੇ ਪੈ ਕਰਕੇ ਕੁਛ ਚਿਰ ਆਰਾਮ ਕਰੀਏ। ਸੋ ਇੱਕ ਰੁੱਖ ਤੇ ਨਿਗਾਹ ਗਈ ਹੈ ਤੇ ਮਹਾਰਾਜ ਜੀ ਉਸ ਦੇ ਥੱਲੇ ਹੁਣ ਆਰਾਮ ਕਰਨ ਲਈ ਆ ਕਰਕੇ ਬਿਰਾਜਮਾਨ ਹੋਏ ਹਨ।
1: ਸੁਗੰਧ ਸੀਤ ਬਹਿ ਪਾਉਣਾ
0: ਸਾਧ ਸੰਗਤ ਜੀ ਮੰਦ ਮੰਦ ਬਹੁਤ ਸੋਹਣੀ ਜਿਹੜੀ ਹੈ ਥੋੜੀ ਥੋੜੀ ਹਵਾ ਉਹ ਚੱਲ ਰਹੀ ਹੈ।
1: ਮ੍ਰਿਦੁਲ ਸੁਦਲ ਦੇ ਕੀਨ ਵਿਛਾਉਣਾ
0: ਤੇ ਇੰਜ ਲੱਗਦਾ ਕਿ ਮਹਾਰਾਜ ਜੀ ਵੇਖਿਆ ਉਹ ਰੁੱਖ ਦੇ ਥੱਲੇ ਘਾਹ ਹੈ ਤੇ ਉਹ ਜਿਹੜੀ ਕੋਮਲ ਕੋਮਲ ਸੁਖਮ ਸੁਖਮ ਘਾਹ ਹੈ ਨਾ ਮਾਨੋ ਕਿ ਉਹੀ ਜਿਹੜੀ ਹੈ ਉਹ ਮਹਾਰਾਜ ਜੀ ਦੀ ਵਿਛਾਈ ਹੈ ਕੋਮਲ ਸੇਜਾ ਦੇ ਵਾਂਗੂ ਉਹ ਕਾ ਦੇ ਉੱਥੇ ਪਾਤਸ਼ਾਹ ਮਹਾਰਾਜ ਜੀ
1: ਵਸਤਰ ਵਿਛਾਇਓ ਸਵੈਤ
0: ਉਹਦੇ ਉੱਤੇ ਚਿੱਟਾ ਬਸਤਰ ਇੱਕ ਮਹਾਰਾਜ ਜੀ ਨੇ ਪਾਇਆ ਕਾ ਦੇ ਉੱਥੇ ਬਸਤਰ ਪਾ ਕਰਕੇ
1: ਕਿਰਪਾ ਨਿਕੇਤਾ
0: ਸੋ ਪੌੜੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਰਪਾ ਨਿਕੇਤ ਕਿਰਪਾ ਦੇ ਖਜ਼ਾਨੇ ਸਤਿਗੁਰੂ ਕਿਰਪਾ ਦੇ ਘਰ ਹੁਣ ਮਹਾਰਾਜ ਜੀ ਰੁੱਖ ਦੇ ਹੇਠਾਂ ਚਾਦਰ ਪਾ ਕਰਕੇ ਲੰਬੇ ਪਏ ਹਨ ਆਰਾਮ ਕਰ ਰਹੇ ਹਨ ਤੇ ਇੰਨੇ ਚਿਰ ਨੂੰ ਕੀ ਹੁੰਦਾ ਹੈ ਸਾਧ ਸੰਗਤ ਜੀ ਤੇ ਅੱਗੇ ਉਹ ਰਾਏ ਬੁਲਾਰ ਫਿਰ ਆ ਕਰਕੇ ਕੀ ਵੇਖਦਾ ਹੈ ਕਿਵੇਂ ਸਾਧ ਸੰਗਤ ਜੀ ਸਰਪ ਜਿਹੜਾ ਹੈ ਉਹ ਮਹਾਰਾਜ ਜੀ ਨੂੰ ਛਾਂ ਕਰਦਾ ਹੈ ਇਹ ਕੌਤਕ ਜੋ ਅੱਗੇ ਕਵੀ ਜੀ ਦੱਸਣਗੇ ਇਹ ਆਪਾਂ ਆਉਣ ਵਾਲੇ ਦਿਨ ਸਰਵਣ ਕਰਨਾ ਹੈ ਇੱਥੇ ਹੀ ਸਮੇਂ ਦੀ ਸਮਾਪਤੀ ਹੈ ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ ਕਿਰਪਾ ਕਰਕੇ ਬਖਸ਼ ਲੈਣਾ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਤੱਕ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚੰਦ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਕਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਅੱਗੇ ਤੋਂ ਸਮਤ ਬਖਸ਼ਣਾ ਦਰਾਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸੁੱਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ।

ਚਰਿਆ ਸਮਾਪਨ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਜੀ ਕੀ ਫਤਿਹ ਜਾਨ ਕਰ ਦਾਸ ਪਰ ਅਸੀਂ ਜਾਨ ਕਰ ਦਾਸ ਪਰ ਕੀ ਜਗਾ ਹੱਥ ਬਰ ਰੱਖ ਮੋਹਿ ਮਨ ਕਰਮ ਦਰਬਾਰ ਵਿੱਚ ਜੋ ਬਈ ਬਚਨ ਵਿੱਚ ਮੈਂ ਨਾ ਬਨੇ ਸ਼ੈ ਪ੍ਰਥਮ ਨਾਮ ਨਿਸ਼ਨ ਵਿਸ਼ਨ ਕਰਮ ਨਾ ਨਿਸ਼ਨ ਵਿਸ਼ਨ ਕਰਮ ਸੁਨੇ ਬਚਨ ਨਤ ਕਸ਼ਨ ਸੁਲੇ ਲਾ ਜੀ ਮਨ ਬਿਨ ਬਚਨ ਸੁਨ ਲੱਗੀ

ಭಗವತ್ಕೋ ಧ್ಯಾನ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੀ ਫਤਿਹ ਦੋਹਰਾ ਕਬੀਰ ਬੋਲੇ ਪ੍ਰਭ ਮਾਸੋ ਕਾ ਜੋ ਜਹਾਂ ਬੋਲਵਾ ਹੈ ਸੋ ਕਾ ਜੋ ਤੇ ਗੁਰਵ ਕਵਤੇ ਆਏ ਹੈ ਤੇ ਤਸੁਰਬ ਕੋ ਜਾਣੇ ਦੋਹਰਾ ਚੁਰਕ ਪਰ ਹਰ ਜੰਦਰੀ ਇਕ ਹੈ ਬਿਨ ਵਿਚਨਾ ਕ੍ਰਿਸ਼ਨ ਹੈ ਵਿਚਾ ਜਲ ਤੇ ਉਬਾ ਰੰਗ ਜਿਉ ਜਲ ਹੀ ਅਜ ਪੈਰ ਸੁਮ ਜਿਉ ਦੋਹਰਾ ਜਬ ਆਏ ਸੋ ਰਕ ਦੋਹਰਾ

ਸਤਿ ਸ਼੍ਰੀ ਅਕਾਲ।

ಸ್ವರ್ಗ

ਸਭ ਤੋਂ ਮੈਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤੋਂ ਬਰਾਂ ਦੇ ਸਭ ਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਰਾਮ ਜੀ ਕਲੀ ਮਹਲਿਆ ਤੀਜਾ ਲੀ ਮਹਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਸਾਨੰਦ ਪ੍ਰਸਾਦ ਮਿਲਿਆ ਆਏ ਅਨੰਤ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਾਜ ਸੇਤੀ ਮਨਵਾ ਜੀਆ ਬਾਧਾ ਸਿਲੀਆਂ ਮਨ ਪਰ ਲਾਗ ਬਤਨ ਪਰਿਵਾਰ ਪਰਿਆ ਸ਼ਬਦ ਦਾ ਵਣ ਆਨੀਆਂ ਸ਼ਬਦ ਸ਼ਬਦ ਦਾ ਯਾ ਬਹੁ ਹਰਿ ਸ਼ਬਦ ਮੇਰਾ ਪ੍ਰਭ ਮੰਦ ਜਿਨੀ ਵਲ ਸਾਰੇ ਮਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ ਆਪਣੀ ਥਾਲਾ ਚੰਦਨ ਵਸਤੂ ਤਈਓ ਸਤਿ ਸੰਗ ਸੋਗ ਵਿਚਾਰੋ ਸੰਤੋ ਅੰਗ ਬਿਨਾ ਮਰ ਗੁਰ ਕਾ ਪਾਇਓ ਨਾਸ ਕਰ ਸਭ ਸਕਾਰੋ ਜਿਸ ਕਾ ਤੋ ਖਾਵੈ ਦੇ ਕੋ ਬਿਨ ਤੋ ਜੈ ਤਿਸ ਕਾ ਹੋਇਓ।

ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਮੇਲੇ, ਬੋਲੋ ਜੀ। ਸ਼੍ਰੀ ਅਕਾਲ ਤਖ਼

내가 갈리바바 불라 승기 난 승기다.

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

अथ रगत बीज जोत कथन सोरठा सुनी पूम सुनी पूप एम गाथ चंड मुड़ काली हने बैठ प्रास प्रात मंद करत ऐ वेद पाए चौपई रगत बीज दा पूप लायो अमित दर बतै तहां पठायो पवित दई विरूतन संगा है गैर रथ पैदल चतुरंगा रगत बीज दा चलो नगारा देवर देव लोक लो सुनी पुकारा कंपी पूम गगन ठहराना देवन जुग देवराज डराना तबला गिर के जब तट आए दंदा पटोल मृदंग बजाए जब ही सुना गुलाल गाना पोत्री शास्त्र लय नाना छय पर लाए बरखी अंग बाणंग बाज राज अर गिरे कानंग टह टह परे सुबर सिरदारा जन कर कटे बिरज संगारा जे जे सत्र सामूहे पाए बहर जियत ग्रह को नह गए जय पर परत पई तरवारा एक एक ते पई दो दो चारा भजंग प्रयात शानदाय चिमी तेज ते गंग सुरो सिंह प्रहारंग खिमी दामनी जन पादो मझारंग उठे नद नादंग कड़के कमाणंग मच्यो लोक रोहंग अभूतंग भयानंग बजे भेर पेरी जुझारे चढ़ंके परी कुट कुटंग लगे तीर तके चवी चावड़ियंग नफीरंग रणंगंग मनो बिचरंग बाघ बंके बबकंग उते कोपियंग श्रोण बिंदंग सुबीरंग प्रहारे पलिवान सुवान तीरंग उते दौर देवी करो खग पातंग ग्रियो मूर्छ ना हुए पयो जान का तंग छुटी मूर्छ नायंग महावीर गजियो करी चार लो सार सुसार बजियो लगे बाण श्रोणंग गिरियो भूम मधंग लगे बाण श्रोणंग गिरियो भूम जुधंग उठे वीर ते किए नाद गुरुदंग उठे वीर जेते किते काल कूटे तरे चरम बरमंग गाते जिते ऊम मधंग परी श्रोण तारंग जगे सूर केते ते किए मार मारंग परी कुट कुटंग रुले तच मुछंग कहूँ मुंड तुंडंग कहूँ मार मास मुछंग पयो चार सह कोसला वीर खेतंग बिदारे परे वीर बृंदंग बिचेतंग रसावल शांद छहूँ ओर टूके मुखंग मार कूके चंडा गढ़ गाढ़े मचे रोज बढ़े परे वीर हरखंग करी बाण बरखंग चवंग चार टूके पछे आह रुके परी शस्त्र चारंग चली श्रोण तारंग उठे वीर मानी बितरे बाण पानी मां रोस गजे तुरी नाद बजे परे रोस भारी मचे छत्रधारी हकंग हाक बाजी फिरे सैन भाजी परो लोक रोहंग शके सुर सरोहंग गिरे अंग पंगंग दंग जान दंगंग कणंकार छुटे चणंकार उठे कटा कट बाह वह जीत जा है महा मद माते तपे तेज ताते रसंग रुद्र राचे वह युद्ध माचे करें बाण अर्चा तनुर्पेत चर्चा मचे वीर बीरंग उठे चारती रंग गलो गढ़ फूरै नहीं नैक नैन मुरै समूह शस्त्र बरखे महकवास करखे करै तीर मारंग बह लोह तारंग नदी स्रोण पूरंग फिरी गैन हूरंग गजय गैन काली हसी खबर आली कहूँ बाज मारे कहूँ सुर पारे कहूँ चरम टूटे फिरै गज फूटे कहूँ बरम बेदे कहूँ चरम छेदे कहूँ पील परमंग कटे बाज बरमंग बलि बैर रुझे समूसार जुझे लखे वीर खेतंग नचे भूत प्रेतंग नचे मांस हार ही हसे व्योमचारी कलकार कंग कंग मचे वीर बंग कंग शुभे शत्रतारी मैं ख्वास चारी उठे छिछ इच्छंग चले तीर तिछंग गड़ंग आंद्र बेयंग चरंग चारणेयंग हसे सिद्ध सिद्धंग मचे वीर क्रोधंग डका डक डक हका हक हक पका पुंग पेरी नमक डाम डेरी महावीर गाजे नमक नाद बाजे धरा गोम गजे दुर्गा दैत बजे विजय शांद जे तक मान चले अर औरते फूल की माल वह कंठ विराजे दानव पुंगव पेख अचंभव छोट भजै रण एक ना गाजे कुंजर पुंज गिरे तह ठौर भरे सब श्रोणत पैगना ताजे जानक नीरध मद छपे प्रम भूधर पाए भूधर ते पाए ते नभ भाजे मनोर छंद श्री जगन्नाथ कमान लै हाथ प्रमाथिन संग सजियो जब जो धंगात सैन संघारत सूर बबकत सिंह प्रमयोरण क्रोधंग कौचे पेद अवेदत अंग सुरंग उतंग सशोभित सुधंग मानो विशाड़ बड़वान ज्वाल समुद्र के मत विराजत उद्धंग विजय शांद पूर रही पूर तनुर धोन धूर उड़ी नम मंडल छायो नूर परे मुख मार गिरे रण हूरण हेर हियो हुलजायो पूरण रोज परे अरतूरण पूर परे रण हुकूम सुभाय चूर पय रूरे गिरे पाट चूरण जानक बैद बनायो संगीत भजंग प्रयात छंद काकड़ दंग काती कटारी कड़ाकंग ताकड़ दंग तीरंग तुपकंग तड़ाकंग झाकड़ दंग नाकड़ दंग बाकड़ दंग बाजे गाकड़ दंग आजी महा गज गाजे सागड़ दंग सूरम गागड़ दंग गोबंग पागड़ दंग बरभंग रणंग पाव रूपंग सागड़ दंग शस्त्रंग झाकड़ दंग चार है बाकड़ दंग वीरंडा गंडकार है
ਚਾਗੜਦੰਗ ਚੌਪੇ ਬਾਗੜਦੰਗ ਬੀਰੰਗ ਮਾਗੜਦੰਗ ਮਾਰੇ ਤਰੰਗ ਤਾਸ਼ੀ ਦਰੰਗ ਗਾਗੜਦੰਗ ਅਜੇ ਸੋ ਬਜੇ ਗਈ ਰੇ ਕਾਗੜਦੰਗ ਕਵਿਆਨ ਕਥੈ ਕਥੀਰ ਹੈ ਦਾਗੜਦੰਗ ਦਾਨੋ ਭਾਗੜਦੰਗ ਭਜੇ ਗਾਗੜਦੰਗਾ ਜੀ ਜਾਗੜਦੰਗਾ ਜੇ ਛਾਗੜਦੰਗ ਛਾਵੀ ਛੁਰੀ ਪ੍ਰੇ ਛੁੜਾ ਕੇ ਤਾਗੜਦੰਗ ਤੀ ਰੰਗ ਪੱਕੰਗ ਤੜਾ ਕੇ ਗਾਗੜਦੰਗ ਗੋ ਮਾਏ ਗਜੇ ਗਜੀ ਰੰਗ ਸਾਗੜ ਸੰਘਕ ਨਾਗੜਦੰਗ ਨਫੀਰੰਗ ਬਾਗੜਦੰਗ ਬਾਜੇ ਬਜੇ ਵੀਰ ਖੇਤੰਗ ਨਾਗੜਦੰਗ ਨਾਚੇ ਸੁਭੂਤੰਗ ਪ੍ਰੇਤੰਗ ਤਾਗੜਦੰਗ ਤੀਰੰਗ ਬਾਗੜਦੰਗ ਬਾਣ ਗਾਗੜਦੰਗ ਕਾਤੀ ਕਟਾਰੀ ਕਿਰਪਾਣੰਗ ਨਾਗੜਦੰਗ ਨਾਦੰਗ ਬਾਗੜਦੰਗ ਬਾਜੇ ਸਾਗੜਦੰਗ ਸੂਰੰਗ ਬਾਗੜਦੰਗ ਬਾਜੇ ਸਾਗੜਦੰਗ ਸੰਘਕ ਨਾਗੜਦੰਗ ਨਫੀਰੰਗ ਗਾਗੜਦੰਗ ਗੋ ਮਾਏ ਗਜੇ ਗਹੀ ਰੰਗ ਨਾਗੜਦੰਗ ਨਗਾਰੇ ਬਾਗੜਦੰਗ ਬਾਜੇ ਗਾਗੜ ਜਾਗੜਦੰਗ ਜੋਧਾ ਗਾਗੜਦੰਗ ਗਾਜੇ ਨਿਰਾਸ ਛੰਦ ਜਿਤੇਕ ਰੂਪ ਧਾਰੀਅੰਗ ਤਿਤੇਕ ਦੇਵ ਮਾਰੀ ਅੰਗ ਜਿਤੇਕ ਰੂਪ ਧਾਰਹੀ ਤਿਤਿਉ ਦੁਰਗਾ ਸੰਗਾਰੀ ਜਿਤੇਕ ਸ਼ਸਤਰਵਾ ਚਰੇ ਪ੍ਰਭਾ ਸਰੋਣ ਕੇ ਪਰੇ ਜਿਤੇਕ ਬਿੰਦੁ ਕਾ ਗਿਰੇ ਸੁਪਾਨ ਕਾਲ ਕਾ ਕਰੈ ਰਸਾਵਲ ਛੰਦ ਹੋ ਸ਼ਰੋਣ ਹੀਣੰਗ ਭਯੋ ਅੰਗ ਛੀਨੰਗ ਗਿਰਿਓ ਅੰਤ ਝੂਮੰਗ ਮਨੋ ਮੇਘ ਭੂਮੰਗ ਸਭੈ ਦੇਵ ਹਰਖੇ ਸੁਮਨ ਧਾਰ ਵਰਖੇ ਰਗਤ ਬਿੰਦ ਮਾਰੇ ਸਭੈ ਸੰਤ ਉਬਾਰੇ ਏਤ ਸ੍ਰੀ ਬਚੇਤਨ ਨਾਟਕੇ ਚੰਡੀ ਚਰਿਤਰੇ ਰਗਤ ਬੀਜ ਬਦ ਹੈ ਚਤੁਰਥ ਧਿਆਏ ਸੰਪੂਰਨ ਮਸਤ ਸੁਭ ਮਸਤ ਆਫ ਜੋ ਆਥ ਨਿਸੁੰਭ ਜੋਧਕਾ ਸੰਗ ਦੋਹਰਾ ਸੁਮ ਨਿਸੁੰਭ ਸੁਣਿਓ ਜਬੈ ਰਗਤ ਬੀਜ ਕੋ ਨਾਸ ਆਪ ਚੜਤ ਪੇ ਜੋਰ ਦਲ ਸਜੇ ਪਰਸ ਅਰਪਾਸ ਭੁਜੰਗ ਪ੍ਰਿਆਤ ਛੰਦ ਚੜੇ ਸੁੰਭ ਨੈ ਸੁੰਭ ਸੂਰਾ ਅਪਾਰੰਗ ਉਠੇ ਨਦ ਨਾਦੰਗ ਸੋ ਧੌਂਸਾ ਤੁਕਾਰੰਗ ਭਾਈ ਅਸ਼ਟ ਸਹਿ ਕੋ ਸਲੋ ਛਤਰ ਛਾਇੰਗ ਭਜੇ ਚੰਦ ਸੂਰੰਗ ਡਰਿਓ ਦੇਵਰਾਯੰਗ ਭਕਾ ਪੁੰਗ ਭੇਰੀ ਡਕਾ ਢੁੰਕ ਢੋਲੰਗ ਫਟੀ ਨਕ ਸਿੰਘੰਗ ਮੁਖੰਗ ਡਢ ਕੋਲੰਗ ਡਮਾ ਡਮ ਡਬਰੂ ਡਕਾ ਡੁਕ ਡੰਕੜੇ ਰੜੇ ਗ੍ਰਿਦ ਬ੍ਰਿਦੰਗ ਕਲੰਕਾਰ ਕੰਕੰਗ ਖੁਰੰਖੇ ਉਠੀ ਰਹਿਓ ਗੈਣ ਪੂਰੰਗ ਚਲੇ ਸਿੱਧ ਬ੍ਰਿਦੰਗ ਪਏ ਪਬ ਚੂਰੰਗ ਸੁਣੋ ਸੁਰੁਣ ਕਾਲੀ ਗਾਏ ਸ਼ਸਤਰ ਪਾਣੰਗ ਕਲੰਕਾਰ ਜੇਮੀ ਹਨੇ ਜੰਗ ਜਵਾਨ ਰਸਾਵਲ ਛੰਦ ਗਜੇ ਬੀਰ ਗਾਜੀ ਤੁਰੇ ਤੁੰਦ ਤਾਜੀ ਮਹਿ ਕਵਾਸ ਕਰਖੇ ਸਰੰਗ ਧਾਰ ਬਰਖੇ ਤੈ ਸਿੰਘ ਗਜਿਓ ਮਾਂ ਸੰਘ ਬਜਿਓ ਰਹਿਓ ਨਾਦ ਪੂਰੰਗ ਸ਼ੁਵੀ ਗੈਣ ਧੂਰੰਗ ਸਵੈ ਸ਼ਸਤਰ ਸਾਜੇ ਕਣੰਗ ਜੇਮ ਗਾਜੇ ਚਲੇ ਤੇਜ ਤੈ ਕੈ ਅਨੰਦ ਸ਼ਸਤਰ ਲੈ ਕੈ ਸਹੁ ਔਰ ਟੂਕੇ ਮੁਖਕ ਮਾਰ ਕੂਕੇ ਅਨੰਦ ਸ਼ਸਤਰ ਬਜੇ ਮਾਂ ਬੀਰ ਗਜੇ ਮੁਖੰਗ ਨੈਣ ਰਖਤੰਗ ਪਰੇ ਪਾਣ ਸਕਤੰਗੀਏ ਕ੍ਰੋਧ ਉੱਠੇ ਸਰੰਗ ਬ੍ਰਿਸ਼ਟ ਬੁੱਠੇ ਕਿਤੇ ਦੁਸ਼ਟ ਕੂਟੇ ਅਨੰਦ ਸ਼ਸਤਰ ਛੂਟੇ ਕਰੀ ਬਾਣ ਬਰਖੰਗ ਭਰੀ ਦੇਵ ਹਰਖੰਗ ਬੇਲੀ ਬਿੰਦਰਮ ਛਾਂਦਾ ਤੈ ਕਹਿਤ ਸਕੂਤ ਗੰਗੇ ਅੰਗ ਬਹਿ ਬਹਿਤ ਬੀਰ ਸੁਬੰਕੀ ਅੰਗ ਲਹਿ ਲਹਿਤ ਬਾਣ ਕਿਰਪਾਣੇ ਅੰਗ ਗਹਿਤ ਪ੍ਰੇਤ ਮਸਾਣੇ ਅੰਗ ਡਹਿ ਡਹਿਤ ਡਵਰ ਸੋ ਡੰਗ ਡਹਿ ਡਹਿਤ ਡਵਰ ਡਮੰਕੇ ਅੰਗ ਲਹਿ ਲਹਿਤ ਤੇਗ ਤ੍ਰਮੰਕੇ ਅੰਗ ਤ੍ਰਮ ਧਰਮਤ ਸੰਗ ਤ੍ਰਮੰਕੇ ਅੰਗ ਬਬਕੰਤ ਬੀਰ ਸੋ ਬੰਕੇ ਅੰਗ ਛਟਕੰਤ ਬਾਣ ਕਮਾਣੇ ਅੰਗ ਹਰ ਅੰਤ ਖੇਤ ਖਤਰਾਣੇ ਡਹਿ ਰੰਤ ਡਾਮਰ ਡੰਕਣੀ ਕਹਿ ਕਹਿਤ ਕੂਕਤ ਜੁਗਣੀ ਓਫਟੰਤ ਸ਼੍ਰੋਣਤ ਛਿਛੇ ਅੰਗ ਬਰਖੰਤ ਸਾਇਕ ਦਿੱਛੇ ਅੰਗ ਬਬਕੰਤ ਬੀਰ ਅਨੇਕੇ ਅੰਗ ਫਿਕਰੰਤ ਸਿਆਰ ਵਿਸੇਖੇ ਅੰਗ ਹਰ ਖੰਤ ਸ਼੍ਰੋਣਤ ਰੰਗਣੀ ਬੈਰੰਤ ਦੇਵ ਭੰਗਣੀ ਬਬਕੰਤ ਕੇਹਰ ਡੋਲਹੀ ਰਣ ਰੰਗ ਪੰਕ ਲੋਲਹੀ ਧਮ ਧਮਤ ਢੋਲ ਟਮੰਕੇ ਅੰਗ ਧਮ ਧਮਤ ਸੰਗ ਧਮੰਕੇ ਅੰਗ ਬਬ ਬਹਿ ਬਹਿਤ ਕ੍ਰੋਧ ਕਿਰਪਾਣੇ ਅੰਗ ਜੁਜੰਤ ਜੋਤ ਜਵਾਣੇ ਅੰਗ ਦੋਹਰਾ ਭਜੀ ਚਮੂ ਸਭ ਦਾਨਵੀ ਸੁਮ ਨਿਰਖ ਨਿਜ ਨੈਣ ਨਿਕਟ ਵਿਕਟ ਭੜ ਜੇ ਹੁਤੇ ਤਿੰਨ ਪ੍ਰਤ ਬੁੱਲਿਓ ਬੈਣ ਰਾਜ ਛੰਦ ਨਿਸੁੰਭ ਸੁੰਭ ਕੋਪ ਕੈ ਪਠਿਓ ਸੁਪਾਮ ਰੋਪ ਕੈ ਕਹਿਓ ਕੈ ਸ਼ੀਘਰ ਜਾਈਓ ਦੁਰਗਿਆਹੇ ਬਾਂਧ ਲਿਆਈਓ ਚੜਿਓ ਸੁਸੈਣ ਸੱਜ ਕੈ ਸਕੋਪ ਸੂਰ ਗਜ ਕੈ ਉੱਠੇ ਬਜਿੰਦਰ ਬਾਜ ਕੈ ਚਲਿਓ ਸੁਰੇਸ਼ ਭਾਜ ਕੈ ਅਨੰਤ ਸੂਰ ਸੰਗ ਲੈ ਚਲਿਓ ਸਧੁੰਦ ਬੀਨ ਦੈ ਹਕਾਰ ਸੂਰਮਾ ਭਰੇ ਬਿਲੋਗ ਦੇਵਤਾ ਡਰੇ ਮਦਭਾਰ ਛੰਦ ਕੰਪਿਓ ਸੁਰੇਸ਼ ਬੁੱਲਿਓ ਮਹੇਸ਼ ਕਿੰਨੋ ਵਿਚਾਰ ਪੁੱਛੇ ਜੁਝਾਰ ਕੀ ਜੈ ਸੋਮਿਤ੍ਰ ਕੌਣੇ ਚਰਿਤ੍ਰ ਜਾਂਤੇ ਸੁਮਾਏ ਜੀਤੈ ਬਨਾਏ ਸਕਤੈ ਅਪਾਰ ਸਕਤੈ ਨਿਕਾਰ ਭੇਜੋ ਅਪਾਰ ਸਤਰੂਣ ਜਾਏ ਹਨ ਹੈ ਰਿਸਾਏ ਸੋਈ ਕਾਮ ਕੀਨ ਦੇਵਨ ਪ੍ਰਬੀਨ ਸਕਤੈ ਨਿਕਾਰ ਭੇਜੀ ਅਪਾਰ ਬੇ ਬਿਰਧ ਨਰਾਜ ਛੰਦ ਚਲੀ ਸੋ ਸਕਤ ਸ਼ੀਘਰ ਸੀ ਕਿਰਪਾਣ ਪਾਣ ਧਾਰਕੈ ਉਠੇ ਸੋ ਗ੍ਰਿਦ ਬ੍ਰਿਦ ਡੋਲਡਾ ਕ੍ਰਿੰਡ ਕਾਰ ਕੇ ਹਸੇ ਸੁਖੰਗ ਬੰਕੇ ਅੰਕ ਮੰਦ ਅੰਧ ਉਠਈ ਵਿਸੇਖ ਦੇਵਤਾ ਰੁਵੀਰ ਬਾਣ ਤਾਰ ਬੁਠਈ ਰਸਾਵਲ ਛੰਦ ਸਭੈ ਸਕਤ ਐ ਕਹਿ ਚਲੇ ਸੀਸ ਨਿਆ ਕਹਿ ਮਹਾਂ
ਅਸਤ੍ਰ ਧਾਰੇ ਮਹਾਂਵੀਰ ਮਾਰੇ ਮੁਖੰਗ ਰਕਤ ਨੈਣੰ ਬਕੈ ਬੰਕ ਬੈਣੰਗ ਤਰੇ ਅਸ਼ਤ੍ਰ ਪਾਣੰ ਕਟਾਰੀ ਕਿਰਪਾਣੰ ਉਤੈ ਦੈਤ ਰਾਜੇ ਤੁਰੀ ਨਾਦ ਬਾਜੇ ਤਰੇ ਚਾਰ ਚਰਮੰਗ ਸਰਜੇ ਕਰੂਰ ਵਰਵੰਗ ਚਹੁ ਹੋਰ ਗਰਜੇ ਸਵੈ ਦੇਵ ਵਲਰਜੇ ਛੁਟੇ ਤੇ ਛਤੀਰੰਗ ਕਟੇ ਚੌਰ ਚੀਰੰਗ ਰਸੰਗ ਰੁਦਰ ਰਤਰੇ ਮਾਂ ਤੇਜ ਤੱਤੇ ਕਰੰਗੀ ਬਾਣ ਬਰਖੰਗ ਭਰੀ ਦੇਵ ਹਰਖੰਗ ਇਤੈ ਦੇਵ ਮਾਰੈ ਉਤੈ ਸਿੰਘ ਫਾਰੈ ਗਣੰਗੂੜ ਦਰਜੈ ਸਭੈ ਦੈਤ ਲਰਜੇ ਭਾਈ ਬਾਣ ਬਰਖਾ ਗਏ ਜੀਤ ਕਰਖਾ ਸਭੈ ਦੁਸ਼ਟ ਮਾਰੇ ਮਈਆ ਸੰਤ ਬਾਰੇ ਨਿਸੁੰਭੰਗ ਸੰਘਾਰਿਓ ਦਲੰਗ ਦੈਤ ਮਾਰਿਓ ਸਭੈ ਦੁਸ਼ਟ ਭਾਜੇ ਤੈ ਸਿੰਘ ਗਾਜੇ ਭਾਈ ਪਉ ਬਰਖਾ ਗਏ ਜੀਤ ਕਰਖਾ ਜੈਮ ਸੰਤ ਜੰਪੈ ਤਰਸੇ ਦੈਤ ਕੰਪੈ ਏਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤਰੇ ਨਿਸੁੰਭ ਬਦੇ ਪੰਚਮੋ ਤਿਆਇ ਸੰਪੂਰਨ ਮਸੁ ਮਸਤ ਅਵਜੋ ਅਥ ਸੋਮ ਜੋਤ ਕਥਰੰਗ ਭੁਜੰਗ ਪ੍ਰਿਆਤ ਛੰਦ ਲਗਮ ਬਰਾਤ ਜੁਜਿਓ ਸੁਨਿਓ ਸੁੰਭ ਰਾਜੰਗ ਸਜੇ ਸ਼ਸਤ੍ਰ ਅਸਤ੍ਰੰਗ ਚੜਿਓ ਚੌਂਪ ਚਾਜੰਗ ਭਜੋ ਨਾਦ ਉਚੰਗ ਰਿਹੋ ਪੂਰ ਗੈਣੰਗ ਤਰਸੇ ਦੇਵਤਾ ਦੈਤ ਕੰਪਿਓ ਤ੍ਰਿਨੈਣੰਗ ਡਰਿਓ ਚਾਰ ਬਖਤਰੰਗ ਟਰਿਓ ਦੇਵ ਰਾਜੰਗ ਡਿਗੇ ਪਭ ਸਰਵੰਗ ਸਰਜੇ ਸੁਭਰ ਸਾਜੰਗ ਪਰੇ ਹੂ ਦੈਕੈ ਪਰੇ ਲੋਕ ਰੋਹੰਗ ਨਮਨ ਨਮੋ ਮਨੋ ਮੇਰ ਕੋ ਸਤ ਵੋ ਸ੍ਰਿੰਗ ਸੋਹੰਗ ਸਜਿਓ ਸੈਣ ਸੁਭੰਗਿਓ ਨਾਦ ਉਚੰਗ ਸੁਣੇ ਗਰਬਣੀਆਨ ਕੇ ਗਰਭ ਮੁਚੰਗ ਪ੍ਰਿਓ ਲੋਕ ਰੋਹੰਗ ਉਠੀ ਸ਼ਸਤ੍ਰ ਚਾਰੰਗ ਚਵੀ ਚਾਵੜਾ ਡਾਵਣੀ ਅੰਗ ਡਕਾਰੰਗ ਬਏ ਅਸ਼ਸਤ੍ਰ ਅਸਤ੍ਰੰਗ ਕਟੇ ਚਰਮ ਬਰਮੰਗ ਭਲੇ ਕੈ ਨਿਭਾਹਿਓ ਪਣ ਸਵਾਮ ਧਰਮੰਗ ਉਠੀ ਕੂਜੁਹੰਗ ਗਿਰੇ ਚੌਰ ਚੀਰੰਗ ਰੁਲੇ ਤਛ ਮੁਛੰਗ ਭਰੀ ਗਛ ਤੀਰੰਗ ਗਿਰੇ ਅੰਕ ਸੰਗ ਬਾਰੁਣੰਗ ਵੀਰ ਖੇਤੰ ਨਚੇ ਕੰਧ ਹੀਣੰਕ ਬੰਧੰਗ ਅਚੇਤੰਗ ਉੜੇ ਗ੍ਰਿਤ ਬ੍ਰਿਦੰਗ ਰੜੈ ਕੰਗ ਬੰਗ ਕੰਗ ਪਕਾ ਪੁੰਗ ਪੇਰੀ ਡਾ ਡੂਡੰਗ ਕੰਗ ਟਕਾ ਟੁਕ ਟੋ ਪੰਗ ਟਕਾ ਟੋਕ ਢਾਲੰਗ ਤਛਾ ਮੁੱਛ ਤੇ ਗੰਗ ਬਕੇ ਬਿਕਰਾਲੰਗ ਹਲਾ ਚਾਲ ਬੀਰੰਗ ਤਮਾ ਤਮ ਸਾਂਗ ਪਰੀ ਹਾਲ ਹੋਰੰਗ ਸੁਣਿਓ ਰੋਗ ਨਾਲੰਗ ਡਕੀ ਡਾਕਣੀ ਜੋਗੜੀਅੰਗ ਵਿਤਾਲੰਗ ਨਚੇ ਕੰਧ ਹੀਣੰਕ ਬੰਦੰਗ ਪਾਲੰਗ ਅਸੇ ਦੇਵਤ ਸਰਬੰਗ ਰਿਸਿਓ ਦਾਨ ਵੇ ਸੰਗਿਦੋ ਆਗਨ ਜਵਾਲੰਗ ਭਇਓ ਆਪ ਪੇ ਸੰਗ ਦੋਹਰਾ ਸੁੰਭਾ ਸੁਰ ਜੇਤਿਕ ਅਸੁਰ ਪਠੇ ਕੋਪ ਬਿਠਾਏ ਤੇ ਦੇਵੀ ਸੋਖਤ ਕਰੇ ਬੂੰਦ ਤਬਾਕੀ ਨਿਆਇ ਨਰਾਜ ਛੰਦ ਸੋ ਵੀਰ ਸੈਣ ਸਾਜ ਕਹਿ ਚੜਿਓ ਸੋ ਕੋਪ ਕਜ ਕਹਿ ਚਲਿਓ ਸੋ ਸ਼ਸਤ੍ਰ ਪਾਣ ਕਹਿ ਪਕਾਰ ਮਾਰ ਮਾਰ ਕਹਿ ਸੰਗੀਤ ਮੰਦ ਭਾਰ ਛੰਦ ਕਾਗੜ ਦੰਗ ਕੜਾਕ ਤਾਗੜ ਦੰਗ ਤੜਾਕ ਸਾਗੜ ਦੰਗ ਵੀਰ ਗਾਗੜ ਦੰਗ ਹੀਰ ਨਾਗੜ ਦੰਗ ਨਿਸ਼ਾਨ ਜਾਗੜ ਦੰਗ ਜਵਾਨ ਨਾਗੜ ਦੀ ਨਿਹੰਗ ਪਾਗੜ ਦੀ ਪਲੰਗ ਤਾਗੜ ਦੀ ਤਮਕ ਲਾਗੜ ਦੀ ਲਹਾਕ ਕਾਗੜ ਦੰਗ ਕਿਰਪਾਨ ਬਾਹੇ ਜਵਾਨ ਖਾਗੜ ਦੀ ਖਤੰਗ ਨਾਗੜ ਦੀ ਨਿਹੰਗ ਸਾਗੜ ਦੀ ਛੁਟਾਂਤ ਆਗੜ ਦੀ ਉਡੰਤ ਪਾਗੜ ਦੀ ਪਵੰਗ ਸਾਗੜ ਦੀ ਸਵਪੰਗ ਜਾਗੜ ਦੀ ਜੁਜਾਨ ਝਾਗੜ ਦੀ ਜੁਜਾਨ ਝਾਗੜ ਦੀ ਝੜੰਗ ਕਾਗੜ ਦੀ ਕੜੰਗ ਤਾਗੜ ਦੀ ਤੜਾਕ ਝਾਗੜ ਦੀ ਚਟਾਕ ਕਾਗੜ ਦੀ ਕਪਾਕ ਭਾਗੜ ਦੀ ਪਪਾਕ ਕਾਗੜ ਦੰਗ ਕਪਾਲ ਨੱਚੀ ਵਿਕਰਾਲ ਨਰਾਜ ਛੰਦ ਅਨੰਤ ਦੁਸ਼ਟ ਮਾਰੀ ਅੰਗ ਬੇਅੰਤ ਸੋ ਕਟਾਰੀ ਅੰਗ ਬੰਧ ਅੰਤ ਉੱਠੀ ਅੰਗ ਸੇ ਗਵਾਨ ਬੁੱਠੀ ਅੰਗ ਕੜਾਕ ਕਰਮਕ ਅੰਗ ਉਦੰਗ ਸੜਾਕ ਸਹਿਤੀ ਜੁਦੰਗ ਬੇਅੰਤ ਬਾਣ ਬਰਖੇ ਅੰਗ ਸੇ ਕਬੀਰ ਬਰਖੇ ਅੰਗ ਸੰਗੀਤ ਨਰਾਜ ਛੰਦ ਕੜਾ ਕੜੀ ਕਿਰਪਾਣ ਅੰਗ ਜਟਾ ਜੁਟੀ ਜਵਾਨ ਅੰਗ ਸੋ ਬੀਰ ਜਾਗੜ ਦੰਗ ਜਗੇ ਲੜਾਕ ਲਾਗੜ ਦੰਗ ਪਕੇ ਨਰਸਾਵਲ ਛੰਦ ਚਿਮੀ ਤੇਜ ਛਟੰਗ ਛੁਰੀ ਛਿਪਰ ਛੁੱਟੰਗ ਗੁਰੀ ਗੁਰਜ ਗੱਟੰਗ ਪਿਲੰਗੰਗ ਪਿਸੱਟੰਗ ਕਿਤੇ ਸ਼ਰੋਣ ਚੱਟੰਗ ਕਿਤੇ ਸੀਸ ਫੁੱਟੰਗ ਕਹੂੰ ਹੋਸ਼ ਉੱਟੰਗ ਕਹੂੰ ਵੀਰ ਉੱਠੰਗ ਕਹੂੰ ਧੂਰ ਦੁੱਟੰਗ ਕਿਤੇ ਮਾਰ ਰੱਟੰਗ ਪਣੈ ਜਸ ਪਟੰਗ ਕਿਤੇ ਪੇਟ ਫਟੰਗ ਭਜੇ ਛਤਰ ਥਟੰਗ ਕਿਤੇ ਖੂਨ ਖੱਟੰਗ ਅੱਜ ਕਿਤੇ ਦੁਸ਼ਟ ਦਟੰਗ ਫਿਰੇ ਜਿਉਂ ਰੱਟੰਗ ਸਜੇ ਸੂਰ ਸਾਰੇ ਮੈਂ ਖਵਾਸ ਧਾਰੇ ਲਏ ਖਗ ਆਰੇ ਮਾਰੋ ਵਾਰੇ ਸਹੀ ਰੂਪ ਕਾਰੇ ਮਨੋ ਸਿੰਧ ਖਾਰੇ ਕਈ ਵਾਰ ਗਾਰੇ ਸੋ ਮਾਰੰਗ ਉਚਾਰੇ ਭਵਾਨੀ ਪਛਾਰੇ ਜਵਾ ਜੇ ਮਜਾਰੇ ਬੜੇ ਲੁਜਾਰੇ ਹੁਤੇ ਜੇ ਵਿਆਰੇ ਏਕੰਗ ਬਾਰ ਟਾਰੇ ਠਮੰਗ ਠੋਕ ਠਾਰੇ ਬਲੀ ਮਾਰ ਡਾਰੇ ਢਮਕੇ ਢਡਾਰੇ ਬਹੇ ਬਾਣਨੇ ਆਰੇ ਕਿਤੇ ਤੀਰ ਤਾਰੇ ਲਖੇ ਹਾਥ ਬਾਰੇ ਦੀਵਾਨੇ ਦਿਦਾਰੇ ਹਣੇ ਭੂਮ ਭਾਰੇ ਕਿਤੇ ਸਿੰਘ ਬਾਰੇ ਕਿਤੇ ਆਪ ਬਾਰੇ ਜਿਤੇ ਦੈਤ ਭਾਰੇ ਤਿਤੇ ਅੰਤ ਹਾਰੇ ਬੜੇ ਅੜਿਆਰੇ ਖੜੇ ਵਰਿਆਰੇ ਕਰੂਰੰਗ ਕਰਾਰੇ ਲਪੱਕੇ ਲਲਾਰੇ ਅਰੀਰੇ ਅਰਿਆਰੇ ਹਣੇ ਕਾਲ ਭਾਰੇ ਭਜੇ ਰੋ ਵਾਰੇ ਦੋਹਰਾ ਇਹ ਵਿਧ ਦੁਸ਼ਟ ਪ੍ਰਚਾਰ ਕਹਿ ਸ਼ਸਤ੍ਰ ਆਸਤ੍ਰ ਕਰ ਲੀਨਾ ਬਾਣਾ ਬੂੰਦ ਪ੍ਰਥਮੈ ਬਰਖ ਸਿੰਘ ਨਾਦ ਪੁਨਕੀ ਨਰਸਾਵਲ ਛੰਦ ਸੁਣਿਓ ਸੁੰਭ ਰਾਜੰਗ ਚੜਿਓ ਚੌਂਪ ਚਾਜੰਗ ਸਜੇ ਸ਼ਦਰ ਮਾਣੰਗ ਚੜੇ ਜੰਗ ਜਵਾਣੰਗ ਲਗੇ ਢੋਲ ਟੰਕੇ ਕਮਾਣੰਗ ਕਣੰਕੇ ਪਾਏ ਨਦ ਨਾਦੰਗ ਤੁੜੰਗ ਨਿਰਵਿਖਾਦੰਗ ਚਮਕੀ ਕਿਰਪਾਨੰਗ ਹਟੇ ਤੇਜ ਮਾਣੰਗ ਮਹਾਵੀਰ ਹੁੰਕੇ ਸੋ ਨੀਸਾਣ ਦੁਰੰਕੇ ਚਉ ਔਰ ਗਰਜੇ ਸਵੈ ਦੈਤ ਲੜਜੇ ਸਰੰਗਧਾਰ ਬਰਖੇ ਮਈਆ ਪਾਣ ਪਰਖੇ ਜੋ ਪਈ
जे लय शास्त्र साम हुए ताए तिते निधन को प्राप्त पाए चमकत पाई असन की तारा पपके रोंड मुंड बिकराला दोहरा है गए रथ पैदल कटे बचियो जीवत ना कोए तब आपे निकसियो नृपत सोम करै सो होए। चौपाई शिव दूती इत दुर्गा बुलाई कान लाग निकै समझाई शिव काओ भेज दीजिए तां दैतराज स्थित है जहां शिव दूती जब इम सुन पावा शिव दूत कर उतै पठावा शिव दूती ताते पजनामा जानत सकल पुरख अरबामा शिव कई दैतराज सुनबाता ऐ बित कहो तुम्हो जग माता दैवन को तय कह थकुराई कह मंडो हम संग लड़ाई दैत राज ए बात न मानी आप चले जूझन अभिमानी गर्जत काल काल ज्यों जहां प्राप्त पयो असुर पद तहां चमकी तहां असन की तारा नाचे भूत प्रेत बै तारा फरके अंध कबंध अचेता पिबरे भैरव पीवने का तुर ही ढोल नगारे बाजे भांत भांत जोधा रण गाजे डड डाफ डमरू डुगडुगी गनी नायन फिरी जात नगरी मंदभार हुंके के कान तुंके निशान सचे सुबीर गजे गहीर चुझे निझाग बजे वक सचे सुबा अछरे उशाह कटे के कान फुटे जवान सूलंग सड़ाक उठे कड़ाक गजे जुआन बजे निशान सजे गजेंद्र गजे गजेंद्र भुजंग प्रयात छंद फिर बाजियंग ताजियंग इत उत्तम गजे बारुणंग दारुणंग राजपुत्रंग बजे संग पेरी उठे संघ नादंग रणंग नफीरी तुंग निर्विखादंग कड़के कृपाणंग सड़ंकार छेरंग उठी गूजूहंग पई रेल पेलंग उले तछ मुछंगरे चौर चीरंग कहूं माथ मथंग कहूं बरमबीरंग रसावल छंद बलि बैर रुझे समुसार जुझे संभारे हथियारंग बकै मार मारंग सबै शत्र सजे महावीर गजे सरंग ओर छुटे कड़क कार उठे सब बजाय बाद्र ते अंग हसे गांधर भे अंग चढ़ा गढ़ जुटे सरंग सांझ फुटे चौं ओर उठे सरंग ब्रिष्ट बुठे करो धी करालंग बकै बेकरालंग भजंग प्रियात छंद किते कुठियंग बुठियंग ब्रिष्ट बाणंग रणंग डुलियंग बाज खाली पलाणंग जुजे जोधियंग वीर देवंग अदेवंग सुबे शास्त्र साजा मनु सांत नेवंग गजे गजियंग सर्व सजे पवंग अंग जुधंग जुटियंग जोध झुटे खतंग अंग तड़के तबलंग चढ़ंगे कृपाणंग सड़ंगार सेड़ंग रणंगे निशाणंग ढमा ढम ढोलंग तला टुक टालंगा हू गजे हयंग हाल चलंग सटा सट से लंघा खून खगंग टुटे चरम बरमंग उठे नाल अगंग उठे अग नालंग हय खोल खगंग निशा मापसी जन मासाण जगन डकी डाकनी डावरू डावर डकंग नचे वीर बैताल भूतंग पपकंग बेली बिंद्र मशान सर्व सत्र आवत पे जिते सब काट दीन दुर्गा तिते अर और जेतक डारी अंग ते उकाट भूमतारी अंग सर आप काली शंडी अंग सर्वा सत्र बिहंडी अंग शस्त्रहीन जबै निहारियो जय शब्द देवन चारियो नब मद बाजन बाज ही अवलोक देवा गाज ही लख देव बारंग बार ही जय शब्द सर पुकार ही रण को

ਸਭ ਫੂਲ ਫੂਲੰਡਾ ਰਹੀ ਕਨਸਾਰ ਕੁੰਕਮ ਲਿਆਏ ਕਾ ਟੀਕਾ ਦਿਓ ਹਰ ਖਾਏ ਕਾ ਚੌਪਈ ਉਸ ਤਤ ਸਭੂ ਕਰੀਏ ਪਾਰਾ ਬ੍ਰਹਮ ਕਵਚ ਕੋ ਜਾਪ ਉਚਾਰਾ ਸੰਤ ਸਮੂਹ ਪ੍ਰਫੁੱਲਿਤ ਭਏ ਦੁਸ਼ਟ ਅਰਿਸ਼ਟ ਨਾਸ ਵਹਿ ਗਏ ਸਾਧਨ ਕੋ ਸੁਖ ਬਡੇ ਅਨੇਕਾ ਦਾਨਵ ਦੁਸ਼ਟ ਨ ਬਾਚਾ ਏਕਾ ਸੰਤ ਸਹਾਏ ਸਦਾ ਜਗ ਮਾਈ ਜੈ ਤੈ ਸਾਧਨ ਹੋਹੇ ਸਹਾਈ ਦੇਵੀ ਜੂਕੀ ਉਸ ਤਤ ਭਜੰਗ ਪ੍ਰਿਆਤ ਛੰਦਾ ਨਮੋ ਜੋਗ ਜਵਾਲੰਗ ਤਰੀਅੰਗ ਜਵਾਲੰਗ ਨਮੋ ਸਿੰਭਹੰਤੀ ਨਮੋ ਕਰੂਰ ਕਾਲੰਗ ਨਮੋ ਸ਼੍ਰੋਣ ਬੀਰ ਜਾਰਦਨੀ ਧੂਮਰਹੰਤੀ ਨਮੋ ਕਾਲਕਾ ਰੂਪ ਜਵਾਲਾ ਜਯੰਤੀ ਨਮੋ ਅੰਬਿਕਾ ਜੰਬਹਾ ਜੋਤ ਰੂਪ ਨਮੋ ਚੰਡ ਮੁੰਡਾਰਦਨੀ ਭੂਪੂਪਾ ਨਮੋ ਚਾਮਰੰਗ ਚੀਰਣੀ ਚੇਤਰ ਰੂਪੰਗ ਨਮੋ ਪਰਮ ਪ੍ਰਗਿਆ ਵਿਰਾਜੈ ਅਨੂਪੰਗ ਨਮੋ ਪਰਮ ਰੂਪਾ ਨਮੋ ਕਰੂਰ ਕਰਮਾ ਨਮੋ ਰਾਸਾ ਸਾਧਕਾ ਪਰਮ ਵਰਮਾ ਨਮੋ ਮਹਿਕ ਦੈਤ ਕਉ ਅੰਤ ਕਰਣੀ ਨਮੋ ਤੋਖਣੀ ਸੋਖਣੀ ਸਰਬ ਇਰਣੀ ਬਿੜਾ ਲਾਛ ਹੰਤੀ ਕਰੂ ਰਾਛ ਕਾਇਆ ਦਿਜੰਗ ਦਿਆਰ ਦਨੀਅੰਗ ਨਮੋ ਜੋਗ ਮਾਇਆ ਨਮੋ ਭੈ ਰਵੀ ਪਾਰ ਗਵੀਅੰਗ ਭਵਾਨੀ ਨਮੋ ਜੋਗ ਜਵਾਲੰਗ ਧਰੀ ਸਰਮਾਨੀ ਅਧਿ ਉਰਦਵੀ ਆਪ ਰੂਪਾ ਪਾਰੀ ਰਮਾ ਰਸ਼ਟ ਰੀ ਕਾਮ ਰੂਪਾ ਕੁਮਾਰੀ ਭਵੀ ਭਾਵਨੀ ਭੈ ਰਵੀ ਭੀਮ ਰੂਪਾ ਨਮੋ ਹਿੰਗੁਲਾ ਪਿੰਗੁਲਾਯੰਗ ਅਨੂਪਾ ਨਮੋ ਜੁਦਨੀ ਕਰੁਦਨੀ ਕਰੂਰ ਕਰਮਾ ਮਹਾਬੁਧਨੀ ਸਿਧਨੀ ਸੁਧ ਕਰਮਾ ਪਰੀ ਪਦਮਨੀ ਪਾਰਵਤੀ ਪਰਮ ਰੂਪਾ ਸਿਵੀ ਬਾਸਵੀ ਬ੍ਰਾਹਮੀ ਰਿਦਕੂਪਾ ਮਿੜਾ ਮਾਰਜਣੀ ਸੂਰਤ ਵੀ ਮੋਹ ਕਰਤਾ ਪਰਾ ਔਸ਼ਟਣੀ ਪਾਰਵਤੀ ਦੁਸ਼ਟ ਹਰਤਾ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰਗ ਨਮੋ ਕਰਤਿਕਿਆਨੀ ਸਿਵਾ ਸੀਤਲਾਯੰਗ ਭਵੀ ਪਾਰ ਗਵੀਅੰਗ ਨਮੋ ਸ਼ਤਰਪਾਣੰਗ ਨਮੋ ਅਸਰਦਰਤਾ ਨਮੋ ਤੇਜਮਾਣੰਗ ਜਯਾ ਜਯਾ ਚਰਮਣੀ ਚਾਮੜਾਯੰਗ ਕਿਰਪਾ ਕਾਲਕਾਯੰਗ ਨਯੰਗ ਨਿਤ ਨਿਆਯੰਗ ਨਮੋ ਚਾਪਣੀ ਚਰਮਣੀ ਖੜਕ ਪਾਣ ਗਦਾ ਪਾਉਣਨੀ ਚੱਕਰਣੀ ਚਿਤਰਮਾਣੰਗ ਨਮੋ ਸੂਲਨੀ ਸਹਿਤੀ ਕਿਰਪ ਸਹਿਤੀ ਨਮੋ ਸੂਲਣੀ ਸਹਿਤੀ ਪਾਣ ਮਾਤਾ ਨਮੋ ਗਿਆਨ ਵਿਗਿਆਨ ਕੀ ਗਿਆਨ ਗਿਆਤਾ ਨਮੋ ਪੋਖਣੀ ਸੋਖਣੀ ਅੰਮ੍ਰਿਡਾਲੀ ਨਮੋ ਦੁਸ਼ਟ ਦੁਖਾਰਦਣੀ ਰੂਪਕਾਲੀ ਨਮੋ ਯੋਗ ਜਵਾਲਾ ਨਮੋ ਕਰਤਿਕਿਆਨੀ ਨਮੋ ਅੰਬਿਕਾ ਤੋਤਲਾ ਸ਼੍ਰੀ ਭਵਾਨੀ ਨਮੋ ਦੁਖਦਾਈ ਨਮੋ ਦੁਖੇ ਹਰਤਾ ਨਮੋ ਸ਼ਸਤਰਣੀ ਅਸਤਰਣੀ ਕਰਮ ਕਰਤਿਆ ਨਮੋ ਰਿਸ਼ਟਣੀ ਪੁਸ਼ਟਣੀ ਪਰਮ ਜਵਾਲਾ ਨਮੋ ਤਾਰਣੀ ਕਾ ਨਮੋ ਤਾਰਣੀ ਅੰਗ ਨਮੋ ਬ੍ਰਿਧ ਬਾਲਾ ਨਮੋ ਸਿੰਘ ਬਾਹੀ ਨਮੋ ਦਾਲ ਗਾਲੰਗ ਨਮੋ ਖਗ ਦਗੰਗ ਜਮਾ ਝਮ ਬਾਲੰਗ ਨਮੋ ਰੂੜ ਗੁੜੰਗ ਨਮੋ ਸਰਵ ਵਿਆਪੀ ਨਮੋ ਨਿਤ ਨਾਰਾਇਣੀ ਦੁਸ਼ਟ ਖਾਪੀ ਨਮੋ ਰਿਧਣੀ ਨਮੋ ਰਿਧ ਰੂਪੰਗ ਨਮੋ ਸਿੱਧ ਕਰਨੀ ਨਮੋ ਪੋਖਣੀ ਸੋਖਣੀ ਸਰਬ ਪਰਣੀ ਨਮੋ ਅਰਜਨੀ ਮਾਰਜਨੀ ਕਾਲ ਰਾਤੀ ਨਮੋ ਜੋਗ ਜਵਾਲੰਗ ਧਰੀ ਸਰਬ ਦਾਤਰੀ ਨਮੋ ਪਰਮ ਪਰਮੇਸ਼ਵਰੀ ਪਰਮ ਰੂਪੀ ਧਰਮ ਕਰਣੀ ਨਈ ਨਿਤ ਨਾਰਾਇਣੀ ਦੁਸ਼ਟ ਦਰਣੀ ਛਲਾ ਅਛਲਾ ਈਸ਼ਵਰੀ ਜੋਗ ਜਵਾਲੀ ਨਮੋ ਬਰਮਣੀ ਚਰਮਣੀ ਕਰੂਰ ਕਾਲੀ ਨਮੋ ਰੇਚਕਾ ਪੂਰਕਾ ਪ੍ਰਾਤ ਸੰਧਿਆ ਜਿਨੈ ਮੋਹ ਕਹਿ ਚੌਦ ਹੂੰ ਲੋਕ ਬੰਧਿਆ ਨਮੋ ਅੰਜਨੀ ਗੰਜਨੀ ਸਰਬ ਅਸਤਰਾ ਨਮੋ ਤਾਰਣੀ ਵਾਰਣੀ ਸਰਬ ਸਸਤਰਾ ਨਮੋ ਅੰਜਨੀ ਗੰਜਨੀ ਦੁਸ਼ਟ ਗਰਬਾ ਨਮੋ ਤੋਖਣੀ ਪੋਖਣੀ ਸੰਤ ਸਰਬਾ ਨਮੋ ਸਖਤਣੀ ਸੂਲਣੀ ਖੜਕ ਪਾਣੀ ਨਮੋ ਤਾਰਣੀ ਕਾਰਣੀ ਅੰਗ ਕਿਰਪਾਣੀ ਨਮੋ ਰੂਪਕਾਲੀ ਕਪਾਲੀ ਆਨੰਦੀ ਨਮੋ ਚੰਦਰਣੀ ਭਾਵ ਪਾਨ ਵੀ ਅੰਗ ਬਿੰਦੀ ਨਮੋ ਛੈਲ ਰੂਪਾ ਨਮੋ ਦੁਸ਼ਟ ਦਰਣੀ ਨਮੋ ਕਾਰਣੀ ਤਾਰਣੀ ਸ੍ਰਿਸ਼ਟ ਭਰਣੀ ਨਮੋ ਹਰਖਣੀ ਵਰਖਣੀ ਸ਼ਸਤਰ ਤਾਰਾ ਨਮੋ ਤਾਰਣੀ ਕਾਰਣੀ ਅੰਗ ਪਾਰਾ ਨਮੋ ਜੋਗਣੀ ਭੋਗਣੀ ਪਰਮ ਪ੍ਰਗਿਆ ਨਮੋ ਦੇਵ ਦੈਤਿਆਇਣੀ ਦੇਵ ਦੁਰਗਿਆ ਨਮੋ ਕੋਰ ਰੂਪਾ ਨਮੋ ਚਾਰਣੈਨਾ ਨਮੋ ਸੂਲਣੀ ਸੈਥਣੀ ਬਕਰ ਬੈਣਾ ਨਮੋ ਬ੍ਰਿਧ ਬਰੁਧੰਗਰੀ ਜੋਗ ਜਵਾਲਾ ਨਮੋ ਚੰਡ ਮੁੰਡੀ ਮੜਾ ਕਰੂ ਕਾਲਾ ਨਮੋ ਦੁਸ਼ਟ ਪੁਸ਼ਟਾਰਦਣੀ ਸ਼ੇਮ ਕਰਨੀ ਨਮੋ ਦਾੜ ਗਾੜਾ ਤਰੀ ਦੁਖੇ ਹਰਣੀ ਨਮੋ ਸ਼ਾਸਤਰ ਵੇਤਾ ਨਮੋ ਸ਼ਸਤਰਗਾਮੀ ਨਮੋ ਜਛ ਵਿਦਿਆ ਤਰੀ ਪੂਰਨਗਾਮੀ ਰਿਪੰਗ ਤਾਪਣੀ ਜਾਪਣੀ ਸਰਬ ਲੋਗਾ ਥਪੇ ਥਾਪਣੀ ਖਾ ਥਪੇ ਖਾਪਣੀ ਥਾਪਣੀ ਸਰਬ ਸੋਗਾ ਨਮੋ ਲੰਕੁੜੇਸੀ ਨਮੋ ਸ਼ਕਤ ਪਾਣੀ ਨਮੋ ਕਾਲਕਾ ਖੜਕ ਪਾਣੀ ਕਿਰਪਾਣੀ ਨਮੋ ਲੰਕੁੜੇਸੀ ਨਮੋ ਨਾਗਰ ਕੋਟੀ ਨਮੋ ਕਾਮ ਰੂਪਾ ਕਮੱਛਿਆ ਕਰੋਟੀ ਨਮੋ ਕਾਲ ਰਾਤੀ ਕਪਰ ਦੀ ਕਲਿਆਣੀ ਮਾਂ ਰਿਦਣੀ ਸਿੱਧ ਦਾਤੀ ਕਿਰਪਾਣੀ ਨਮੋ ਚਤੁਰਬਾਹੀ ਨਮੋ ਅਸ਼ਟਬਾਹਾ ਨਮੋ ਪੋਖਣੀ ਸਰਬ ਆਲਮ ਪਨਾਹਾ ਨਮੋ ਅੰਬਿਕਾ ਜੰਬਹਾ ਕਾਰਤਿਕਿਆਨੀ ਮਿੜਾਲੀ ਕਪਰਦੀ ਨਮੋ ਸ਼੍ਰੀ ਭਵਾਨੀ ਨਮੋ ਦੇਵ ਅਰਧਿਆਇਨੀ ਦੁਸ਼ਟ ਹੰਤੀ ਨਿਸ਼ਿਤਾ ਆਸਿਤਾ ਰਾਜ ਕ੍ਰਾਂਤੀ ਅਨੰਤੀ ਜਵਾਲਾ ਜਯੰਤੀ ਅਲਾਸੀ ਅਨੰਤੀ ਨਮੋ ਪਾਰ ਬ੍ਰਹਮੀ ਹਰੀਸੀ ਮੁਕੰਦੀ ਜਯੰਤੀ ਨਮੋ ਮੰਗਲਾ ਕਾਲਕਾਯੰ ਕਪਾਲੀ ਨਮੋ ਭਦਰਕਾਲੀ ਸਿਵਾਯੰ ਦੁਰਗਾਯੰ ਛਿਮਾਯੰ ਨਮੋ ਧਾਤਰੀਏਯੰ ਸੁਵਾਸ ਸੁਧਾਯੰ ਨਮੋ ਸੀਤਲੇਯੰ ਨਮੋ ਚਰਬਣੀ ਸਰਬ ਧਰਮੰ ਤੁਜਾਯੰ ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ ਨਮੋ ਦੀ

ਦਾੜਾ ਨਮੋ ਸਿਆਮਵਰਣੀ ਨਮੋ ਅੰਜਨੀ ਗੰਜਨੀ ਦੈਤ ਦਾਣੀ ਨਮੋ ਅਰਧ ਚੰਦਰਾਇਣੀ ਚੰਦਰ ਚੂੜੰਗ ਨਮੋ ਇੰਦਰ ਊੜਧਾ ਨਮੋ ਦਾੜ ਗੁੜੰਗ ਸਸੰਗ ਸੇਖਰੀ ਚੰਦਰ ਭਾਲਾ ਭਵਾਨੀ ਪਵੀ ਭੈਰਵੀ ਪੂਤਰਾਟੀ ਕਿਰਪਾਨੀ ਕਲੀ ਕਾਰਣੀ ਕਰਮ ਕਰਤਾ ਕਮੱਛਿਆ ਪਰੀ ਪਦਮਨੀ ਪੂਰਣੀ ਸਰਬ ਇੱਛਿਆ ਜਯਾ ਜੋਗਣੀ ਜਛ ਕਰਤਾ ਜਯੰਤੀ ਸੁਭਾ ਸੁਆਮਣੀ ਸ੍ਰਿਸ਼ਟ ਚਾ ਸਤਰਹੰਤੀ ਪਵਿਤਰੀ ਪੁਨੀਤੀ ਪੁਰਾਣੀ ਪੁਰੇ ਅੰਗ ਪ੍ਰਭੀ ਪੂਰਣੀ ਪਾਰ ਬ੍ਰਹਮੀ ਅਜੇ ਅੰਗ ਰੂਪੰਗ ਅਨੂਪੰਗ ਨਾਮੰਗ ਠਾਪੰਗ ਅਪੀਤੰਗ ਅਜੀਤੰਗ ਮਾਂ ਧਰਮ ਤਾਮੰਗ ਅਛੇਦੰਗ ਅਪੇਦੰਗ ਕਰਮੰਗ ਸੁਧਰਮੰਗ ਨਮੋ ਬਾਣ ਪਾਣੀ ਤਰੇ ਚਰਮ ਬਰਮੰਗ ਅਜੇ ਅੰਗ ਭੇ ਅੰਗ ਨਿਰੰਕਾਰ ਨਿਤਿਅੰਗ ਨਿਰੂਪੰਗ ਨਿਰਬਾਣੰਗ ਨਮਿਤਿਅੰਗ ਕੀਤਿਅੰਗ ਗੁਰੀ ਗੌਰਜਾ ਕਾਮਗਾਮੀ ਗੋਪਾਲੀ ਬਲੀ ਬੀਰਣੀ ਬਾਵਨ ਜਗਿਆ ਜਵਾਲੀ ਨਮੋ ਸ਼ਾਸਤ੍ਰ ਚਰਬਾਇਣੀ ਗਰਭ ਹਰਣੀ ਨਮੋ ਤੋਖਣੀ ਸੋਖਣੀ ਸਰਬ ਪਰਣੀ ਪਿਲੰਗੀ ਪਵੰਗੀ ਨਮੋ ਚਰਚਿਤੰਗੀ ਨਮੋ ਭਾਵਨੀ ਭੂਤ ਹੰਤਾ ਪੜਿੰਗੀ ਨਮੋ ਭੀਮ ਰੂਪਾ ਨਮੋ ਲੋਕ ਮਾਤਾ ਪਵੀ ਭਾਵਨੀ ਪਵਿਖਿਆਤਾ ਵਿਧਾਤਾ ਪ੍ਰਭੀ ਪੂਰਣੀ ਪਰਮ ਰੂਪੰਗ ਅਪ੍ਰ ਪਵਿੱਤਰੀ ਪਰੀ ਪੋਖਣੀ ਪਾਰ ਬ੍ਰਹਮੀ ਗਾਇਤਰੀ ਜਟੀ ਜਵਾਲ ਪ੍ਰਚੰਡ ਮੁੰਡੀ ਚਮੁੰਡੀ ਬ੍ਰਹਮਦਾਇਣੀ ਦੁਸ਼ਟ ਖੰਡੀ ਅਖੰਡੀ ਸਭੈ ਸੰਤ ਉਬਾਰੀ ਬ੍ਰਹਮ ਵਿਊਹ ਦਾਤਾ ਨਮੋ ਤਾਰਣੀ ਕਾਰਣੀ ਲੋਕ ਮਾਤਾ ਨਮਸਤਿਅੰਗ ਨਮਸਤਿਅੰਗ ਨਮਸਤਿਅੰਗ ਭਵਾਨੀ ਸਦਾ ਰਾਖ ਲੈ ਮੋਏ ਕਿਰਪਾ ਕੈ ਕਿਰਪਾਨੀ ਇਤ ਸ੍ਰੀ ਬਚਿਤ ਨਾਨਕ ਚੰਡੀ ਚਰਿਤਰੇ ਦੇਵੀ ਜੀ ਕੀ ਉਸਤਤ ਵਰਨਾਸਤਮੋ ਧਿਆਇ ਸੰਪੂਰਨ ਮਸੁ ਮਸਤ ਅਵਜੂ ਅਥ ਚੰਡੀ ਚਤੁਰ ਉਸਤਤ ਵਰਨਾਂਗ ਭੁਜੰਗ ਪ੍ਰਿਆਦ ਛੰਦ ਭਰੇ ਜੋਗਣੀ ਪਤ ਚੌਸੱਠ ਤਾਰੰਗ ਚਲੀ ਠਾਮ ਠਾਮੰਗ ਨਕਾਰੰਗ ਨਕਾਰੰਗ ਪਰੇ ਨੇ ਅਗੇ ਹੰਗਏ ਕੰਗ ਬੰਗੰਗ ਰੁਲੇ ਸੂਰਬੀਰੰਗ ਅਹਾੜੰਗ ਨਿਰਸੰਗੰ ਚਲੇ ਨਾਰਦ ਵਹਾਦ ਬੀਨਾ ਸੁਹਾਏ ਬਨੇ ਬਾਰਤੀ ਡੰਗ ਡਵਰੂ ਵਜਾਏ ਗਿਰੇ ਬਾਜ ਗਾਜੀ ਗਜੀ ਵੀਰ ਖੇਤੰਗ ਰੁਲੇ ਤਛ ਮੁੱਛੰਗ ਨਚੇ ਭੂਤ ਪ੍ਰੇਤੰਗ ਨਚੇ ਵੀਰ ਬੈਤਾਲ ਅਧੰਗ ਬਦੰਗ ਬਧੇ ਬਧ ਗੋਪਾ ਗੁਲੀ ਤਰਾਣ ਬਦੰਗ ਭਾਈ ਸਾਤ ਸੰਭੂ ਪੀਤੰਗ ਅਭੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੁੜ ਜਾਕੋ ਧਨੰਗ ਧਾਮ ਵਾਢੇ ਸੁਨੈ ਸੁਮ ਸੋਫੀ ਲਰੈ ਜੁਦ ਗਾਡੇ ਜਗੈ ਰਹਿਣ ਜੋਗੀ ਜਪੈ ਜਾਪ ਜਾਕੋ ਧਰੈ ਪਰਮ ਜੋਗੰਗ ਲਹਿ ਸਿੱਧ ਤਾਕੋ ਪੜੈ ਆਏ ਵਿਦਿਆਰਥੀ ਵਿਦਹੇਤੰਗ ਲਹਿ ਸਰਵ ਸ਼ਾਸਤਰਾਂ ਕੋ ਮਤ ਚੇਤੰਗ ਜਪੈ ਜੋਗ ਸੰਨਿਆਸ ਬੈਰਾਗ ਕੋਈ ਕਿਸੈ ਸਰਵ ਪੁਨਿਆਨ ਕੋ ਪੁੰਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਤੀ ਆਇਆ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵੇਂਗੇ ਭਗਵੰਤ ਏਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤਰੇ ਚੰਡੀ ਚਰਿਤ ਉਸਤ ਵਰਨੰਗ ਨਾਮ ਅਸ਼ਟਮੋ ਧਿਆਇ ਸੰਪੂਰਨ ਮਸੁ ਮਸਤਾ ਵਜੋ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਘਰ ਨਵ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਪੌੜੀ ਖੰਡਾ ਪ੍ਰਿਥਮੈ ਸਾਜਕੈ ਜਿਨ ਸਭ ਸਹਿ ਸਾਰ ਉਪਾਇਆ ਬ੍ਰਹਮਾ ਬਿਸਨ ਮਹੇਸ਼ ਸਾਜ ਕੁਝ ਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿੰਥਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਂ ਹੀ ਦੁਰਗਾ ਸਾਚ ਕਹਿ ਦੈਤਾਂ ਦਾ ਨਾਸ਼ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਿਰਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਬੜੇ ਬੜੇ ਮੁਨ ਦੇਵਤੇ ਕਈ ਜੁਗਤ ਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਿਯੁਗ ਬੀਤਿਆ ਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋ ਸਰੀ ਕਲ ਨਾਰ ਡਬਰੂ ਆਇਆ ਅਵਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਡ ਉਪਾਇਆ ਜੀਤ ਲਏ ਤਿੰਨ ਦੇਵਤੇ ਤੈਂ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਏ ਕਹਿ ਸਿਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਿਕਾਲ ਕਹਿ ਤਿੰਨ ਗਿਰ ਕੈ ਲਾਸ ਕਤਕਾਇਆ ਡਰ ਕੈ ਹੱਥੋਂ ਦਾਨਵੀ ਦਿਲ ਅੰਦਰ ਤ੍ਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਹਾਉਣ ਆਈ ਦੁਰਗ ਸ਼ਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕੁਰਾਈ ਸਾਤੇ ਦਾਨਵੀ
ਲੋਕੀ ਤੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਜਿੱਤੇ ਦੇਵ ਭਜਾਈ ਸਭਨਾ ਰਾਖ ਸ਼ਾਂਤ ਕਿਨੈ ਨਾ ਜਿੱਤਾ ਜਾਈ ਮੈਂ ਖੇਦੈਤ ਨੂੰ ਤੇਰੀ ਸਾਮਤ ਕਾਈ ਦੇਵੀ ਦੁਰਗਸ਼ਾ ਪੌੜੀ ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਏ ਉਹੀ ਸੀ ਉਹ ਮੰਗਾਇਆ ਰਾਖਸ਼ ਭਖਣਾ ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾਮਾਈ ਰਾਖਸ਼ ਮਾਰਨੇ ਪਾ ਦੋਹਰਾ ਰਾਖਸ਼ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸ਼ਕਰ ਤੇ ਗਾਂਬਰਛੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਆ ਕੰਧਾਰਾ ਮੋਏ ਜੁੜੇ ਢੋਲ ਸੰਗ ਨਗਾਰੇ ਬੱਜੇ ਰਾਖਸ਼ ਆਏ ਰੋਹਲੇ ਤਲਵਾਰੀ ਬਖਤਰ ਸੱਜੇ ਜੁਟੇ ਸੋਹੇ ਜੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋਧੇ ਗੱਜੇ ਪੌੜੀ ਜੰਗ ਮੁਸਾਫਾ ਬੱਜਿਆ ਰਣਕੁਰੇ ਨਗਾਰੇ ਚਾਵਲੇ ਝੂਲਣ ਨੇ ਜੇ ਬੈਰਕਾਂ ਨੀਸਾਣ ਲਸਣ ਲਸਾਵਲੇ ਢੋਲ ਨਗਾਰੇ ਪਾਉਣ ਦੇ ਉਂਘਣ ਜਾਣ ਚਟਾਵਲੇ ਦੁਰਗਾ ਦਾਨੋ ਦਹੇ ਰਨਾਤ ਵਚਨ ਖੇਤ ਪੀਹਾਵਲੇ ਵੀਰ ਪਰੋ ਤੇ ਬਰਛੀਏ ਜੰਡਾਲ ਚਮੁੱਟੇ ਆਵਲੇ ਇੱਕ ਵੱਡੇ ਤੇ ਗੀ ਦੜਫੀ ਅਨਮਤ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋਂ ਕੱਢੀ ਅਨ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵਗਨ ਖਰੇ ਉਤਾਵਲੇ ਜੰਡਸੇ ਭਜਮ ਸਾਵਲੇ ਮਰਜਾਮਨ ਬੀਰ ਵਹਾਵਲੇ ਪਾਉੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਆਏ ਰਾਖਸ਼ ਰੋਹਲੇ ਚੌਗਿਰਦੋ ਭਾਰੇ ਹੱਥੀ ਤੇਗਾ ਪੜ ਗੈਰ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋਧੇ ਜੁਜਾਰੇ ਦਿਲ ਵਿੱਚ ਰੋ ਬਡਾਏ ਕਹਿ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੈ ਵੀਰ ਖੇਤ ਉਤਾਰੇ ਮਾਰੇ ਜਾਪਣ ਬੇਜੁਲੀ ਸਿਰ ਭਾਰ ਮਨਾਰੇ ਪਾਉੜੀ ਚੋੜ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸ ਨਚਾਈ ਸੀਹਣਸਾਰ ਦੀ ਪੇਟ ਮਲੰਦੇ ਲਾਈ ਮੈਂ ਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਦੇਹੀ ਜੇਹੀ ਦਿਲ ਵਿੱਚ ਆਈ ਕਈ ਸੁਣਾਏ ਕਹਿ ਚੋਟੀ ਜਾਣ ਦਿਖਾਈ ਧਾਰੇ ਤੂੰ ਖੇਤ ਪੌੜੀ ਚੋਟਾਂ ਪਵਨ ਨਗਾਰੇ ਅਣੀਆਂ ਜੁਟੀਆਂ ਤੂਹ ਲਈਆਂ ਤਰਵਾਰੀ ਦੇਵਾਂ ਦਾਨਵੀ ਵਾਹਨ ਵਾਰੋ ਵਾਰੀ ਸੂਰੇ ਸੰਘਰੇ ਵੱਗੈ ਰਾਤ ਝੁਲਾਰੀ ਜਿਉਂ ਗੇਰੂ ਬਾਬਤਰਾ ਦੇਖਣ ਬੈਠ ਅਟਾਰੀ ਨਾਰੀ ਰਾਖਸ਼ਾਂ ਪਾਈ ਤੂੰ ਸਵਾਰੀ ਦੁਰਗਾ ਦਾਨਵੀ ਪੌੜੀ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਰਾਖਸ਼ ਰੜੋ ਨਾ ਭੱਜਣ ਰੋਹੇ ਰੋਹਲੇ ਸਿੰਹਾਂ ਵਾਂਗੂ ਗੱਜਣ ਸਭੇ ਸੂਰਮੇ ਤਣ ਤਣ ਕੈਵੜ ਛੱਡਣ ਦੁਰਗਾ ਸਾਹਮਣੇ ਪੌੜੀ ਪੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ ਧੂੜ ਲਪੇਟੇ ਦੂਹਰੇ ਸਿਰਦਾਰ ਜਟਾਲੇ ਉਖਲੀਆਂ ਨਾ ਸਾਂਝਨਾ ਮੈਂ ਜਾਪਨ ਆਲੇ ਧਾਏ ਦੇਵੀ ਸਾਹਮਣੇ ਵੀਰ ਮੁਛਲੀ ਆਲੇ ਸੁਰਪਤ ਜਿਹੇ ਲੜ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਣ ਘਣੀਅਰ ਕਾਲੇ ਪੌੜੀ ਚੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕਹਿ ਰਾਖਸ਼ ਵੜੇ ਅਲਾਮੀ ਭੱਜ ਨਾ ਜਾਣ ਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਘੁਰੇ ਨਗਾਰੇ ਦਲਾ ਪਿੜਾਂਦਿਆਂ ਪਾਏ ਮੈਂ ਖਲਪਾਰੇ ਦੇਵਾਂ ਦਾਨਵਾ ਵਾਹਨ ਫੱਟ ਕਰਾਰੇ ਰਾਖਜ ਰੋਹਲੇ ਜਾਪਣ ਤੇ ਗਿਆਰੇ ਮਿਆਨੋ ਧੂਹੀਆਂ ਜੋਡੇ ਵੜੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਪਾ ਜਬੇਹਣੇ ਕਦੇ ਨਾ ਆਖਣ ਹਾਰੇ ਤਾਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ਼ ਖੜਗ ਲੈ ਪੌੜੀ ਉਮਰ ਲੱਥੇ ਜੋਧੇ ਮਾਰੂ ਬਜਿਆ ਬੱਦਲ ਜਿਉ ਮੈਂ ਖਾਸੂ ਰਣ ਵਿੱਚ ਗਜਿਆ ਇੰਦਰ ਜਿਹਾ ਜੋਧਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਅਰਜਣ ਰਣ ਸਜਿਆ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਆਮੋ ਸਾਹਮਣੇ ਅਗਣਤ ਵੀਰ ਸੰਘਾਰੇ ਲੱਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਬਿਜਦੇ ਖੁੱਲੀ ਵਾਲੀ ਦੈਤ ਆਹੜੇ ਸਭੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾਂ ਖਾਏ ਕੈ ਪੌੜੀ ਦੋਹਾਂ ਕੰਧਾਰਾ ਮੋਹੇ ਜੁੜੇ ਨਾਲ ਧੌਂਸਾ ਪਾਰੀ ਕੜਕ ਉੱਠਿਆ ਫੌਜ ਤੇ ਵੱਡੇ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮੈਂ ਖਾ ਸੁਰ ਪਾਰੀ ਉਮਰ ਲੱਥੇ ਸੂਰਮੇ ਮਾਰ ਮਤੀ ਕਰਾਲੀ ਜਾਪੇ ਚੱਲੇ ਰਤ ਦੇ ਸਲਲੇ ਜੜਧਾਰੀ ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਾਣੀ ਦੁਰਗਾ ਬਿਆਨ ਤੇ ਚੰਡੀ ਰਾਖਸ਼ ਖਾਣੀ ਵਾਹੀ ਦੈਤ ਨੂੰ ਕੋਪਰ ਚੂਰ ਚਬਾਣੀ ਲੱਥੀ ਕਰਗ ਲੈ ਪਾਖਰ ਤੁਲਾ ਪਲਾਣੀ ਰੜਕੀ ਧਰਤ ਜਾਏ ਲਹਿੰਦੀ ਅਗਾ ਸਿਧਾਣੀ ਸਿੰਘਾਂ ਧੌਲ ਦਿਆਂ ਕੂਰਮ ਸਿਰ ਲੈ ਲਾਣੀ ਦੁਸ਼ਮਣ ਮਾਰ ਕੈ ਵੱਡੇ ਗਨ ਤਿਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮਿਜ ਦੀ ਚਾਰੇ ਯੁਗ ਕਹਾਣੀ ਚੱਲਕ ਤੇਗ ਦੀ ਬੇਦਣ ਖੇਤ ਵਿਹਾਣੀ ਮੈਂ ਖੇ ਦੈਤ ਨੂੰ ਇਤੀ ਮੈਂ ਖਾਸੁਰ ਦੈਤ ਮਾਰੇ ਦੁਰਗਾ ਆਇਆ
ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਲੀਏ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰੱਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੂਮਣ ਸੂਰਮੇ ਹੋਈ ਅਲੋਪ ਵਾਨੀ ਦੇ ਵਾਨੂ ਰਾਜ ਦੇ ਈਸਰ ਦੀ ਪ੍ਰਧਾਨੀ ਹੋਈ ਜਿੱਤ ਦੇ ਨਾ ਸੋਮਨ ਸੋਮ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਾਜਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਧਾਵਣਾ ਵੜ ਜੋਤੀ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਭੇੜ ਸੰਧਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੁਮ ਨਿਸੁਮ ਸਦਾਇਆ ਪੌੜੀ ਸੁਮ ਨਿਸੁਮ ਲਾਇਆ ਵੜ ਜੋਤੀ ਸੰਗਰ ਵਾਏ ਰੋਹ ਦਿਖਾਲੀ ਦਿੱਤੀ ਆ ਵਰਯਾਮੀ ਤੁਰੇ ਨਚਾਏ ਤੁਰੇ ਦਮਾਮੇ ਦੋਹਰੇ ਜੰਬਾਹਣ ਜਿਉਂ ਅਰੜਾਏ ਦੇਵ ਦਾਨੋ ਲੁੱਜਣ ਆਏ ਪੌੜੀ ਦਾਨੋ ਦੇਵ ਅਨਾ ਕੀ ਸੰਗੜ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਧਿਆ ਭੂਤਾਂ ਇਲਾਕਾਂ ਕੀ ਗੋਸ਼ਤ ਪੱਖਿਆ ਹੁੰਮੜ ਧੁੰਮੜ ਜਾ ਕੀ ਕਤੀ ਸੂਰਿਆਂ ਸੱਟ ਪਈ ਨਗਾਰੇ ਤਲਾ ਮੁਕਾਬਲਾ ਦੇ ਦਿੱਤੇ ਦੇਵ ਭਜਾਈ ਮਿਲਕੈ ਰਾਕਸ਼ੀ ਲੋਕੀ ਤੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈ ਦੇਵਾਂ ਡਰਦਿਆਂ ਆਂਦੀ ਚੰਡ ਚੜਾਈ ਉੱਤੇ ਰਾਕਸ਼ਾਂ ਪੌੜੀ ਆਈ ਫਿਰ ਭਵਾਨੀ ਖਬਰੀ ਪਾਈਆਂ ਦੈਤ ਵਡੇ ਅਭਿਮਾਨੀ ਹੋਏ ਏ ਇਕੱਠੇ ਲੋਚਨ ਧੂਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਉਣੀ ਪੌੜੀ ਕੜਕ ਉੱਠੀ ਰਣਚੰਡੀ ਫੌਜਾਂ ਦੇਖ ਕੈ ਧੂਹੇ ਮਿਆਨੋ ਖੰਡਾ ਹੋਈ ਸਾਹਮਣੇ ਸਭੇ ਵੀਰ ਸੰਗਾਰੇ ਧੂਮਰ ਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾੜੀਆਂ ਪੌੜੀ ਚੌਵੀ ਦੌਸ ਬਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਕਸ਼ਾਂ ਖੱਬੈ ਦਸ ਨਚਾਈ ਸੀਣਸਾਰ ਦੀ ਬਹੁਤਿਆਂ ਦੇ ਤਨਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹ ਹੋ ਚਲਾਈ ਰਾਕਸ਼ ਰਾਏ ਨੂੰ ਜੰਮਪੁਰ ਦੀ ਆ ਬਿਠਾਈ ਲੋਚਨ ਧੂਮ ਨੂੰ ਚਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆਂ ਚੁਣ ਚੁਣ ਜੋਧੇ ਮਾਰੇ ਅੰਦਰ ਖੇਤ ਦੈ ਜਾਪਣ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬਿਜ ਦੇ ਦੈਤਾਂ ਦੇ ਦਲਹਾਰੇ ਦਹਿਸ਼ਤ ਖਾਈ ਕੈ ਬਚੇ ਸੁਮਾਰੇ ਮਾਰੇ ਰਹਿੰਦੇ ਰਾਜ ਥੈ ਪੌੜੀ ਰੋਹ ਹੋਏ ਬੁਲਾਏ ਰਾਖਸ਼ ਰਾਜ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਉਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕ ਦੈ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਚੇਤੇ ਰਾਏ ਬੁਲਾਏ ਚੱਲੇ ਜੁਝ ਨੋ ਜਣ ਜੰਮਪੁਰ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋ ਰੁਹੇਲੇ ਆਏ ਉੱਤੇ ਰਾਕਸ਼ਾਂ ਸਭਨੀ ਤੁਰੇ ਨਚਾਏ ਬਰਛੇ ਪਕੜ ਕਾਏ ਬਹੁਤੇ ਮਾਰ ਗਿਲਾਏ ਅੰਦਰ ਖੇਤ ਦੈ ਤੀਰੀ ਸ਼ੈਬਰ ਲਾਈ ਬੁੱਠੀ ਦੇਵਤਾ ਭੇਰੀ ਸੰਗ ਬਜਾਈ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿਨੀ ਦਸ ਉਡਾਏ ਰਹੇ ਨਾ ਜੀਵਦੇ ਚੰਡ ਅਰ ਮੁੰਡ ਖਪਾਏ ਦੋਨੋਂ ਦੇਵਤਾ ਸੁਮ ਨਿਸੁਮ ਰਸਾਏ ਮਾਰੇ ਦੈਤ ਸੁਣ ਜੋਧੇ ਸਭ ਮਿਲਾਏ ਆਪਣੇ ਮਜਲਸੀ ਜਿਨੀ ਦੇਵ ਭਜਾਏ ਇੰਦਰ ਜੇਹਵੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਓਨੀ ਦਸਤੀ ਦਸਤ ਵਜਾਏ ਤਿਨਾ ਚਿੱਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਜ ਦੇ ਸਾਂਝ ਪਟੇਲਾ ਪਾਏ ਚਿਲਕਰ ਤੋਪੀਆਂ ਲੁੱਜਣ ਨੂੰ ਅਰੜਾਏ ਰਾਖਜ ਰੋਹ ਲੇ ਕਦੇ ਨਾ ਕਿਨੈ ਹਟਾਏ ਜੁਜ ਮਚਾਏ ਕੈ ਮਿਲ ਤੇਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੈਂਤੀ ਦੰਡ ਉਭਾਰੀ ਨੇੜਾ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖੰਭੈ ਦਸ ਉਭਾਰੀ ਗਦਾ ਫਿਰਾਏ ਕੈ ਸੈਨਾ ਸਭ ਸੰਗਾਰੀ ਸਰਣਵਦ ਬੀਜ ਦੀ ਜਣ ਮਦ ਖਾਏ ਮਦਾਰੀ ਘੂਮਣ ਸੂਰਮੇ ਅਗਣਤ ਪਾਉ ਪਸਾਰੀ ਰਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ ਜੋਧੇ ਜੇੜ ਬਨਾਰੇ ਦਿਸਣ ਖੇਤ ਵਿੱਚ ਸਭਨੀ ਦਸਤ ਉਭਾਰੇ ਤੇਗਾਂ ਧੂਹੇ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਦੇ ਠਣਕਾਰੇ ਤੇਗੀ ਉਭਰੇ ਘਾਟ ਘੜਨ ਠਠਿਆਰੇ ਜਾਣ ਬਣਾਏ ਕੈ ਸੱਟ ਪਈ ਜਮਧਾਣੀ ਤਲਾ ਮੁਕਾਬਲਾ ਘੂਮਰ ਬਰਗਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉੱਠ ਉੱਠ ਮੰਗਣ ਪਾਣੀ ਘੈਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਕਸ਼ਾਂ ਵਿਜਲ ਜਿਉਂ ਝਰਲਾਣੀ ਉੱਠੀ ਦੇਵਤਾ ਪੌੜੀ ਚੌਵੀ ਦੌਸ ਉਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋ ਬਡਾਏ ਕੈ ਸਿਰ ਵਿੱਚ ਤੇਗ ਵਗਾਈ ਸਰਣਵਦ ਬੀਜ ਦੇ ਅਗਣਤ ਦਾਨੋ ਭਾਰੇ ਹੋਏ ਲੋਹੂਆਂ ਜੋਧੇ ਜੇੜ ਮੁਨਾਰੇ ਅੰਦਰ ਖੇਤ ਦੈ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ਼ ਆਉਂਦੇ ਰੱਤੂ ਦੇ ਪਰ ਨਾਲੇ ਤਿੰਨ ਤੇ ਭੂਏ ਪਏ ਉੱਠੇ ਕਾਰਣੇ ਆਰੇ ਰਾਕਸ਼ ਹੜ ਹੜਾਏ ਧੱਗਾ ਸੰਗਲੀ ਆਲੀ ਸੰਗਰ ਵਾਇਆ ਬਰਛੀ ਬੰਬਲੀ ਆਲੀ ਸੂਰੇ ਸੰਗਰੇ
ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀ ਮਾਰ ਮਚੀ ਮੋਹਰਾਲੀ ਅੰਦਰ ਖੇਤ ਦੈ ਜਾਣ ਨਟ ਲੱਥੇ ਛਾਲੀ ਢੋਲ ਵਜਾਏ ਕੈ ਲੋਹੂ ਫਾਥੀ ਜਾਲੀ ਲੋਥੀ ਜਮ ਤੜੀ ਘਾਣ ਵਿੱਚ ਜਿਉਂ ਛੰਛਾਲੀ ਤੇ ਗਾਂ ਹੱਸੀਆਂ ਘੁੰਮਰ ਅਰ ਸਿਆਲੀ ਬਣੀਆਂ ਕੇ ਜਮਾ ਧਗਾ ਸੂਲ ਵਜਾਈਆਂ ਦਲਾ ਮੁਕਾਬਲਾ ਉਹ ਮਿਆਨੋ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਣਤ ਸੂਰਤਾਂ ਦੁਰਗਾ ਸੋਹੇ ਆਈਆਂ ਰੋ ਵਢਾਈ ਕੈ ਸਭਨੀ ਆਣ ਵਗਾਈਆਂ ਤੇ ਗਾਂ ਧੂਹੇ ਕੈ ਦੁਰਗਾ ਸਭ ਬਚਾਈਆਂ ਢਹਾਲ ਸੰਭਾਰ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ ਲੋਹੂ ਨਾਲ ਡੁਬਾਈਆਂ ਤੇ ਗਾਂ ਨੰਗੀਆਂ ਸਾਰਸਵਤੀ ਜਣਨਾਈਆਂ ਮਿਲ ਕੇ ਦੇਵੀਆਂ ਸਭੇ ਮਾਰ ਗਰਾਈਆਂ ਅੰਦਰ ਖੇਤ ਦੈ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾਂ ਪੌੜੀ ਸੂਰੀ ਸੰਘਰ ਰਚਿਆ ਢੋਲ ਸੰਖ ਨਗਾਰੇ ਵਾਏ ਕੈ ਚੰਡ ਚਿਤਾਰੀ ਕਾਲਕਾ ਮਨ ਬਹਿਲਾ ਰੋਸ ਵਡਾਏ ਕੈ ਨਿਕਲੀ ਮੱਥਾ ਫੋੜ ਕੈ ਜਣ ਫਤਿਹ ਨਿਸ਼ਾਨ ਬਜਾਏ ਕੈ ਜਾਗ ਸੋ ਜੰਮੀ ਜੁੱਧ ਨੂੰ ਜਰਨਵਾਣਾ ਜਨਮ ਲੜਾਏ ਕੈ ਦਲ ਵਿੱਚ ਘੇਰਾ ਕੱਤਿਆ ਜਣ ਸੀਹ ਤੁਰਿਆ ਗਣਨਾਏ ਕੈ ਆ ਫਿਸੋਲਾ ਹੋਇਆ ਤੇ ਲੋਕਾਂ ਦੇ ਖੁਣਸਾਏ ਕੈ ਰੋਹ ਸਦਾਈਆਂ ਚੱਕਰਪਾਨ ਕਰ ਨੰਦਾ ਖੜਕ ਉਠਾਏ ਕੈ ਆ ਗਏ ਰਾਕਸ਼ ਬੈਠੇ ਰੋਹਲੇ ਤੀਰੀ ਤੇ ਗੀ ਸ਼ੈ ਬਰਲਾਏ ਕੈ ਪਕੜ ਪਛਾੜੇ ਰਾਕਸ਼ਾਂ ਦਲ ਦੈਤਾ ਅੰਦਰ ਜਾਏ ਕੈ ਬਹੁ ਕੇਸੀ ਪਕੜ ਪਛਾੜੇ ਆਨਾ ਤਿੰਨ ਅੰਦਰ ਧੂਮ ਰਚਾਏ ਕੈ ਬੜੇ ਬੜੇ ਚੁਣ ਸੂਰਮੇ ਗਏ ਕੋਟੀ ਦਏ ਚਲਾਏ ਕੈ ਰਣ ਕਾਲੀ ਗੁੱਸਾ ਖਾਏ ਕੈ ਪੌੜੀ ਦੁਆਂ ਕੰਧਾਰਾ ਮੋਏ ਜੁੜੇ ਅਣੀਆਂ ਰਾ ਚੋਈਆਂ ਤੂਹੇ ਕਿਰਪਾਣਾ ਤਿੱਖੀਆਂ ਨਾ ਲੋਹੋਂ ਧੋਈਆਂ ਪੂਰਾ ਸਰਣ ਬੀਜ ਨੂੰ ਰਕਾਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦੈ ਹੋਈਆਂ ਚੌਵੀ ਦੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆਂ ਤੇ ਗਾਂ ਨੰਗੀਆਂ ਸੂਰੀਆਂ ਦੇ ਤਣ ਲਾਈਆਂ ਗੋਸ਼ਤ ਗਿੱਧੀਆਂ ਬਿੱਧਣ ਰਾਤੀ ਆਈਆਂ ਮਰਦਾ ਘੋੜੀਆਂ ਜੋਗਣੀਆਂ ਮਿਲਤਾਈਆਂ ਲੋਹੂ ਪਾਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ ਭੱਜਦੀ ਕਥਾ ਸੁਣਾਈਆਂ ਰਾਜੇ ਸੁੰਭਥੈ ਭੂਈ ਨਾ ਪਾਉਣੇ ਪਾਈਆਂ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸਭੇ ਸੂਰਤਾਂ ਬਹੁਤੀ ਸ੍ਰੀ ਬਿਹਾਈਆਂ ਅੰਦਰ ਖੇਤ ਦੈ ਬਹੁਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੁੰਭ ਸੁਣੀ ਕਰ ਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਿ ਨਹਿ ਨਾ ਝਾਲੀ ਦੁਰਗਾ ਆਮਦੀ ਬਹੁਤੇ ਬੀੜ ਜਟਾਲੀ ਉੱਠੇ ਆਕ ਕੈ ਚੋਟਾਂ ਪਾਣ ਤਬਾਲੀ ਜਾਸਨ ਜੁੱਧ ਨੂੰ ਥਰ ਥਰ ਪ੍ਰਤਮੀ ਚਾਲੀ ਦਲਾ ਚੜੰਦਿਆਂ ਨਾਉ ਜਿਵੈ ਹੈ ਹਾਲੀ ਸਹਿ ਦਰਿਆਓ ਵਿੱਚ ਧੂੜ ਉਤਾਹਾਂ ਕਾਲੀ ਛੜੀ ਤੁਰੰਗ ਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰ ਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗ ਸ਼ਾਹ ਜਣ ਕਾ ਬਹਿ ਹਾਜੀ ਤੀਰੀ ਤੇ ਗੀ ਜਮ ਤੜੀ ਰਣਵੰਡੀ ਭਾਜੀ ਘਾਇਲ ਘੂਮਣ ਸੂਰਮੇ ਜਣ ਮਕਤ ਪਕਾਜੀ ਇੱਕ ਬੀਰ ਪਰੋਤੇ ਬਰਛੀਏ ਚਿਉਂ ਝੋਕ ਪਾਉਣ ਨਿਵਾਜੀ ਇੱਕ ਦੁਰਗਾ ਸੋਹੇ ਖੁਣਸਕਾਏ ਖੁਣਸਾਇਨ ਤਾਜੀ ਇੱਕ ਧਾਵਨ ਦੁਰਗਾ ਸਾਹਮਣੇ ਜਿਉਂ ਭੁਖਿਆਏ ਭਾਜੀ ਕਦੇ ਨਾ ਰੱਜੇ ਜੁੱਜ ਤੇ ਰੱਜ ਹੋਏ ਰਾਜੀ ਬਜੇ ਸੰਗਲੀਆਲੇ ਸੰਗਰ ਡੋਹਰੇ ਡਹੇ ਜੋ ਖੇਡ ਜਟਾਲੇ ਹੱਠਾਂ ਜੋੜ ਕੇ ਨਿਜੇ ਬੰਬਲੀਆਲੇ ਦਿਸਨ ਉਰੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤੈ ਦਾਨ ਵੀ ਸੂਲ ਹੋਈਆਂ ਕੰਗਾ ਵਾਛੜ ਕੱਤੀ ਸੂਰਿਆਂ ਵਿੱਚ ਖੇਤ ਖਤੰਗਾ ਧੂਹੇ ਕਿਰਪਾਣਾ ਤਿੱਖੀਆਂ ਬੜਲਾਹਣ ਅੰਗਾ ਪਹਿਲਾਂ ਦਲਾਂ ਮਿਲਣ ਦਿਆਂ ਭੇੜ ਪਿਆ ਨਿਹੰਗਾ ਪੌੜੀ ਓਰਣ ਫੌਜਾਂ ਆਈਆਂ ਬੀਰ ਚੜੇ ਕੰਧਾਰੀ ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ ਅੜਕ ਉੱਠੇ ਰਣ ਮਚਿਆ ਵੱਡੇ ਅਹੰਕਾਰੀ ਸੜਤਲ ਬਾਹਾਂ ਗੰਨ ਲੇ ਫੁੱਲ ਜੇ ਹੈ ਬਾੜੀ ਜਾਪੇ ਕੱਟੇ ਬਾਢੀਆਂ ਰੁਖ ਚੰਦਨ ਆਰੀ ਦੋਹਾਂ ਕੰਧਾਰਾ ਮੋਹੇ ਜੁੜੇ ਜਾਂ ਸੱਟ ਪਈ ਖਰਵਾਰ ਕਾਉ ਤੱਕ ਤੱਕ ਕਹਿ ਪਰ ਦੁਰਗ ਸ਼ਾਹ ਤੱਕ ਮਾਰੇ ਭਲੇ ਜੁਝਾਰ ਕਾਉ ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਸਵਾਰ ਕਾ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕੋ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਲਵਾਰ ਕਾਉ ਏਦੂ ਪਾਰ ਓਤ ਪਾਰ ਹਰਨਾਕਸ਼ ਕਈ ਹਜ਼ਾਰ ਕਾਉ ਜਿਣ ਇੱਕਾ ਰਹੀ ਕੰਧਾਰ ਕਾਉ ਸਤ ਰਹਿਮਤ ਤੇਰੇ ਵਾਰ ਕਾਉ ਪੌੜੀ ਦੁਆਂ ਕੰਧਾਰਾ ਮੋਏ ਜੁੜੇ ਸੱਟ ਪਈ ਜਮਧਾਨ ਕਾਉ ਤਦ ਖਿੰਗ ਨਸੁਮ ਨਚਾਇਆ ਡਾਲ ਉੱਪਰ ਬਰਗਸਤਾਨ ਕਾਉ ਫੜੀ ਬਿਲੰਦ ਮੰਗਾਏ ਉਸ ਫੁਰਮਾਇਸ ਕਰ ਮੁਲਤਾਨ ਕਾਉ ਗੁੱਸੇ ਆਈ ਸਾਹਮਣੇ ਰਣ ਅੰਦਰ ਕੱਥਣ ਘਾਣ ਕਾਉ ਅੱਗੇ ਤੇਕ ਵਗਾਈ ਦੁਰਗ ਸ਼ਾਹ ਬੜ ਸੁੰਭਣ ਬਹੀ ਪਲਾਣ ਕਾਉ ਰੜਕੀ ਜਾਏ ਕਹਿ ਧਰਤ ਕਾਉ ਬੜ ਪਾਹਣ ਬੜ ਕਿਕਾਣ ਕਾਉ ਬੀਰ ਪਲਾਣੋ ਡਿੱਗਿਆ ਕਰ ਸਿਜਦਾ ਸੁਮ ਸੁਜਾਨ ਕਾਉ

ਸਦ ਰਹਿਮਤ ਤੁਰੇ ਨਚਾਨ ਕਉ ਪੌੜੀ। ਦੁਰਗਾ ਅਤੈ ਦਾਨਵੀ ਗੈ ਸੰਗਰ ਕਥੇ, ਓਰਡ ਉੱਠੇ ਸੂਰਮੇ ਆ ਡਾਹੇ ਮੱਥੇ, ਕੱਟ ਤੁਫੰਗੀ ਕੈ ਬਰੀ ਦਲਗਾਹੇ ਨਿਕੱਥੇ। ਦੇਖਣ ਜੰਗ ਫਰੇਸ਼ ਤੇ ਅਸਮਾਨੋ ਲੱਥੇ ਪੌੜੀ, ਤੂਆਂ ਕੰਧਾਰਾ ਮੋਏ ਜੁੜੇ ਦਲ ਘੁਰੇ ਨਗਾਰੇ। ਓਰੜ ਆਏ ਸੂਰਮੇ ਸਿਰਦਾਰ ਰਣਿਆਲੇ, ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ, ਟੋਪ ਪਟੇਲਾ ਪੱਖ ਰਾਂਗਲ ਸਾਂਝ ਸਵਾਰੇ। ਲੈ ਕੇ ਬਰਛੀ ਦੁਰਗ ਸ਼ਾਹ ਬਹੁ ਦਾਨਵ ਮਾਰੇ, ਚੜੇ ਰਥੀ ਗਜ ਘੋੜਈ ਮਾਰ ਭੁਇੰ ਤੇ ਡਾਰੇ। ਜਾਣ ਹਲਵਾਈ ਸੀਖ ਨਾਲ

ਲਾਈ ਰਾਜੇ ਸੁਮਨੋ ਰਤ ਪੀਐ ਪਿਆਰੀ ਸੁੰਬ ਪਲਾਣੋ ਡਿੱਗਿਆ ਉਪਮਾ ਵਿਚਾਰੀ ਡੁੱਬ ਰਤੂ ਨਾਲੋ ਨਿਕਲੀ ਬਰਛੀ ਦੁਧਾਰੀ ਜਾਣ ਰਜਾ ਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂ ਤੇ ਦੁਰਗ ਸ਼ਾਹ ਗਹਿ ਸੁਭਨੀ ਬਾਹੀ ਸੁੰਭ ਨਿਸੁੰਭ ਸੰਘਾਰਿਆ ਵਤ ਜੇਹੇ ਸਾਹੀ ਫੌਜਾਂ ਰਾਖਸ਼ ਆਰੀਆਂ ਦੇਖ ਰੋਵਣ ਤਾਹੀ ਮੋਏ ਘੜੂਚੇ ਘਾਹ ਦੇ ਸ਼ਰਘੋੜੇ ਰਾਹੀ ਭੱਜਦੇ ਹੋਏ ਮਾਰੀਆਨਾ ਮੁੜ ਝਾਕਣ

ਰੁਵਾਲ ਛੰਦ ਤਾਉ ਪ੍ਰਸਾਦ ਬੋਲ ਬਿਪਨ ਮੰਤਰ ਮਿੱਤਰਾ ਨ ਜਗ ਕੀਨ ਪਾਰ ਇੰਦਰ ਔਰ ਉਪਿੰਦਰ ਲੈ ਕੇ ਬੋਲ ਕੈ ਮੁਖ ਚਾਰ ਆਨ ਪਾਤਨ ਕੀਜੀ ਆਪ ਜਗ ਕੋ ਆਰੰਭ ਆਜ ਮੋਹਿ ਉਚਾਰੀਐ ਸੁਨ ਮਿੱਤਰ ਮੰਤਰ ਅਸੰਭ ਮਾਸ ਕੇ ਪਲਕਾੜ ਕੈ ਪੜ ਵੇਦ ਮੰਤਰ ਪਾਰ ਅਗਨ ਭੀਤਰ ਹੋਮੀ ਐ ਸੁਨ ਰਾਜ ਰਾਜ ਅਵਿਚਾਰ ਛੇਦ ਚਿੱਛਰ ਬਿੜਾ ਲਾਸੁਰ ਧੂਲੀ ਕਰਨ ਖਪਾਏ ਮਾਰ ਦਾਨਵ ਕਉ ਕਰਿਓ ਮੱਖ ਦੈਤ ਮੇਦ ਮਨਾਏ ਤੈਸੀ ਮੱਖ ਕੀਜੀਐ ਸੁਨ ਰਾਜ ਰਾਜ ਪ੍ਰਚੰਡ ਜੀਤ ਦਾਨਵ ਦੇਸ ਕੇ ਬਲਵਾਨ ਪੁਰਖ ਅਖੰਡ ਤੈਸੀ ਮੱਖ ਮਾਰ ਕੈ ਸਿਰ ਇੰਦਰ ਛਤਰ ਫਿਰਾਏ ਜੈਸ ਸੁਰ ਸੁਖ ਪਾਇਓ ਤਿਵ ਸੰਤ ਹੋਏ ਸਹਾਏ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਬੀਸ ਅਵਤਾਰ ਚੌਪਈ ਅਬ ਚੌਬੀਸ ਉਚਰੋਂ ਅਵਤਾਰਾ ਜੈ ਬਿਦ ਤਿਨਕਾ ਲਖਾ ਅਖਾਰਾ ਸੁਨਿਓ ਸੰਤ ਸਬੈ ਚਿਤ ਲਾਈ ਬਰਨਤ ਸਿਆਮ ਜਥਾ ਮਤ ਪਾਈ ਜਾਵੇ ਜਬ ਜਬ ਹੋਤ ਅਰਿਸ਼ਟ ਪਾਰਾ ਤਬ ਤਬ ਦੇਹ ਤਰਤ ਅਵਤਾਰਾ ਕਾਲ ਸਮਨ ਕੋ ਪੇਖ ਤਮਾਸਾ ਅੰਤਹਿ ਕਾਲ ਕਰਤ ਹੈ ਨਾਸਾ ਚੌਪਈ ਕਾਲ ਸਬਨ ਕਾ ਕਰਤ ਪਸਾਰਾ ਅੰਤ ਕਾਲ ਸੋਈ ਖਾਪਨ ਹਾਰਾ ਆਪਨ ਰੂਪ ਅਨੰਤਰ ਧਨ ਹੀ ਆਪਨ ਮਦ ਲੀਨ ਪੁਨ ਕਰ ਹੀ ਚੌਪਈ ਇਨ ਮੈਂ ਸ੍ਰੇਸ਼ਟ ਸੋ ਦਸ ਅਵਤਾਰਾ ਜਿਨ ਮੈਂ ਰਮਿਆ ਰਾਮ ਮਾਰਾ ਅਨੰਤ ਚਤੁਰ ਦਸ ਗਨ ਅਵਤਾਰੂ ਕਉ ਸੋ ਤਿੰਨ ਤਿੰਨ ਕੀਏ ਅਕਾਰੂ ਚੌਪਈ ਕਾਲ ਆਪਨੋ ਨਾਮ ਛੁਪਾਈ ਅਵਰਣ ਕੇ ਸਿਰ ਦੈਬਰੀ ਆਈ ਆਪਨ ਰਹਿਤ ਨਿਰਾਲਮ ਜਗਤੇ ਜਾਨ ਲਏ ਜਾਨਾ ਮੈਂ ਤਪਤੇ ਚੌਪਈ ਆਪ ਰਚੇ ਆਪੇ ਕਲਕਾਏ ਅਵਰਣ ਕਹਿ ਦੈ ਮੂੰਡ ਹਟਾਏ ਆਪ ਨਿਰਾਲਮ ਰਹਾ ਨਾ ਪਾਇਆ ਤਾਂ ਤੇ ਨਾਮ ਬੇਅੰਤ ਕਹਾਇਆ ਚੌਪਈ ਜੋ ਚੌਬੀਸ ਅਵਤਾਰ ਕਹਾਏ ਤਿੰਨ ਭੀ ਤੁਮ ਪ੍ਰਭ ਤਨਕ ਨਾ ਪਾਏ ਸਭੀ ਜਗਤ ਭਰਮੇ ਪਵਰਾਯੰਗ ਤਾਂ ਤੇ ਨਾਮ ਬੇਅੰਤ ਕਹਾਯੰਗ ਚੌਪਈ ਸਭੀ ਛਲਤ ਨਾ ਆਪ ਛਲਾਇਆ ਤਾਂ ਤੇ ਛਲੀਆ ਆਪ ਕਹਾਇਆ ਸੰਤਨ ਦੁਖੀ ਨਿਰਖ ਅਗਲਾ ਗਵੈ ਦੀਨ ਬੰਧ ਤਾਂ ਤੇ ਕਹਿਲਾਵੇ ਚੌਪਈ ਅੰਤ ਕਰਤ ਸਭ ਜਗੋ ਕਾਲਾ ਨਾਮ ਕਾਲ ਤਾਂ ਤੇ ਜਗੜਾਲਾ ਸਮੈ ਸੰਤ ਪਰ ਹੋਤ ਸਹਾਈ ਤਾਂ ਤੇ ਸੰਖਿਆ ਸੰਤ ਸੁਣਾਈ ਚੌਪਈ ਨਿਰਖ ਦੀਨ ਪਰ ਹੋਤ ਦਿਆਰਾ ਦੀਨ ਬੰਧ ਹਮ ਤਬੈ ਵਿਚਾਰਾ ਸੰਤਨ ਪਰ ਕਰੁਣਾ ਰਸ ਢਰਹੀ ਕਰੁਣਾ ਨਿਧ ਤਬ ਕਰੁਣਾ ਨਿਧ ਜਗ ਤਬੈ ਉਚਰਹੀ ਚੌਪਈ ਸੰਕਟ ਹਰਨ ਸਾਧ ਵਨ ਸਦਾ ਸੰਕਟ ਹਰਨ ਨਾਮ ਪਇਓ ਤਦਾ ਦੁਖ ਦਾਹਤ ਸੰਤਨ ਕੇ ਆਇਓ ਦੁਖ ਦਾਹਨ ਪ੍ਰਭ ਤਦਿਨ ਕਹਾਇਓ ਚੌਪਈ ਰਹਾ ਅਨੰਤ ਅੰਤ ਨਹੀਂ ਪਾਇਓ ਜਾਂ ਤੇ ਨਾਮ ਬੇਅੰਤ ਕਹਾਇਓ ਜਗਮ ਰੂਪ ਸਬਨ ਕੇ ਤਰਤਾ ਜਾਂ ਤੇ ਨਾਮ ਬਖਣੀਅਤ ਕਰਤਾ ਚੌਪਈ ਕਿਨਹੂੰ ਕਹੂੰ ਨਾ ਤਾਹੀਂ ਲਿਖਾਇਓ ਇਹ ਕਰ ਨਾਮ ਅਲੱਖ ਲਿਖਾਇਓ ਜੋਨ ਜਗਤ ਮੈਂ ਕਬੂ ਨਾ ਆਇਆ ਜਾਂ ਤੇ ਸੁਭੋ ਜੋਨ ਬਤਾਇਆ ਚੌਪਈ ਬ੍ਰਹਮਾ ਦੇਕ ਸਭ ਹੀ ਪਚ ਹਾਰੇ ਵਿਸ਼ਨ ਮਹੇਸ਼ਵਰ ਕੌਣ ਵਿਚਾਰੇ ਚੰਦ ਸੂਰਜਿਨ ਕਰੇ ਵਿਚਾਰਾ ਤਾਂ ਤੇ ਜਨੀਅਤ ਹੈ ਕਰਤਾਰਾ ਚੌਪਈ ਸਦਾ ਪੇਖ ਪੇਖੀ ਰਹੀ ਤਾਂ ਤੇ ਜਗਤ ਪੇਖੀ ਕਈ ਅਲਖ ਰੂਪ ਕਿਨਹੂੰ ਨੇ ਜਾਣਾ ਤਹਿ ਕਰ ਜਾਤ ਅਲੇਖ ਬਖਾਨਾ ਚੌਪਈ ਰੂਪ ਅਨੂਪ ਸਰੂਪ ਅਪਾਰਾ ਪੇਖ ਅਪੇਖ ਸੁਮਨ ਤੇ ਨਿਆਰਾ ਦਾਇਕ ਸਭੋ ਅਜਾਤੀ ਸਭ ਤੇ ਜਾਣ ਲਇਓ ਕਰਤਾ ਹਮ ਤਬ ਤੇ ਚੌਪਈ ਲਗਨ ਸੰਗਤ ਤੇ ਰਹਿਤ ਨਿਰਾਲਮ ਹੈ ਯਹ ਕਥਾ ਜਗਤ ਮੈਂ ਮਾਲਮ ਜੰਤਰ ਮੰਤਰ ਤੰਤਰ ਨਿਝਾਇਆ ਪੇਖ ਕਰਤ ਕਿਨਹੂੰ ਨਹੀਂ ਪਾਇਆ ਚੌਪਈ ਜਗ ਆਪਨ ਆਪਨ ਉੜ ਜਾਣਾ ਪਾਰ ਬ੍ਰਹਮ ਕਾਉ ਨਾ ਪਛਾਣਾ ਇੱਕ ਮੜੀਅਨ ਘਬਰਨ ਵੇ ਜਾਹੀ ਦੁਹਨ ਮੈਂ ਪਰਮੇਸ਼ਰ ਨਾਈ ਚੌਪਈ ਇਹ ਦੂ ਮੋਹ ਬਾਦ ਮੋਹ ਪਚੇ ਇਨ ਤੇ ਨਾਥ ਨਿਰਾਲੇ ਬਚੇ ਜਾਂ ਤੇ ਛੂਟ ਗਏ ਭ੍ਰਮ ਉਪਾਰ ਉਰਕਾ ਤੈ ਆ ਗਏ ਹਿੰਦੂ ਕਿਆ ਤੁਰਕਾ ਚੌਪਈ ਇੱਕ ਤਸਬੀ ਇੱਕ ਮਾਲਾ ਤਰਹੀ ਇਹ ਕੁਰਾਨ ਪੁਰਾਣ ਉਚਰੀ ਕਰਤ ਵਿਰੁੱਧ ਗਏ ਮਰਮੂੜਾ ਪ੍ਰਭ ਕੋ ਰੰਗ ਨਾ ਲਾਗਾ ਗੂੜਾ ਜਾਵੇ ਜੋ ਜੋ ਰੰਗ ਏਕੇ ਰਾਜੇ ਤੇ ਤੇ ਲੋਕ ਲਾਜ ਤਜ ਨਾਚੇ ਆਦਿ ਪੁਰਖ ਜਿਨ ਏਕ ਪਛਾਣਾ ਦੁਤੀ ਭਾਵ ਨਾ ਮਨ ਮਹਿ ਆਨਾ ਚੌਪਈ ਜੇ ਜੇ ਭਾਵ ਦੁਤੀਆ ਮਹਿ ਰਾਜੇ ਤੇ ਮੀਤ ਮਿਲਨ ਤੇ ਬਾਚੇ ਏਕ ਪੁਰਖ ਜਿਨ ਨੈਕ ਪਛਾਣਾ ਤਿੰਨ ਹੀ ਪਰਮ ਤੱਤ ਕਹਿ ਜਾਣਾ ਚੌਪਈ ਜੋਗੀ ਸੰਨਿਆਸੀ ਹੈ ਜੇ ਤੇ ਮੁੰਡੀਆ ਮੁਸਲਮਾਨ ਗਣਤੇ ਤੇ ਪੇਖ ਤਰੇ ਲੂਟਰ ਸੰਸਾਰਾ ਸ਼ਬਦ ਸਾਧ ਜੈ ਨਾਮ ਅਧਾਰਾ ਚੌਪਈ ਪੇਟ ਹੇਤ ਨਰ ਡਿਮ ਦਿਖਾਈ ਡਿਮ ਕਰੇ ਬਿਨ ਪਈਅਤ ਨਾਹੀ ਜਿਨ ਨਰ ਏਕ ਪੁਰਖ ਹੈ ਤੇ ਆਇਓ ਤਿਨ ਕਰ ਡਿਮ ਨਾ ਕਿਸੀ ਦਿਖਾਇਓ ਚੌਪਈ ਡਿਮ ਕਰੇ ਬਿਨ ਹਾਥ ਨਾ ਆਵੇ ਕਹੂ ਨ ਕਾਹੂ ਸੀਸ ਨਿਵਾਵੈ ਜੋ ਇਹ ਪੇਟ ਨ ਕਾਹੂ ਹੋਤਾ ਰਾਵ ਰੰਗ ਕਾਹੂ ਕੋ ਕਹਿਤਾ ਚੌਪਈ ਜਿਨ ਪ੍ਰਭ ਏਕ ਵਹਿ ਠਹਿਰਾਇਓ ਤਿਨ ਕਰ ਡਿਮ ਨਾ ਕਿਸੂ ਦਿਖਾਇਓ ਸੀਸ ਦਿਓ ਉਨ ਸਿਰ ਨਾ ਦੀਨਾ ਰੰਚ ਸਮਾਨ ਦੇਹ ਕਰਤੀ ਨਾ ਚੌਪਈ ਕਾਨ ਛੇਦ ਜੋਗੀ ਕਹਿਵਾਇਓ ਆਤ ਪ੍ਰਪੰਚ ਕਰ ਬਨਹਿ ਸਿਧਾਇਓ ਏਕ ਨਾਮ ਕੋ ਤਤ ਨਾ ਲਇਓ ਬਨ ਕੋ ਭਇਓ ਨ ਗ੍ਰਹਿ ਕੋ ਭਇਓ ਚੌਪਈ ਕਾਂ ਲਗੈ ਕਬ ਕਥੈ ਵਿਚਾਰਾ ਰਸਨਾ ਏਕ ਨ ਪਈਅਤ ਪਾਰਾ ਜਹਿ ਵਾ ਕੋਟ ਕੋਟ ਉਹ ਤਰੈ ਗੁਣ ਸਮੁੰਦਰ ਤਵੈ ਪਾਰ ਨਾ ਪਰੈ ਚੌਪਈ ਪ੍ਰਥਮ ਕਾਲ ਸਭ ਜਗੋ ਤਾਂ ਤੇ ਭਇਓ ਤੇਜ ਵਿਖਿਆ ਤਾ ਸੋਈ ਭਵਾਨੀ ਨਾਮ ਕਹਾਈ
ਜਿਨ ਸਿਗਰੀ ਯਹ ਸ੍ਰਿਸ਼ਟ ਉਪਾਈ ਚੌਪਾਈ ਪ੍ਰਥਮੈ ਓਅੰਕਾਰ ਤਿਨਕਾ ਸੋਤਨ ਪੂਰ ਜਗਤ ਮੋਰਾ ਤਾਂਤੇ ਜਗਤ ਭਯੋ ਵਿਸਥਾਰਾ ਪੁਰਖ ਪ੍ਰਕ੍ਰਿਤ ਜਬ ਦੂਹ ਵਿਚਾਰਾ ਚੌਪਈ ਜਗਤ ਭਯੋ ਤਾਂਤੇ ਸਭ ਜਨੀਅਤ ਚਾਰ ਖਾਨ ਅਰ ਪ੍ਰਗਟ ਪਖਨੀਅਤ ਸਗਤ ਇਤੀ ਨਹਿ ਵਰਨ ਸੁਨਾਉ ਭਿੰਨ ਪਿਰ ਕਾ ਨਾਮ ਬਤਾਉ ਚੌਪਈ ਬਲੀ ਅਬ ਬਲੀ ਬਲੀ ਅਬ ਬਲੀ ਦੋ ਉਪਜਾਏ ਊਚ ਨੀਚ ਕਰ ਭਿੰਨ ਦਿਖਾਏ ਬਾਪ ਧਰ ਕਾਲ ਬਲੀ ਬਲਵਾਨਾ ਆਪੈ ਰੂਪ ਧਰਤ ਪਯੋ ਨਾਨਾ ਚੌਪਈ ਭਿੰਨ ਭਿੰਨ ਜਿਮ ਦੇਹ ਤਰਾਏ ਤਿਮ ਤਿਮ ਕਰ ਅਵਤਾਰ ਕਹਾਏ ਪਰਮ ਰੂਪ ਜੋ ਏਕ ਕਹਾਇਓ ਅੰਤ ਸਭੋ ਤੈ ਮਦ ਮਿਲਾਇਓ ਚੌਪਈ ਜਿਤਕ ਜਗਤ ਕੇ ਜੀਵ ਬਖਾਨੋ ਏਕ ਜੋਤ ਸਭ ਹੀ ਮੈਂ ਜਾਨੋ ਕਾਲ ਰੂਪ ਭਗਵਾਨ ਭਨੈ ਬੋ ਤਾਂ ਮੈਂ ਲੀਨ ਜਗਤ ਸਭ ਵਹਿ ਬੋ ਚੌਪਈ ਜੋ ਕਿਛ ਦੇਸ਼ਟ ਅਗੋਚਰ ਆਵਤ ਤਾਂ ਕਹੋ ਮਨ ਮਾਇਆ ਠਹਿਰਾਵਤ ਇਕ ਹੈ ਆਪ ਸਮਨ ਮੋ ਵਿਆਪਾ ਸਭ ਕੋਈ ਭਿੰਨ ਭਿੰਨ ਕਰਥਾ ਪਾ ਚੌਪਈ ਸਭ ਹੀ ਮੈਂ ਰਮ ਰਹਿਓ ਅਲੇਖਾ ਮਾਂਗਤ ਭਿੰਨ ਭਿੰਨ ਤੇ ਲੇਖਾ ਜਿਨ ਨਰ ਏਕ ਵਹਿ ਠਹਿਰਾਇਓ ਤਿਨ ਹੀ ਪਰਮ ਤਤ ਕਹਿ ਪਾਇਓ ਚੌਪਈ ਏਕ ਏਕ ਹੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵਤ ਕਹੂੰ ਪੂਪਾ ਭਿੰਨ ਭਿੰਨ ਸਭਨ ਉਵਰ ਜਾਇਓ ਸਭ ਤੇ ਜੁਦੋ ਨ ਕਿਨੂੰ ਪਾਇਓ ਚੌਪਈ ਭਿੰਨ ਭਿੰਨ ਸਭ ਹੂੰ ਉਪਜਾਇਓ ਭਿੰਨ ਭਿੰਨ ਕਰ ਤਿਨੂੰ ਕਪਾਇਓ ਆਪ ਕਿਸੂ ਕੋ ਦੋਸ ਨਾ ਲੀਨਾ ਔਰਨ ਸਿਨ ਬੁਰਿਆਈ ਦੀਨਾ ਚੌਪਈ ਸੰਖਾ ਸੁਰ ਦਾਨੋ ਪੁਨ ਭਯੋ ਬਹੁਵਿਧ ਕਹਿ ਜਗੋ ਦੁਖ ਦਯੋ ਮੱਛ ਅਵਤਾਰ ਆਪ ਪੁਨ ਤਰਾ ਆਪਣ ਜਾਪ ਆਪ ਮੁਕਰਾ ਚੌਪਈ ਤੋ ਪ੍ਰਥਮੈ ਤੁਛ ਮੀਨ ਬਬ ਧਰਾ ਪੈਠ ਸਮੁੰਦਰ ਚੱਕ ਝੋਰਨ ਕਰਾ ਪੁਨ ਪੁਨ ਕਰਤ ਭਯੋ ਵਿਸਥਾਰਾ ਸੰਖਾ ਸੁਰ ਤਬ ਕੋ ਵਿਚਾਰਾ ਚੌ ਭੁਜੰਗ ਪ੍ਰਿਆਦ ਛੰਦ ਤਬੈ ਕੋਪ ਗਰਜਿਓ ਬਲੀ ਸੰਖ ਪੀਰੰਗ ਤਰੇ ਸ਼ਸਤ੍ਰ ਅਸਤਰੰਗ ਸਜੇ ਲੋਹ ਚੀਰੰਗ ਚਤੁਰ ਬੇਦ ਪਾਤੰਕਿਓ ਸਿੰਧ ਮਧੰਗ ਤਰਸਿਓ ਅਸ਼ਟ ਨੈਣੰਗ ਕਰਿਓ ਜੁਧ ਸੁਧੰਗ ਭੁਜੰਗ ਪ੍ਰਿਆਤ ਛੰਦ ਤਬੈ ਸੰਬਰੇ ਦੀਨ ਹੇਤੰਗ ਦਿਆਰੰਗ ਧਰੇ ਲੋਕ ਰੋਹੰਗ ਕਿਰਪਾ ਕਹਿ ਕਿਰਪਾਲੰਗ ਮਹਾਂ ਸਤਰ ਪਾਤੰਗ ਕਰੇ ਅਸਤ੍ਰ ਕਾਤੰਗ ਟਰੇ ਦੇਵ ਸਰਬੰਗ ਗਿਰੇ ਲੋਕ ਸਾਤੰਗ ਭੁਜੰਗ ਪ੍ਰਿਆਤ ਛੰਦ ਪਏ ਅਤਰ ਕਾਤੰਗ ਗਿਰੇ ਚੌਰ ਚੀਰੰਗ ਰੁਲੇ ਤਛ ਮੁੱਛੰਗ ਉਠੇ ਤਛ ਤੀਰੰਗ ਗਿਰੇ ਸੁੰਡ ਮੁੰਡੰਗ ਰਣੰਗ ਭੀਮ ਰੂਪੰਗ ਮਨੋ ਖੇਲ ਪੌਟੇ ਹਟੀ ਫਾਗ ਜੂਪੰਗ ਭੁਜੰਗ ਪ੍ਰਿਆਤ ਛੰਦ ਬਏ ਖਗਿਅੰਗ ਖੇਤ ਖੰਗੰਗ ਸੋ ਧੀਰੰਗ ਸੁਭੈ ਸ਼ਸਤ੍ਰ ਸੰਜਾਨ ਸੋ ਸੂਰ ਬੀਰੰਗ ਗਿਰੇ ਗੌਰ ਗਾਜੀ ਖੁਲੇ ਬੀ ਹੱਥ ਮੱਥੰਗ ਨਚਿਓ ਰੁਦ ਰੁਦੰਗ ਨਚੇ ਮੱਛ ਮੱਥੰਗ ਰਸਾਵਲ ਛੰਦ ਮਹਾਵੀਰ ਗਜੇ ਸੁਭੰਗ ਸ਼ਸਤ੍ਰ ਸਜੇ ਬਧੇ ਗਜ ਗਾਹੰਗ ਸੋ ਹੁਰੰਗ ਉਸ਼ਾਹਿੰਗ ਰਸਾਵਲ ਛੰਦ ਢਲਾ ਟੁਕ ਢਾਲੰਗ ਚਮੀ ਤੇਗ ਕਾਲੰਗ ਟਾ ਕੱਟ ਬਾਹੈ ਉਬੈ ਜੀਤ ਚਾਹੈ ਸਾਵਲ ਛੰਦ ਮੁਛੰਗ ਮੁਖ ਬੰਕੀ ਤਮੰਗ ਤੇਜ ਤੰਕੀ ਫਿਰੈ ਗੌਰ ਗਾਜੀ ਨਚੈ ਤੁੰਦ ਤਾਜੀ ਭੁਜੰਗ ਛੰਦ ਪਰਿਓ ਰੋਸ ਸੰਖਾ ਸੁਰੰਗ ਦੇਖ ਸੈਣੰਗ ਤਪੇ ਵੀਰ ਬਖਤਰੰਗ ਕੀਏ ਰਕਤ ਨੈਣੰਗ ਭੁਜਾ ਠੋਕ ਭੁਪੰਗ ਕਰਿਓ ਨਾਦ ਉਚੰਗ ਸੁਣੇ ਗਰਭਣੀਆਨ ਕੇ ਗਰਭ ਮੁਚੰਗ ਭੁਜੰਗ ਲਗੇ ਠਾਮ ਠਾਮੰਗ ਦਮਾਮੰਗ ਦਮੰਕੇ ਖੁਲੇ ਖੇਤ ਮੋਹ ਖਗ ਖੁਨੀ ਖਿਮੰਕੇ ਭਏ ਕਰੂਰ ਭਾਂਤੰਗ ਕਮਾਣ ਕਣਕੇ ਨਚੇ ਵੀਰ ਬੈਤਾਲ ਭੂਤੰਗ ਬਣਕੇ ਭੁਜੰਗ ਪ੍ਰਿਓ ਆਯੁਧੰਗ ਸਾਯੁਧੰਗ ਵੀਰ ਖੇਤੰਗ ਨਜੇ ਕੰਧ ਹੀਣੰਕ ਬੰਧੰਗ ਅਚੇਤੰਗ ਖੁਲੇ ਖਗ ਖੁਨੀ ਖਿਆਲੰਗ ਤੰਗ ਭਜੇ ਕਾਤਰੰਗ ਸੂਰ ਬਜੇ ਨਿਹੰਗੰਗ ਭੁਜੰਗ ਕਟੇ ਚਰਮ ਪਰ ਮੰਗਰੀਓ ਸ਼ਸਤ੍ਰ ਅਸਤਰੰਗ ਭਰੇ ਪੈ ਭਰੇ ਭੂਤ ਭੂਮੰਗ ਨਰੇ ਅਸਤਰੰਗ ਰਣੰਗ ਰੰਗ ਰਤੇ ਸਭੀ ਰੰਗ ਭੂਪੰਗ ਰੇ ਜੁਧ ਮਧੰਗ ਬਲੀ ਝੂਮ ਝੁਮੰਗ ਭਜੰਗ ਭਯੋ ਦੁੰਦ ਜੁਦੰਗ ਰਣੰਗ ਸੰਗ ਮੱਛੰਗ ਮਨੋ ਦੋ ਗਿਰੰਗ ਜੁਧ ਜੁਟੇ ਸਪੱਛੰਗ ਕਟੇ ਮਾਸ ਟੁਕੰਗ ਪਖੇ ਗ੍ਰਿਧ ਬ੍ਰਿਧੰਗ ਹਸੀ ਜੋਗਣੀ ਚੌ ਸਠਾ ਸੁਰ ਸੁਦੰਗ ਭੁਜੰਗ ਕਿਉ ਧਾਰ ਬੇਦੰਗ ਹਤੇ ਸੰਖ ਬੀਰੰਗ ਤਜੋ ਮੱਛ ਰੂਪੰਗ ਸਰਜੋ ਸੁੰਦਰ ਚੀਰੰਗ ਸਵੈ ਦੇਵ ਥਾਪੇ ਕਿਉ ਦੁਸ਼ਟ ਨਾਸੰਗ ਤਰੇ ਸਰਬਦਾਨੋ ਭਰੇ ਜੀਵਤ ਰਾਸੰਗ ਤ੍ਰਿਭੰਗੀ ਛੰਦ ਸੰਖਾ ਸੁਰ ਮਾਰੇ ਬੇਦ ਉਧਾਰੇ ਸ਼ਸਤ੍ਰ ਸੰਘਾਰੇ ਜਸ ਲੀਨੋ ਦੇਵੇ ਸਬਲਾਇਓ ਰਾਜ ਬਿਠਾਇਓ ਛਤਰ ਫਿਰਾਇਓ ਸੁਖਦੀਨੋ ਕੋਟੰਗ ਬਜੇ ਬਾਜੇ ਅਮਰੇਸੁਰ ਗਾਜੇ ਸੁਭ ਘਰ ਸਾਜੇ ਸ਼ੁਕ ਹਰੇ ਦੈ ਕੋਟਕ ਦਕਸ਼ਨਾ ਕਰੋਰ ਪ੍ਰਦਰਸ਼ਨਾ ਆਨ ਸੋ ਮੱਛ ਕੇ ਪਾਂਚ ਪਰੇ ਏਕ ਸ੍ਰੀ ਬਚਨਾਟਕ ਮੱਛ ਅਵਤਾਰ ਕਤਨੰਗ ਸੰਖਾ ਸੁਰਬਦ ਹੈ।

ਬਹੁਤ ਕਾਲ ਬੀਤਰ ਭਇਓ ਜਬੈ ਅਸੁਰਨ ਬੰਸ ਪ੍ਰਗਟ ਭਇਓ ਤਬੈ ਅਸੁਰ ਲਗੇ ਬਹੁ ਕਰੇ ਬਿਖਾਦਾ ਕਿਨਹੂ ਨਾ ਤਿਨੈ ਤਨਕ ਮੈਂ ਸਾਦਾ ਸਕਲ ਦੇਵ ਇਕੱਠੇ ਤਾਂ ਪਏ ਛੀਰ ਸਮੁੰਦਰ ਜੈਥੋ ਤਹਿ ਗਏ ਬਹੁ ਚਿਰ ਬਸਤ ਪਏ ਤੈ ਧਾਂ ਠਾਮਾ ਬਿਸਨ ਸਹਿਤ ਬ੍ਰਹਮਾ ਜੈ ਨਾਮਾ ਬਾਰ ਬਾਰ ਹੀ

ਉੱਜਲ ਅਸਤਾਰੰਗ ਲਸਤ ਪਾਰੰਗ ਕਰਨ ਲੁਝਾਰੰਗ ਸ਼ਬਦਾਰੰਗ ਸ਼ੋਭਤ ਸਿਮ ਜਿਮ ਆਰੰਗ ਅਤ ਸ਼ਬਦਾਰੰਗ ਸੋਭਿਤ ਸੁਧਾਰੰਗ ਅਰਗਾਰੰਗ ਜੈ ਪਤਰੰਗ ਦਾਤਿੰਗ ਮਰਜਿਨੰਗ ਮਾਤੀ ਸਰੁਣਗ ਰਾਤੀ ਜੈ ਜੰਗੰਗ ਦੁਰਜਨ ਦਲ ਹੰਤੀ ਅਛਲ ਜਯੰਤੀ ਕਿਰਵਿਕ ਹੰਤੀ ਭੈ ਹਰਣੰ ਕਲਸ ਪਰ ਹਰੰਤ ਭਜਤ ਰਣ ਸੂਰੰਗ ਥਰ ਹਰ ਕਰਤ ਲੋਤਨ ਪੂਰੰਗ ਤੜਪੜ ਭਜੈ ਤਬਲ ਅਰਤੂਰੰਗ ਘੁੰਮੀ ਪੇਖ ਸੁਭਟ ਰਣ ਹੂਰੰਗ ਤ੍ਰਿਭੰਗੀ ਛੰਦ ਘੁੰਮੀ ਰਣ ਹੂਰੰਗ ਨਭ ਚਰ ਪੂਰੰਗ ਲਖ ਲਖ ਸੂਰੰਗ ਮਨ ਮੋਹੀ ਆਰੁਣ ਤਨ ਬਾਣੰਗ ਸ਼ਬ ਅਪ੍ਰਪਾਣੰਗ ਅਤ ਦੁਤ ਖਾਣੰਗ ਤਨ ਸੋਹੀ ਕਾਛਨੀ ਸੁਰੰਗੰਗ ਸ਼ਬ ਅੰਗ ਅੰਗੰਗ ਲਜਤ ਅਨੰਗੰਗ ਲਖ ਰੂਪੰਗ ਸਾਇਕ ਦ੍ਰਿਗ ਹਰਣੀ ਕੁਮਤ ਪ੍ਰਜਣਨੀ ਬਰਪਰ ਬਰਣੀ ਬੁੱਧ ਕੂਪੰਗ ਕਲਸ ਕਮਲ ਬਦਨ ਸਾਇਕ ਮ੍ਰਿਗ ਹਰਣੀ ਮ੍ਰਿਗ ਨੈਣੀ ਰੂਪ ਰਾਸ ਸੁੰਦਰ ਪਿਗ ਬੈਣੀ ਮ੍ਰਿਗ ਪਤ ਕਟ ਛਾਜਤ ਗਜ ਗੈਣੀ ਨੈਣ ਕਟਾਸ਼ ਮਨਹਿ ਹਰ ਲੈਣੀ ਤ੍ਰਿਭੰਗੀ ਛੰਦ ਸੁੰਦਰ ਮ੍ਰਿਗ ਨੈਣੀ ਸੁਰ ਪਿਗ ਬੈਣੀ ਚਿਤ ਹਰ ਲੈਣੀ ਗਜ ਗੈਣੰਗ ਮਾਧੁਰ ਬਿਦ ਬਦਨੀ ਸੁਬੁੱਧਨ ਸਦਨੀ ਕੁਮੁਤਿਨ ਕਦਨੀ ਛਬ ਮੈਣੰਗ ਅੰਗ ਕਾ ਸੁਰੰਗੀ ਨਟਵਰ ਰੰਗੀ ਝਾਂਜ ਉਤੰਗੀ ਪਗ ਧਾਰੰਗ ਬੇਸਰ ਗਜਰਾਰੰਗ ਬਹੁਚ ਅਪਾਰੰਗ ਕਾਥਸ ਘੁੰਗਰਾਰੰਗ ਆਹਾਰੰਗ ਕਲਸ ਚਿਬਕ ਚਾਰ ਸੁੰਦਰ ਛਬ ਤਾਰੰਗ ਠਾਰ ਠਾਰ ਮੁਕਤਨ ਕੇ ਹਾਰੰਗ ਕਰ ਕੰਗਨ ਪਹੁੰਚੀ ਉਜੀਆਰੰਗ ਨਿਰਖ ਮਦਨ ਦੁੱਤ ਹੋਤ ਸੁਮਾਰੰਗ ਤ੍ਰਿਭੰਗੀ ਛੰਦ ਸੋਭਤ ਛਬ ਧਾਰੰਗ ਕੱਚ ਕੁਕਰਾਰੰਗ ਰਸਨ ਰਸਾਰੰਗ ਉਰਜੀਆਰੰਗ ਪਹੁੰਚੀ ਗਜਰਾਰੰਗ ਸੋ ਬਿਦ ਸੁਧਾਰੰਗ ਮੁਕਤਨ ਹਾਰੰਗ ਉਰਤਾਰੰਗ ਸੋਹਤ ਚਖਚਾਰੰ ਰੰਗ ਰੰਗਾਰੰਗ ਬਿਬਿਧ ਪ੍ਰਕਾਰੰਗ ਅਤ ਆਂਜੇ ਬਿਖ ਧਰ ਮ੍ਰਿਗ ਜੈਸੇ ਜਲਜ ਨ ਵੈਸੇ ਸਸੀਹਰ ਜੈਸੇ ਸਰ ਆਂਜੇ ਕਲਸ ਭਯੋ ਮੂੜ ਰਾਵਣ ਰਣ ਕਰੁਦੰਗ ਮਚਿਓ ਆਣ ਤੁਮਲ ਜਬ ਜੁਦੰਗ ਜੂਜੇ ਸਕਲ ਸੂਰਮਾ ਸੁਧੰਗ ਅਰਦਲ ਮਧ ਸ਼ਬਦ ਕਰ ਉਦੰਗ ਤ੍ਰਿਭੰਗੀ ਛੰਦ ਤਾਯੋ ਕਰ ਕਰੋਦੰਗ ਸੁਭਟ ਬਿਰੋਦੰਗ ਗਲਤ ਸਬੁਧੰਗ ਗੈ ਬਾਣੰਗ ਕੀਨੋ ਰਣ ਸੁਧੰਗ ਨਚਤ ਸੁਪਕ ਬੁਧੰਗ ਉਠਤ ਧੋਨ ਉਦੰਗ ਧਨ ਤਾਣੰਗ ਧਾਏ ਰਜਵਾਰੇ ਦੁਧਰ ਹਕਾਰੇ ਸੋ ਪ੍ਰਣ ਪ੍ਰਹਾਰੇ ਕਰ ਕੋ ਪੰਗ ਘਾਇਨ ਧਨ ਰਜੇ ਦੋ ਪਗ ਨ ਭਜੇ ਜਨ ਹਰ ਗਜੇ ਪਗ ਰੂਪੰ ਕਲਸ ਅਧਿਕ ਰੋਸ ਸਾਵਨ ਜਨ ਜੂਟੇ ਬਖਤਰ ਟੋਬ ਜਿਰੈ ਸਭ ਬੂਟੇ ਨਿਸਰ ਚਲੇ ਸਾਇਕ ਜਨ ਛੂਟੇ ਜਨਕ ਸਿਚਾਨ ਮਾਸ ਲਗ ਟੂਟੇ ਤ੍ਰਿਭੰਗੀ ਛੰਦ ਸਾਇਕ ਜਨ ਛੂਟੇ ਤਿਮ ਅਰ ਜੂਟੇ ਬਖਤਰ ਫੂਟੇ ਜੇਬ ਜਿਰੇ ਮਸ ਹਰ ਭੁਖੀ ਆਏ ਤਿਮ ਅਰ ਧਾਏ ਸ਼ਸਤਰ ਨਚਾਏ ਨਾ ਫੇਰ ਫਿਰੇ ਸਨਮੁਖ ਰਣ ਗਾਜੈ ਕਿਮਹੂ ਨਾ ਭਾਜੈ ਲਖ ਸੁਰ ਰਾਜੈ ਰਣ ਰੰਗੰ ਜੈ ਜੈ ਧੁਨ ਕਰਹੀ ਪਹੁ ਭੰਡਰਹੀ ਸੋ ਬਿਦ ਉਚਰਹੀ ਜੈ ਜੰਗੰ ਕਲਸ ਮੁਖ ਤੰਬੋਰ ਅਰ ਰੰਗ ਸੁਰੰਗ ਡਿਡਰ ਭ੍ਰਮੰਤ ਭੂਮ ਉਹ ਜੰਗੰਗ ਲਿਪਤ ਮਲੈ ਕਨਸਾਰ ਸੁਰੰਗੰ ਰੂਪਵਾਨ ਗਤਵਾਨ ਉਤੰਗੰ ਤ੍ਰਿਭੰਗੀ ਛੰਦ ਤਨ ਸੁਭਤ ਸੁਰੰਗੰ ਸ਼ਬ ਅੰਗ ਅੰਗੰ ਲਚਤ ਅਨੰਗੰ ਲਖ ਨੈਣੰਗ ਸੋਭਿਤ ਕਚਕਾਰੇ ਅਤ ਕੁਗਰਾਰੇ ਰਸਨ ਰਸਾਰੇ ਮ੍ਰਿਦ ਬੈਣੰਗ ਮੁਖ ਛਗਤ ਸੁਭਾਸ ਸਿੰਘ ਦਿਨਸ ਪ੍ਰਕਾਸ਼ ਸਿੰਘ ਜਨ ਸਸਪਾ ਸਿੰਘ ਸਤ ਸੋਭੰਗ ਰੀਜਤ ਚਖ ਚਾਰੰਗ ਸੁਰਪੁਰ ਪਿਆਰੰਗ ਦੇਵ ਦਿਵਾਰੰਗ ਲਖ ਲੋਭੰਗ ਕਲਸ ਚੰਦਰ ਚੰਦਰ ਹਾਂਸ ਏਕ ਅੰਕਰ ਧਾਰੀ ਦੁਤੀਆ ਧੋਬ ਗੈ ਤ੍ਰਿਤੀ ਕਟਾਰੀ ਚਤੁਰਥਾਰ ਸਹਿਥੀ ਉਜਿਆਰੀ ਗੋਫਨ ਗੁੜਜ ਕਰ ਚਮਕਾਰੀ ਤ੍ਰਿਭੰਗੀ ਛੰਦ ਸਤਿ ਅਸ ਭਾਰੀ ਗਦੈ ਉਭਾਰੀ ਤ੍ਰਿਸੁਲ ਸੁਧਾਰੀ ਸ਼ੁਰਕਾਰੀ ਜੰਬੂਆ ਅਰਬਾਨੰਗ ਸੋ ਕਸ ਕੁਮਾਨੰਗ ਚਰਮ ਅਪਰਮਾਨੰਗ ਧਰਬਾਰੀ ਪੰਦਰਾਏ ਗਲੋਲੰਗ ਪਾਸ ਅਮੋਲੰਗ ਪਰਸ ਅਡੋਲੰਗ ਹੱਥ ਨਾਲੰਗ ਬਿਛੂਆ ਪਹਿਰਾਯੰਗ ਪਟਾ ਪ੍ਰਮਾਯੰਗ ਜਿਮ ਜਮ ਧਾਯੰਗ ਬਿਕਰੰਗ ਕਲਸ ਸ਼ਿਵ ਸ਼ਿਵ ਸ਼ਿਵ ਮੁਖ ਏਕ ਉਚਾਰੰਗ ਦੁਤੀਆ ਪ੍ਰਭਾ ਜਾਨਕੀ ਨਿਹਾਰੰਗ ਤ੍ਰਿਤੀਆ ਝੁੰਡ ਸਭ ਸੁਭਟ ਪ੍ਰਚਾਰੰਗ ਚਤੁਰਥ ਕਰਤ ਮਾਰਹੀ ਮਾਰੰਗ ਤ੍ਰਿਭੰਗੀ ਛੰਦ ਪਚਏ ਹਨਵੰਤੰ ਲਖ ਦੁਤ ਮੰਤੰ ਸੋ ਬਲ ਦੁਰੰਤੰ ਤਜ ਕਲਣੰ ਛਟਏ ਲਖ ਭਰਾਤੰ ਤਖਤ ਨ ਪਾਤ ਤਖਤ ਨਾ ਪਾਤੰਗ ਲਗਤ ਨ ਜਗਾਤੰਗ ਜੀ ਜਲਣੰ ਸਤਏ ਲਖ ਰਘੁਪਤ ਕਬਦਲ ਅਦਪਤ ਸੁਭਟ ਬਿਕਟ ਮਤ ਜੁਤ ਪ੍ਰਾਤੰਗ ਅਠਿਓ ਸਿਰ ਢੋਰੈ ਨਵਮ ਨਿਹੋਰੈ ਦਸਿਅਨ ਬੂਰੈ ਰਿਸਰਾਤੰਗ ਸੁਬੋਲਾ ਸਵਈਆ ਧਾਏ ਮਹਾਵੀਰ ਸਾਧੇ ਸਿਤੰਗ ਤੀਰ ਕਾਛੇ ਰਣੰਗ ਤੀਰ ਬਾਨਾ ਸੁਹਾਏ ਰਵਾਂ ਕਰਦ ਮਰਕਬ ਯਲੋ ਤੇਜ ਏਮ ਸਭ ਚੂੰ ਤੁੰਦ ਅਸਦ ਹੋ ਉਹ ਮੀਆਂ ਜੰਗਾ ਹੇ ਪਿੜੇ ਆਏ ਈਹਾਂ ਬੁਲੇ ਬੈਣ ਕੀ ਹਾਂ ਕਰੇ ਘਾਏ ਜੀ ਹਾਂ ਪਿੜੇ ਭੇੜ ਭਜੇ ਪੀਓ ਪੋਸਤਾਨੇ ਪਛੋ ਰਾਬੜੀ ਨੇ ਕਾਂ ਛੈ ਅਣੀਰੋ ਧਣੀ ਨੇ ਨਿਹਾਰੇ ਗਾਜੇ ਮਾਂ ਸੁਰ ਘੁੰਮੀ ਰਣੰਗ ਹੁਰ ਭ੍ਰਮੀਨ ਬੰਗ ਪੁਰ ਵੇਖੰਗ ਅਨੂਪੰਗ ਵਲੇ ਵਲ ਸਾਈ ਜਿਵੀਂ ਜੁਗਾਂ ਤਾਈ ਤੈਂਡੇ ਘੋਲੀ ਜਾਈ ਅਲਾਵੀ ਤੋ ਐਸੇ ਲਗੋ ਲਾਰ ਥਾਨੇ ਬਰੋ ਰਾਜਮਾਨੇ ਕਹੋ ਔਰ ਕਾਨੇ ਹੱਠੀ ਛਾੜ ਥਿਸੋ ਬਰੋ ਆਨ ਮੋਕੋ ਭਜੋ ਆਨ ਤੋਕੋ ਚਲੋ ਦੇਵ ਲੋਕੋ ਤਜੋ ਵੇਗ ਲੰਕਾ ਸੋਈ ਆਨੰਦ ਤੁਕਾ ਰੋਸ ਪਰਿਓ ਤਜ ਹੋਸ ਨਿਸਾਚਰ
ਸ੍ਰੀ ਰਘੁਰਾਜ ਕੋ ਗਾਏ ਪ੍ਰਹਾਰੇ, ਰੋਸ ਬੜੋ ਕਰ ਕੌਸ ਲਿਸੰਗ ਆਦਿ ਬੀਚ ਹੀਤੇ ਸਰ ਕਾਟ ਉਤਾਰੇ, ਫਿਰ ਬੜੋ ਕਰ ਰੋਸ ਦੀਵਾਰ ਦਾ ਨਾ ਧਾਏ, ਭਰੈ ਕਪ ਪੁੰਜ ਸੰਘਾਰੈ, ਪਟ ਸਲੋਹ ਹਥੀ ਪਰਸੰਗ ਗੜੀਏ ਜੰਬੂਵੇ, ਜਮਦਾੜ ਚਲਾਵੇ ਚਬੂਲਾ ਸਵਈਆ। ਸ੍ਰੀ ਰਘੁਰਾਜ ਸੁਰਾਸਨ ਲੈ ਰਿਸ ਠਾਨ ਘਨੀ ਰਨ ਬਾਨ ਪ੍ਰਹਾਰੇ, ਬੀਰਨ ਮਾਰ ਦੁਸਾਰ ਗਏ ਸਰ ਅੰਬਰ ਤੇ ਬਣਸੇ ਜਨ ਓਰੇ, ਬਾਜ ਗਜੀ ਰਦ ਰਾ ਸਾਜ ਗਿਰੇ, ਤਰ ਪਤਰ ਅਨੇਕ ਸੁ ਕੌਣ ਗਨਾਵੈ, ਫਾਗਨ ਪੌਣ ਪ੍ਰਚੰਡ ਬਹੇ, ਬਨ ਪਤਰਨ ਤੇ ਜਨ ਪਤਰ ਉਡਾਨੇ ਸਵਈਆ ਛੰਦ। ਰੋਸ ਪਰਿਓ ਰਣਮੋ ਰਘੁਨਾਥ, ਸੋ ਰਾਵਣ ਕੋ ਬਹੁ ਬਾਨ ਪ੍ਰਹਾਰੇ, ਸਰੋਣ ਨਾ ਨੈਕ ਲੱਗਿਓ ਤਿਨਕੇ ਤਨ, ਫੋਰ ਜਿਰੈ ਤਨ ਪਾਰ ਪਧਾਰੇ, ਬਾਜ ਗਜੀ ਰਜ ਰਾਜ ਰਥੀ ਰਣ ਭੂਮ ਗਿਰੇ ਐ ਪਾਨ ਸਿੰਘਾਰੇ, ਜਾਨੋ ਬਸੰਤ ਕੇ ਅੰਤ ਸਮੈ ਕਦਲੀ ਦਲ ਪੌਣ ਪ੍ਰਚੰਡ ਬੁਖਾਰੇ, ਧਾਏ ਪਰੇ ਕਰ ਖੂਬ ਨੇਚਰ ਹੈ ਤਿਨਕੇ ਜੀਅ ਰੋਸ ਜਗਿਓ, ਕਿਲਕਾਰ ਪੁਕਾਰ ਪਰੇ ਚੌਂਕਾਰਨ, ਛਾਟ ਰਥੀ ਨੇ ਏਕ ਭਗਿਓ, ਗੈ ਬਾਨ ਕਮਾਨ ਗਦਾ ਬੜਸ਼ੀ ਉੱਤੇ ਦਲ ਰਾਵਣ ਕੋ ਉਮਗਿਓ, ਪੜ ਜੂਜ ਅਰੂਜ ਗਿਰੇ ਧਰਣੀ, ਦਿਜ ਰਾਜ ਭ੍ਰਮਿਓ ਸ਼ਿਵ ਧਿਆਨ ਡਿਗਿਓ, ਜੂਜ ਅਰੂਜ ਗਿਰੇ ਪਟਵਾ ਤਨ ਘਾਇਨ ਘਾਏ ਘਨੇ ਪਿਵਰਾਨੇ, ਜੰਬੁਕ ਗ੍ਰਿਧ ਪਿਸਾਚ ਨਿਸਾਚਰ, ਫੂਲ ਫਿਰੇ ਰਣ ਮੋਹਰੈ ਸਾਨੇ, ਕਾਂਪ ਉੱਠੀ ਸੋ ਦਿਸਾ ਬਿਦਿਸਾ, ਦਿਗ ਪਾਲਣ ਫੇਰੇ ਪ੍ਰਣੈ ਘਨ ਮਾਨੇ, ਊਮ ਕਾਸ ਉਦਾਸ ਪਏ ਗਣ ਦੇਵ ਅਦੇਵ ਭ੍ਰਮੇ ਪਹਿਰਾਨੇ, ਰਾਵਣ ਰੋਸ ਪਰਿਓ ਰਣ ਮੋਹਰੇ, ਸੌ ਸਰ ਓਕ ਪ੍ਰਵੋਕ ਪ੍ਰਹਾਰੇ, ਊਮ ਕਾਸ ਦਿਸਾ ਬਿਦਿਸਾ, ਸਭ ਔਰ ਰੁਕੇ ਨਹਿ ਜਾਤ ਨਿਹਾਰੇ, ਸ੍ਰੀ ਰਘੁਰਾਜ ਸੁਰਾਸਨ ਲੈ ਸ਼ਿਨਮਾ ਸ਼ੁਭ ਕਹਿ ਸਰ ਪੁੰਜ ਨਿਵਾਰੇ, ਜਾਨਕ ਭਾਨ ਉਦੈ ਨਿਸਕੌ ਲੱਗੈ ਸਭੀ ਤਮ ਤੇਜ ਵਧਾਰੇ, ਰੋਸ ਪਰੇ ਰਣਮੋ ਰਘੁਨਾਥ ਕਮਾਨ ਲੈ ਬਾਨ ਅਨੇਕ ਚਲਾਏ, ਬਾਜ ਗਜੀ ਗਜ ਰਾਜ ਰਘਨੇ ਰਥ ਰਾਜ ਬਣੇ ਕਰ ਰੋਸ ਉਡਾਏ, ਜੇ ਦੁਖ ਦੇ ਕਟੇ ਸੀ ਕੇ ਹੀ ਤੇਰਨ ਆਜ ਪ੍ਰਤਾਕਸ਼ ਦਿਖਾਏ, ਰਾਜੀਵ ਲੋਚਨ ਰਾਮ ਕੁਮਾਰ ਘਨੋ ਰਨ ਕਹਾਲ ਘਨੇ ਕਰ ਕਹਾਏ, ਰਾਵਣ ਰੋਸ ਪ੍ਰਯੋਗ ਕਰ ਜਿਓ ਰਣ ਮੋਹ ਲੈ ਕੇ ਸਭ ਸੈਨ ਪਜਾਨਿਓ, ਆਪ ਹੀ ਹਾਕ ਹਥਿਆਰ ਹਠੀ ਗਏ, ਸ੍ਰੀ ਰਘੁਨੰਦਨ ਕੋ ਰਣਠਾਨਿਓ, ਚਾਵਕ ਮਾਰ ਕੁਦਾਏ ਤੁਰੰਗਨ, ਜਾਏ ਪ੍ਰਯੋਗ ਕਛ ਤ੍ਰਾਸ ਨ ਮਾਨਿਓ, ਬਾਨ ਤੇ ਬਿਦ ਬਾਹਨ ਤੇ ਮਨ ਮਾਰਤ ਕੋ ਰਥ ਸ਼ੋਰ ਸਿਧਾਨਿਓ, ਸ੍ਰੀ ਰਘੁਨੰਦਨ ਕੀ ਪੁੱਜਤੇ ਜਬ ਸ਼ੋਰ ਸਰਾਸਨ ਬਾਨ ਉਡਾਨੇ, ਊਮ ਕਾਸ ਪਤਾਲ ਚਹੂੰ ਚੱਕ ਪੂਰ ਰਹੇ ਨਹੀਂ ਜਾਤ ਪਛਾਨੇ, ਤੋਰ ਸਨਾ ਸੁਬਾਹਨ ਕੇ ਤਨ ਆ ਕਰੀ ਨਹੀਂ ਪਾਰ ਪਰਾਨੇ, ਛੇਤ ਕਰੋਟਨ ਓਟਨ ਕੋਟ ਅਟਾਨ ਮੋਜਾਨ ਕੀ ਵਾਨ ਪਛਾਨੇ, ਸੀਆ ਸੁਰਾਰਦਨ ਕੋਏ ਜਿਨ ਕੇ ਕਰ ਕੋ ਜਿਨ ਏਕ ਹੀ ਬਾਨ ਵਿਖੈ ਤਨ ਚਾਖਿਓ, ਭਾਜ ਸਕਿਓ ਨਾ ਭਿਰਿਓ ਹਟਕੈ ਭਾਟ, ਏਕ ਹੀ ਘਾਇ ਤਰਾ ਪਰ ਰਾਖਿਓ, ਛੇਤ ਸਨਾ ਸੁਬਾਹਨ ਕੋ ਸਰ ਓਟਨ ਕੋਟ ਕਰੋਟਨ ਨਾਖਿਓ, ਸਵਾਰ ਜਾਰ ਅਪਾਰ ਹੱਠੀ ਰਣ ਹਾਰ ਗਿਰੇ ਤਰ ਹਾਏ ਨਾ ਪਾਖਿਓ, ਆਨ ਅਰੇ ਸੁਮਰੇ ਸਭ ਹੀ ਭਟ, ਜੀਤ ਬਚੇ ਰਣ ਛਾੜ ਪਰਾਨੇ, ਦੇਵ ਦੇਵਨ ਕੇ ਜਿਤਈਆ ਰਣ ਕੋਟ ਹਤੇ ਕਰ ਏਕ ਨਾ ਜਾਣੇ, ਸ੍ਰੀ ਰਘੁਰਾਜ ਪਰਾਕਰਮ ਕੋ ਲਖ ਤੇਜ ਸਮੂਹ ਸਭੈ ਪੈਰਾਨੇ, ਓਟਨ ਕੂਟ ਕਰੋਟਨ ਫਾਂਦ ਸੋ ਲੰਕੈ ਛਾੜ ਬਿਲੰਗ ਸਿਧਾਨੇ, ਰਾਵਣ ਰੋਸ ਭਰਿਓ ਰਣਮੋ ਗੈ ਬੀਸੂ ਬਾਹੇ ਹਥਿਆਰ ਪ੍ਰਹਾਰੇ, ਭੂਮ ਕਾਸ ਦਿਸਾ ਬਿਦਸਾ ਚਕ ਚਾਰ ਰੁਕੇ ਨਹੀਂ ਜਾਤ ਨਿਹਾਰੇ, ਫੋਕਣ ਤੈ ਫਲ ਤੈ ਮਦ ਤੇ ਅਤ ਤੈ ਬਦ ਕਹਿ ਰਣ ਮੰਡਲ ਡਾਰੇ, ਛਤਰ ਤੁਜਾ ਬਰਬਾਜ ਰਥੀ ਰਤ ਕਾਟ ਸਬੈ ਰਘੁਰਾਜ ਉਤਾਰੇ, ਰਾਵਣ ਚੌਂਪ ਚਲਿਓ ਚਪਕੈ ਨਿਜਬਾਜ ਵਿਹੀਨ ਜਬੈ ਰਥ ਜਾਨਿਓ, ਆਲ ਤ੍ਰਿਸੂਲ ਗਦਾ ਬਰਛੀ ਗੈ ਸ਼੍ਰੀ ਰਘੁਨੰਦਨ ਸੋ ਰਨ ਠਾਨਿਓ, ਧਾਏ ਪਰਿਓ ਲਲਕਾਰ ਹਠੀ ਕਰ ਕਪ ਪੁੰਜਨ ਕੋ ਕਛ ਤ੍ਰਾਸ ਨਾ ਮਾਨਿਓ, ਅੰਗਦ ਆਦ ਹਨਵੰਤ ਤੇ ਲੈ ਭਟ ਕੋਟ ਹੁਤੇ ਕਰ ਏਕ ਨਾ ਜਾਨਿਓ, ਰਾਵਣ ਕੋ ਰਘੁਰਾਜ ਜਬੈ ਰਣ ਮੰਡਲ ਆਵਤ ਮਦ ਨਿਹਾਰਿਓ, ਬੀਸ ਸਿਲਾ ਸਿਤ ਸਾਇਕ ਲੈ ਕਰ ਕੋਪ ਬਡੋ ਔਰ ਮਦ ਪ੍ਰਹਾਰਿਓ, ਭੇਦ ਚਲੇ ਮਰਮ ਸਥਲ ਕੋ ਸਾਰਾ ਸ਼੍ਰੋਣ ਨਦੀ ਸਰ ਬੀਜ ਬਖਾ।

ਆਤ ਸੋ ਪਾਨ ਕੇ ਬੀਜ ਸਰਾਸਨ ਲੈ ਕਹਿ ਪਾਂਚਕ ਬਾਹੇ ਹਟਾਏ ਦਿਓ ਤੈ ਬੀਸੂ ਬਾਹੇ ਬਿਨਾ ਉਹ ਕਹਿ ਕਹਿ ਦੈ ਦਸ ਬਾਣ ਬਿਮਾਨ ਦਸੋ ਸਿਰ ਕਾਢ ਦਏ ਸਿਵ ਲੋਕ ਪਠੈ ਕਹਿ ਸ਼੍ਰੀ ਰਘੁਰਾਜ ਪਰਿਓ ਸੀਅਕੋ ਬਹਰੋ ਜਨ ਯੁੱਧ ਸਵੰਬਰ ਜੈ ਕਹਿ ਇਤ ਸ੍ਰੀ ਬਚੇ ਤਰਨਾਟਕੇ ਰਾਮ ਅਵਤਾਰ ਦਾ ਸਿਰ ਬਦੇ ਇਤਿਹਾਸ ਸਮਾਪਤ ਮਾਸਤਾ।

ਅਥ ਸਗਰੀ ਪੁਰੀ ਸਹਿਤ ਸੁਰਗ ਗਾਇ ਚੌਪਈ ਜੋ ਇਹ ਕਥਾ ਸੁਣੇ ਅਰਗਾਵੈ ਦੂਖ ਪਾਪ ਤੈ ਨਿਕਟ ਨਾ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਬਿਆਦ ਸਵੈਸ ਕਹਿ ਨਾ ਕੋਈ ਸੰਮਤ ਸਤਰੈ ਸਹਿਜ ਪਚਾਵਣ ਹਾੜ ਵਧੀ ਪ੍ਰਥਮ ਸੁਖਦਾਵਨ ਤਾਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਵ ਲੇ ਹੋ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਾਰ ਸਤ ਦ੍ਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਘਵਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਤ ਸੁਬਾਧ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਆਏ ਗਹੇ ਜਪਤੇ ਤੁਮਰੇ ਤਪਤੇ ਕੋ ਆਂਘ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰਾ ਮੈਂ ਨਾ ਕਹਿਓ ਸਭ ਤੋਹੇ ਬਖਾ

ਸੰਸਾਰ ਏਤ ਸ੍ਰੀ ਰਮਾਇਣ ਸਮਾਪਤ ਮਸਤ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਅੱਠ ਕ੍ਰਿਸ਼ਨਾ ਅਵਤਾਰ, ਇੱਕੀਸਵਾਂ ਅਵਤਾਰ ਕਥਨ ਜੋ ਪਈ। ਆਬ ਵਰਣੋ ਕ੍ਰਿਸ਼ਨਾ ਅਵਤਾਰ ਉਜੈਸ ਭਾਂਤ ਪਪ ਧਰੋ ਮੁਰਾਰੂ ਪਰਮ ਪਾਪ ਤੇ ਪੂਮ ਡਰਾਨੀ ਡਗਮਗਾਤ ਬਿਤੀਰ ਸਿਧਾਨੀ ਜੋ ਪਈ। ਬ੍ਰਹਮਾ ਗਯੋ ਸ਼ੀਰ ਨਿਤ ਜਹਾਂ ਅਕਾਲ ਪੁਰਖ ਇਸਤਿਥੇ ਕਤਾਹਾਂ। ਕਹੋ ਬਿਸਨ ਕੈ ਨਿਕਟ ਬੁਲਾਈ, ਕਿਸ਼ਨ ਅਵਤਾਰ ਧਰੋ ਤੁਮ ਜਾਈ ਦੋਹਰਾ। ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਏ, ਮਥੁਰਾ ਮੰਡਲ ਕੇ ਵਿਖੇ ਜਨਮ ਧਰਿਓ ਹਰਿ ਰਾਜ ਚੌਪਈ।

ਕਰਨ ਚੰਡ ਤਾਰਨ ਤਰਨ ਸਰਨ ਲੋਚਨ ਵਿਸਾਲ ਹੈ ਆਦਿ ਜਾ ਕੇ ਆਹਮ ਹੈ ਅੰਤ ਕੋ ਨਾ ਪਾਰਾ ਵਾਰ ਸਰਨ ਉਬਾਰਨ ਕਰਨ ਪ੍ਰਤਪਾਰ ਹੈ ਅਸੁਰ ਸੰਘਾਰਨ ਅਣਿਕ ਦੁਖ ਜਾਰਨ ਸੋ ਪਤਿਤ ਉਧਾਰਨ ਛੁਡਾਏ ਜਮ ਜਾਲ ਹੈ ਦੇਵੀ ਬਰ ਲਾਇਕ ਸਭ ਬੁੱਧੀ ਹੂੰ ਕੀ ਦਾਇਕ ਸੋ ਦੇਹ ਬਰ ਪਾਇਕ ਬਣਾਵੇ ਗ੍ਰੰਥ ਹਾਲੇ ਸਵਈਆ ਅਤ ਸੁਤਾ ਹੂੰ ਕੀ ਜੋ ਤਨੀਆ ਮੈਂ ਕਾ ਸੁਰ ਕੀ ਮਰਤਾ ਫਨਜੋ ਇੰਦਰ ਕੋ ਰਾਜਹਿ ਕੀ ਦਿਵਈਆ ਕਰਤਾ ਬਦ ਸੁਮਨ ਸੁੰਭੈ ਦੋ ਜੋ ਜਾਪ ਕਹਿ ਐ ਸੇਵਕ ਰਹਿ ਬਰ ਕੋ ਸੋ ਲਹਿ ਮਨ ਇੱਛਤ ਸੋ ਲੋਕ ਵਿਖੈ ਉਹ ਕੀ ਸਮ ਤੋਲਾ ਗਰੀਬ ਨਿਵਾਜ ਨਾ ਦੂਸਰ ਕੋ ਇਤ ਸ੍ਰੀ ਦੇਵੀ ਜੂ ਕੀ ਉਸਤਤ ਸਮਾਪਤ

ਹੋ ਖੰਡ ਕੀ ਹੋ ਸਕਤਾ ਸੁਰਗੋ ਗਹਿ ਕੇਸਨ ਤੇ ਗਹਿ ਜੈ ਕੰਸ ਪਛਾਰਿਓ ਸਿੰਧ ਜਰਾ ਹੂੰ ਕੋ ਸੈਨ ਮਥਿਓ ਅਰ ਸਤ ਹੂੰ ਕੋ ਜੈ ਮਨ ਹੈ ਟਾਰਿਓ ਤਿਉਂ ਬ੍ਰਿਜ ਨਾਇਕ ਸਾਧਨ ਕੇ ਪੁਨਚਾਤ ਹੈ ਸਭ ਪਾਪਨ ਟਾਰਿਓ ਸਵਈਆ ਜੋ ਬ੍ਰਿਜ ਨਾਇਕ ਕੇ ਰੁਸੋ ਕਬ ਸ਼ਾਮ ਪਨੈਫੁਣ ਗੀਤਨ ਗਾਇ ਹੈ ਚਾਤੁਰਤਾ ਸੰਗ ਜੋ ਹਰ ਕਉ ਜਸ ਬੀਜ ਕਪਿਤਨ ਕੇ ਸੁਭਨੈ ਹੈ ਔਰ ਅੰਤੇ ਸੁਨ ਜੋ ਚਰਚਾ ਹਰ ਕੀ ਹਰ ਕੇ ਮਨ ਪੀਤਰ ਦੈ ਹੈ ਸੋ ਕਬ ਸ਼ਿਆਮ ਪਨੈ ਤਰਕੈ ਧਾਨਾ ਯਾ ਪਾ ਪੀਤਰ ਫੇਰਨਾ ਐ ਹੈ ਜੋ ਉਪਮਾ ਬ੍ਰਿਜਨਾਥ ਗਾਏ ਹੈ ਔਰ ਕਪਿਤਨ ਬੀਜ ਕਰੇਂਗੇ ਆਪਣ ਕੀਤੇ ਉਪਾਵਕ ਮੈਂ ਕਬ ਸ਼ਿਆਮ ਪਨੈ ਕਬ ਹੂਨਾ ਜਰੈਂਗੇ ਚਿੰਤ ਸਵੈ ਮਿਟ ਹੈ ਜੋ ਰਹੀ ਛਿਨਮੈ ਤਿਨਕੇ ਅਗ ਬ੍ਰਿੰਦ ਟਰੈਂਗੇ ਜੇ ਨਰ ਸ਼ਿਆਮ ਜੁਕੇ ਪਰਸੇ ਪਾਗਾ ਤੇ ਨਰ ਫੇਰਨਾ ਦੇ ਤਰੈਂਗੇ ਸਵਈਆ ਜੋ ਬ੍ਰਿਜ ਨਾਇਕ ਕੋ ਰੁਚ ਸੋ ਕਬ ਸ਼ਿਆਮ ਪਨੈ ਫੁਣ ਜਾਪ ਜਪੈ ਹੈ ਜੋ ਤੈ ਕੇ ਹਿਤ ਕਹਿ ਮਨ ਮੈਂ ਬਹੁ ਮੰਗਨ ਲੋਕਨ ਕਉ ਤਨਤੈ ਹੈ ਜੋ ਤਜ ਕਾਜ ਸਭੈ ਕਰਕੇ ਤੈ ਪਾਇਨ ਕੇ ਚਿਤ ਪੀਤਰ ਦੈ ਹੈ ਪੀਤਰ ਤੇ ਅਬ ਯਾ ਜਗ ਕੇ ਅਗ ਬ੍ਰਿੰਦਨ ਵੀਰ ਵਿਦਾ ਕਰ ਜੈ ਹੈ ਪ੍ਰੇਮ ਕੀਓ ਨਾ ਕੀਓ ਬਹੁਤੋ ਤਪ ਕਸ਼ਟ ਸਹਿਓ ਤਨ ਕਉ ਅਤ ਆਇਓ ਕਾਂਸੀ ਮੈਂ ਜਾਏ ਪੜਿਓ ਅਤ ਹੀ ਬਹੁ ਬੇਦਨ ਕੋ ਕਰ ਸਾਰ ਨਾ ਆਇਓ ਨਾ ਤਾਨ ਦੀਏ ਬਸ ਵਹਿ ਗਏ ਸ਼ਾਮ ਸਭੈ ਆਪਣੋ ਤਿਨ ਦਰਬ ਗਵਾਇਓ ਅੰਤਰ ਕੀ ਰੁਚ ਕਹਿ ਹਰ ਸਿਉਂ ਜੈ ਹੇਤ ਕੀਓ ਤਿਨ ਹੂੰ ਹਰ ਪਾਇਓ ਕਾ ਭਇਓ ਜੋ ਬਕ ਲੋਚਨ ਮੂੰਦ ਕਹਿ ਬੈਠ ਰਹਿਓ ਜਗ ਭੇਗ ਦਿਖਾਏ ਮੀਨ ਫਿਰਿਓ ਜਲ ਨਾਥ ਸਦਾ ਤੋ ਕਹਾਂ ਤਿਨਕੇ ਕਰਮੋ ਹਰ ਆਏ ਦਾਦਰ ਜੋ ਦਿਨ ਰੈਣ ਰਟੈ ਸੋ ਬਿਹੰਗ ਉਡੇ ਤਨ ਪੰਖ ਲਗਾਏ ਸ਼ਿਆਮ ਪਨੈ ਐ ਸੰਤ ਸਭੈ ਬਿਨ ਪ੍ਰੇਮ ਕਹੂੰ ਬਿਰਜ ਨਾਥ ਰਿਝਾਏ ਲਾਲਚ ਜੋ ਤਨਕੇ ਕਿਨਹੂੰ ਜੋ ਪੈ ਗਾਏ ਭਲੈ ਪ੍ਰਭ ਗੀਤ ਸੁਣਾਇਓ ਨਾਚ ਨੱਚਿਓ ਨਾ ਖਚਿਓ ਤਹਿ ਮੈਂ ਹਰ ਲੋਕ ਅਲੋਕੋ ਪੈਣ ਨਾ ਪਾਇਓ ਹਾਸ ਕਰਿਓ ਜਗ ਮੈਂ ਆਪਣੋ ਸੁਪਨੇ ਹੂਨਾ ਗਿਆਨ ਕੋ ਤਤ ਜਨਾਇਓ ਪ੍ਰੇਮ ਬਿਨਾ ਕਬ ਸ਼ਾਮ ਪਨੈ ਕਾਰਾ ਆਹੂੰ ਕੇ ਮੈਂ ਬ੍ਰਿਜ ਨਾਇਕ ਆਇਓ ਹਾਰ ਚਲੇ ਗ੍ਰਹਿ ਆਪਣੇ ਕੋ ਬਨਮੋ ਬਹੁਤੋ ਤਿਨ ਧਿਆਨ ਲਗਾਏ ਸਿੱਧ ਸਮਾਧ ਗਾਤ ਕਥਾ ਮੋਨ ਖੋਜ ਰਹੇ ਹਰ ਹੱਥ ਨਾ ਆਏ ਸ਼ਿਆਮ ਪਨੈ ਸਭ ਬੇਦ ਕਤੇ ਬਨ ਸੰਤਨ ਕੇ ਮਤੀ ਉਠੈ ਰਾਏ ਭਾਖਤ ਹੈ ਕਬ ਸੰਤ ਸੁਨੋ ਜੈ ਪ੍ਰੇਮ ਕੀਏ ਤਿਨ ਸ਼੍ਰੀਪਦ ਪਾਏ ਸਵਈਆ ਛਤਰੀ ਕੋ ਪੂਤ ਹਉ ਬਾਮਨ ਕੋ ਨਹਿ ਕੈਤਪ ਆਵਤ ਹੈ ਜੋ ਕਰੋ ਹਰ ਔਰ ਜੰਜਾਰ ਜਿਤੋ ਗ੍ਰਹਿ ਕੋ ਤੋ ਇਤਿਆਗ ਕਹਾ ਚਿਤਾ ਮੈਂ ਧਰੋ ਅਬ ਰੀਚ ਕੈ ਦੇਵ ਵੈ ਹਮ ਕਉ ਜੋ ਹਉ ਬਿਨਤੀ ਕਰ ਜੋਰ ਕਰੋ ਜਬ ਆਓ ਕੀ ਔਦ ਨਿਦਾਨ ਬਨੈ ਅਤ ਹੀਰਣ ਮੈਂ ਤਬ ਜੂਝ ਮਰੋ ਦੋਹਰਾ ਸਤਰੈ ਸਹਿ ਪੈਤਾਲ ਮੈਂ ਸਾਵਣ ਸੁਧ ਥਿਤ ਦੀਪ ਨਗਰ ਪਾਮਟਾ ਸ਼ੁਭ ਕਰਨ ਜਮਨਾ ਬਹਿ ਸਮੀਪ ਦੋਹਰਾ ਦਸਮ ਕਥਾ ਭਾਗਾਉਤ ਕੀ ਭਾਖਾ ਕਰੀ ਬਨਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਧ ਕੈ ਚਾਏ ਸਵਈਆ ਧਨ ਜੀਉ ਤੈ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰੈ ਦੇ ਅਨਿਤ ਨਾ ਨਿਤ ਰਹਿ ਜਸ ਨਾਉ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਮਨਾਏ ਇਹ ਹੈ ਧਨ ਬੁੱਧ ਸੋ ਦੀਪਕ ਜਿਉਂ ਜੀਆ ਰਹਿ ਗਿਆਨੈ ਕੀ ਬੜਨੀ ਮਨੋ ਹਾਥ ਲੈ ਕਾਤਰ ਤਾਕਤ ਵਾਰ ਬੁਹਾਰੈ ਇਤ ਸ੍ਰੀ ਦਸਮ ਸਿਕੰਦ ਪੁਰਾਣੇ ਬਚਿਤ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰ ਤਿਹਾਏ ਸਮਾਪਤ।

ਸਿਰ ਖਿੰਡੀ ਛੰਦ ਵੱਜੇ ਨਾਥ ਸੁਰੰਗੀ ਧੱਗਾ ਘੋਰੀਆਂ ਨੱਚੇ ਜਾਣ ਫਿਰੰਗੀ ਵੱਜੇ ਘੁੰਗਰੂ ਗਦਾ ਤ੍ਰਿਸ਼ੂਲ ਨਿਖਾਂਗੀ ਝੂਲਣ ਬੈਰ ਖਾਂ ਸਾਵਣ ਜਾਣ ਉਮੰਗੀ ਕਟਾਂ ਡਰਾਵਣੀ ਬਾਣੇ ਅੰਗ ਭਜਾਂਗੀ ਸਾਵਲ ਸੋਹਣੇ ਤ੍ਰੈ ਸਹਿ ਹੱਥ ਉਤੰਗੀ ਖੰਡਾ ਧੂਹਿਆਂ ਤਾਜੀ ਪਾਰ ਪਿਲੰਗੀ ਛਾਲਾ ਪਾਈਆਂ ਭੰਗੀ ਜਾਣ ਭਿੜੰਗੀ ਨੱਚੇ ਦਾਇਰੀ ਵੱਜੇ ਨਾਥ ਸੁਰੰਗੀ ਅਣੀਆਂ ਜੁੱਟੀਆਂ ਪੈਰੇ ਧਾਰ ਪਵਾਂਗੀ ਫੌਜਾਂ ਚੀਰ ਕੈ ਉੱਠੇ ਛੈਲ ਛਲੰਗੀ ਛਾਲਾਂ ਪਾਈਆਂ ਝਾੜ ਚੜਾਕ ਚੜੰਗੀ

ਅਸ ਕਿਰਪਾਨ ਖੰਡੋਖੜ ਸਾਹਿਬ ਤੇ ਇੱਕ ਦਰਬਾਰ ਰਚ ਕਰੋ ਅੰਮ੍ਰਿਤ ਸਦਾ ਕੁਰਚੰਦ ਦਰਬਾਰ ਤੋਂ ਇੱਕ ਟਾਰੀ ਦਾੜ ਜਮ ਤੋਂ ਵਿਸ਼ਵ ਬਰਹਾਰਬਾਨ ਤੋ ਪਦ ਪਦ ਜੇ ਲੀਜੇ ਰਸ਼ਦਾਨ ਮਨੇ ਤੁਹਾਨੂੰ ਭਗਵਨ ਤੁਮੀ ਗੁਰ ਤੁਮੀ ਗਦਾ ਮੱਛ ਅਛ ਪਾ ਰਹਾ ਤੁਮ ਤੁਮ ਭਾਵਨਾ ਅਵਤਾਰ ਨਾਰ ਸਿੰਘ ਬਵਦਾ ਤੋਂ ਹੀ ਤੁਸੀਂ ਜਗਤ ਕੋ ਸਰ ਤੋਂ ਹੀ ਰਾਮ ਸ਼੍ਰੀ ਕ੍ਰਿਸ਼ਨ ਤੁਮ ਤੋਂ ਹੀ ਬਿਸ਼ਨ ਗੁਰੂ ਤੋਂ ਹੀ ਪ੍ਰਜਾ ਸਮਝ ਤੁਸੀਂ ਆਵੇ ਤੁਸੀਂ ਬਿਪਛਤਰ ਤੁਸੀਂ ਤੁਸੀਂ ਰੰਕਾ ਰਾਵ ਸਾਮਤਾ ਮਰਦੰਡ ਤੋਂ ਤੁਸੀਂ ਭੇਦ ਪਾਓ ਸੀਸ ਤੁਸੀਂ ਕਾਇਆ ਤੁਸੀਂ ਤਾਂ ਪ੍ਰਾਣੀ ਕੇ ਪ੍ਰਾਣ ਤੈਂ ਵਿਦਿਆ ਜਗ ਭਗਤ ਰਥੋਈ ਕਰੇ ਵੇਦ ਵਿਖਿਆਨ ਬੇਸਿਕ ਬਾਣ ਤਨ ਖਾਗਰ ਭਾਨ ਸਰ ਕੈਬਰ ਜੈ ਨਾਮ ਤੀਰ ਖਤੰਗ ਤਤਾਰ ਚੋ ਸਦਾ ਕਰੋ ਮਮ ਕਾਮ ਤੈਣੀ ਰਾਲੈ ਸਤ੍ਰ ਆਰ ਮ੍ਰਿਗ ਅੰਤਕ ਸਜਬਾਨ ਤੁਮ ਵੈਰਣ ਪ੍ਰਥਮੈ ਹਨੋ ਬਹੁਰ ਬਜੈ ਕਿਰਪਾਨ ਤੁਮ ਪਟ ਸਪਾਸੀ ਪਰਸ ਪਰਮ ਸਿੰਧ ਕੀ ਖਾਨ ਇਹ ਜਕੇ ਰਾਜਾ ਭਏ ਦੀਯ ਤਵ ਜਹਿ ਵਰਦਾਨ ਸੀਸ ਸਤ੍ਰ ਅਰ ਆਰ ਆਸ ਅਸ ਖੰਡੋ ਖੜ ਕਿਰਪਾਨ ਸਖ ਸੁਰੇਸਰ ਤੁਮ ਕੀ ਓ ਭਗਤ ਆਪਣੋ ਜਾਨ ਜਮ ਧਰ ਜਮ ਦਾੜਾ ਜਬਰ ਜੋਧਾਂ ਤਕ ਜੈ ਨਾਏ ਲੂਟ ਕੂਟ ਲਿਜਤ ਨੈ ਜੇ ਬਿਨ ਬਾਂਧੇ ਜਾਏ ਬਾਂਕ ਬਜਰ ਵਿਸ਼ੋ ਵਿਸਿਕ ਬਿਰਹਿ ਬਾਨ ਸਭ ਰੂਪਾ ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪਾ ਸ਼ਸਤਰ ਸੇਰ ਸਮਰਾਂਧ ਕਰ ਸਿਪਰਾਰ ਸਮ ਸਿਰ ਮੁਕਤ ਜਾਲ ਜਮਕੇ ਭਏ ਜਿਨ੍ਹਾਂ ਕਹੇ ਹੋ ਇੱਕ ਬੇਰ ਸਾਹਿਫ ਸਰੋਈ ਸਤ੍ਰ ਅਰ ਸਾਰੰਗਾਰ ਜਹਿ ਨਾਮ ਸਦਾ ਮਾਰੇ ਚਿਤ ਬਸੋ ਸਦਾ ਕਰੋ ਮਮਕਾਰ ਮੇਤ ਸ੍ਰੀ ਨਾਮ ਮਾਲਾ ਪੁਰਾਣੇ ਸ਼੍ਰੀ ਭਗਵਤੀ ਉਸਤਤ ਪ੍ਰਥਮ ਤੇ ਆਸਮ ਮਸਤ ਮਸਤ।

सूक्ष्मते सूक्ष्म करती ने वृदन प्रवृतर भूम काश पताल सपै सज एक अनेक सदाए सो नर काल फांस ते बाचे जो हर शरण सिधाए देव गंधारी पातशाही दसवी एक बिन दूसर सोना चितवार भंजन गड़न समरथ सदा प्रभ जनत है करतार रहाओ कहाँ पयो जो आत हित चित कर बहु बेद सिला पुजाई पान थक्यो पाहन कर प्रसत कश कर सिद्ध न आई अक्षत धूप दीप अर्पत है पान कशु न कह तामे कहाँ सिद्ध है रे जड़ तोहे कहाँ बरदा है जाओ जिया होत तो वेद कश तोहे मन बच कर्म विचार केवल एक शरण स्वामी बिन यौ ने कथे उधार देव गंधारी पातशाही दसवी बिन हर नाम न बाचन पै है चौदह लोग जाहे बस कीने ताते कां पलै है रहाओ राम रहीम उबार ना सक है जा कर नाम रटा है ब्रह्मा बिसन रुद्र सूरज सस ते बस काल सबह है वेद पुराण कुरान सबह मत जाकर नेत कह है इंद्र फनेन्द्र मुनिंद्र कल्प बहुत्यावत ध्यान न आय है जाकर रूप रंग नहीं जनियत सो किम श्याम कह है छुट हो काल जालते तब ही आहे चरण लपट है। एक ओंकार सतगुर प्रसाद श्री भगौती ए नम है आत पखियान चरित्र लिखिया ते पातशाही दसवी भजंग प्रियात शंतो प्रसाद तू ही खड़ग तारा तू ही बड़ बारी तू ही तीर तलवार तकाती कटारी हलबी जुनबी मगर भी तू ही है निहारो जा आप थाटी वही है तू ही जोग माया तू ही बागबानी तू ही आप रूपा तू ही श्री भवानी तू ही बेसन तू ब्रह्म तू रुद्र राजा तू ही विश्व माता सदा जय विराजा तू ही देव तू दैत तैं जच उपाए तू ही तुर्क हिंदू जगत मैं बनाए तू ही पंथ वह अवतरी श्रेष्ठ माही तू ही भगत ते ब्रह्म बकाही तू ही बकर बकरत रूपा तू ही चार नैना तू ही रूप बाला तू ही बकर बैना तुम ही बकर ते बेद चारो चारे तुम ही सुम नै सुम दानो संघारे जगे जंग तो जोसो भजै पूप भारी बदे छाड़ बाना कढ़ी बाड़वारी तू नर सिंह वह कह हिरा नाच मारियो तुम ही दाड़ पै भूम को भार धारियो तुम ही राम वह कह हठी दैत कायो तुम्हें कृष्ण भय कंस के सी खपायो तुही जाल पा काल का कै बखानी तुही चौदहों लोक की राजधानी तुही काल की रात्र वह कै बिहार है तुही आप उपावै तुही अंत मारै तुही राज राजेश्वरी कै बखानी तुही चौदहों लोक की आप रानी तुम्हें लोक उगरा अत उगरा बखाने तुम्हें अदरजा ब्यास बानी पछाने तुम्हें शेष की आप सेजिया बनाई तू ही केसरी बाहनी कह कहाई तू तो सार कुटान कर कह सुहायो तू ही चंड आओ मुंड दानो खपायो तू ही रक्त बीजार सौ युद्ध कीनो तुम ही हाथ दे राख देवे स्लीनो तुम ही महक दानो बड़ो को पकायो तू तुम राच ज्वालाच की सौ जगायो तुम ही कौच बखतराप ने ते उचारियो बिड़ा लाच आओ चिचरास बिडारियो तुम ही टह टह कह डबर को बजायो तू ही कह कह कह हसी जोत पायो तू ही अस्त अष्टात्म अस्त्र तारे अजय जय किते केसू ते पछारे जयंती तुही मंगला रूप काली कपालन तू ही है तू ही भद्रकाली तू दुर्गा तू छी मा तू शिवा रूप तेरो तू धात्री स्वाहा नमस्कार मोरो तू ही प्रात संध्या अरुण वस्त्र तारे तू मध्यान मैं सुकल अंबर सुधारे तू ही पीत बाना सिंह काल धारियो सबै साधवन को महा मोह टारियो तुही आपको रक्त तो दंता कह है तुही बिप्र चिंतान हुको चबै है तुही नंद के ताम मैं अवतरेंगी तू साकंग परी साक सौ तन परेंगी तू बोधा तुही मच्छ को रूप कह है तुही कच्छ वह कह समुद्र मथा है तुही आप दिजराम को रूप तर है निछत्रा पृथ्वी बार इक्कीस कर है तुही आपको न कलंकी बना है सबै ही मले छान को नाश कह है मैया जान चेरो मया मोह की जय चाहो चित मैं जो वह मोह दी जय सवैया मुंडकी माल दिशान के अंबर बाम करियो गल मैं असबारो लोचन लाल कराल दिपै दू भाल विराजत है अनियारियो छूटे है बाल महा बिकराल विशाल लसै रद पंत उजियारियो शरत ज्वाल लय कर ब्याल सो काल सदा प्रतपाल तिहारो भान ते
ਭਾਨ ਸੇ ਤੇਜ ਭਯਾਨਕ ਭੂਤ ਅਜ ਭੂਧਰ ਤੇ ਜਿਨਕੇ ਤਨ ਭਾਰੇ ਭਾਰੀ ਮਨ ਭਰੇ ਮਨ ਪੀਤਰ ਪਹਾਰ ਪਰੇ ਨਹਿ ਸੀ ਭਗਤਾਰੇ ਭਾਲਕ ਜਿਉ ਭਵਕੈ ਬਿਨ ਭੈ ਰਾਨਾ ਭੈਰਵ ਪੇਰ ਬਜਾਏ ਨਗਾਰੇ ਤੇ ਪਟ ਝੂਮ ਗਿਰੇ ਰਣ ਭੂ ਭਵਾਨੀ ਜੂਕੇ ਪਲਕਾਨ ਕੇ ਮਾਰੇ ਓਟ ਕਰੀ ਨਹਿ ਕੋਟ ਭੁਜਾਨ ਕੀ ਚੋਟ ਪਰੇ ਰਣ ਕੋਟ ਸਿੰਘਾਰੇ ਕੋਟਨ ਸੇ ਜਿਨਕੇ ਤਨ ਰਾਜਤ ਬਸ ਸਭ ਕਬ ਹੁਨ ਹਾਰੇ ਰੋਜ਼ ਪਰੇ ਨਾ ਫਿਰੇ ਰਣ ਤੇ ਤਨ ਬੋਟਨ ਲੈ ਨਭ ਗੀਤ ਪਤਾਰੇ ਤੇ ਨਿਰਭ ਘੂਮ ਗਿਰੇ ਰਣ ਭੂਮ ਅਸੋ ਕਾਲੀ ਕੇ ਕੋਪ ਕਿਰਪਾਨ ਕੇ ਮਾਰੇ ਅੰਜਨ ਸੇ ਤਨ ਉਗਰ ਉਦਾਇ ਉਦਹ ਧੂਮਰੀ ਧੂਰ ਭਰੇ ਗਰਬੀਲੇ ਚੌਂਪ ਚੜੇ ਚੌਂ ਓਰੰਤੇ ਚਿਤ ਭੀਤਰ ਚੌਂਪ ਜਿਰੇ ਚਟਕੀਲੇ ਧਾਵਤ ਤੇ ਤੁਰ ਵਾਸੇ ਦਸੋ ਦੇਸ ਤੇ ਝਟ ਦੈ ਬਿਕਟੇ ਤੇ ਝਟ ਦੈ ਪਟਕੈ ਬਿਕਟੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਕੋਟਨ ਕੋਟ ਸੋ ਚੋਟ ਪਰੀ ਨਹਿ ਓਟ ਕਰੀ ਪੈ ਆਂਗਨਾ ਢੀਲੇ ਜੇ ਨਿਪਟੇ ਅਕਟੇ ਪਟਤੇ ਚਟ ਦੈ ਛਿਤ ਪੈ ਪਟਕੇ ਗਰਬੀਲੇ ਜੇ ਨਾ ਹਟੇ ਬੇਕਟੇ ਪਟਕਾਹੂ ਸੋ ਤੇ ਝਟ ਦੈ ਚਟਕੈ ਚਟਕੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਧੂਮਰੀ ਧੂਰ ਪਰੇ ਧੁਮਰੇ ਤਨ ਤਹਾਏ ਨਿਸਾਚਰ ਲੋਹ ਕਟੀਲੇ ਮੇਚਕ ਪੱਬਨ ਕੇ ਜਿਨਕੇ ਤਨ ਕੌਚ ਕਸੇ ਮਦ ਮਤ ਜਟੀਲੇ ਰਾਮ ਪਨੈ ਅਤਹੀ ਰੇਸ ਸੋ ਜਗ ਨਾਇਕ ਸੋ ਰਨ ਠਾਠ ਟਟੀਲੇ ਤੇ ਝਟ ਦੈ ਪਟਕੈ ਛਿਤ ਪੈ ਰਣ ਰੌਰ ਪਰੇ ਰਣ ਸਿੰਘ ਰਜੀਲੇ ਬਾਜਤ ਡੰਕ ਅਤੰਕ ਸਮੈ ਲਖ ਦਾਨਵ ਬੰਕ ਬਡੇ ਬਰਗੀ ਬਡੇ ਗਰਬੀਲੇ ਛੂਟਤ ਬਾਨ ਕਮਾਨਨ ਕੇ ਤਨ ਕੈ ਨਾ ਪਹੇ ਤਿਨਕੇ ਤਨ ਟੀਲੇ ਤੇ ਜਗ ਮਾਤ ਚਿਤੈ ਚਬਕੈ ਝਟ ਦੈ ਛਿਤ ਪੈ ਚਟਕੇ ਚਟਕੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਜੰਗ ਜਰੇ ਰਣ ਰੰਗ ਸਮੈ ਅਰਧੰਗ ਕਰੇ ਪਟਕੋਟ ਦਸੀਲੇ ਰੁੰਡਨ ਮੁੰਡ ਬਿਥਾਰ ਘਨੇ ਹਰ ਕੋ ਪੈ ਰਾਵਤ ਹਾਰ ਛਪੀਲੇ ਧਾਵਤ ਹੈ ਜਿਤ ਹੀ ਤਿਤ ਹੀ ਅਰ ਭਾਜ ਚਲੇ ਕਿਤ ਹੀ ਕਰ ਹੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਸੋਮ ਨਿਸੁਮ ਤੇ ਆਦਿਕ ਸੂਰਾ ਸਭੈ ਉਮੜੇ ਕਰ ਕੋਟ ਕੋਪ ਅਖੰਡਾ ਕੁਆਉਚ ਕਿਰਪਾਨ ਕਮਾਨਨ ਬਾਨ ਕਸੇ ਕਰ ਧੋਪ ਫਰੀ ਅਰਖੰਡਾ ਖੰਡ ਪਏ ਜੋ ਖੰਡਲ ਤੇ ਨਹਿ ਜੀਤ ਫਿਰੇ ਬਸਦਾ ਨਵ ਖੰਡਾ ਤੇ ਜਿਤ ਕੋਪ ਗਿਰੇ ਬਿਨ ਓਪ ਕਿਰਪਾਨ ਕੇ ਕੀਨੇ ਕਈ ਕਟ ਖੰਡਾ ਤੋਟਕ ਛੰਦ ਜਬ ਹੀ ਕਲਕਾਰ ਕਿਰਪਾਨ ਕਹੀ ਨਹਿ ਮੋਤੇ ਪ੍ਰਭਾ ਤੈ ਜਾਤ ਕਹੀ ਤਹਿ ਤੇ ਜੋ ਲਖੇ ਭਟਿਓ ਭਟਕੇ ਮਨੋ ਸੂਰ ਚੜਿਓ ਉੱਡ ਸੇ ਸੜਕੈ ਉਪਕਾਲ ਕਿਰਪਾਨ ਕਰੰਗੈ ਗੈ ਦਲ ਦੈਤਨ ਬੀਚ ਭਰੀ ਕਹਿ ਕੈ ਕਟਕਾ ਇਕ ਬੀਚ ਸਭਾ ਹਨ ਹੋ ਤੁਮ ਤੇ ਨਹਿ ਏਕ ਬਲੀ ਗਨ ਹੋ ਦੋਹਰਾ ਮੰਦਲ ਤੂਰ ਮ੍ਰਿਤੰਗ ਮੁਚੰਗਨ ਕੀ ਧੁਨ ਕੈ ਲਲਕਾਰ ਪਰੇ ਅਰ ਮਾਨ ਪਰੇ ਮਿਲ ਆਨ ਅਰੇ ਨ ਗੁਮਾਨ ਕੁਛਾੜ ਕੈ ਪੈਕ ਟਰੇ ਤਿਨਕੇ ਜਮ ਜਦਬ ਪ੍ਰਾਨ ਹਰੇ ਨਾ ਮੁਰੇ ਤਬਲਾ ਹੈ ਭਾਂਤ ਅਰੇ ਜਸ ਕਉ ਕਰਕੈ ਨਾ ਚਲੈ ਡਰ ਕੈ ਨਰ ਕੈ ਮਰ ਕੈ ਪਵ ਸਿੰਧ ਤਰੇ ਜੇ ਨਾ ਮਿਟੇ ਬੇਕਟੇ ਪਟਕਾਹੂ ਸੋ ਬਸ ਸਭ ਕਬ ਹੂਨਾ ਪਛੇਲੇ ਤੇ ਕਰਜੇ ਜਬ ਹੀ ਰਣ ਮੈਂ ਰਣ ਭਾਜ ਚਲੇ ਬਿਨ ਆਪ ਅਕੇਲੇ ਤੇ ਕੁਪਕਾਲ ਕਟੇ ਝਟ ਦੈ ਕਦਲੀ ਬਨ ਜਿਉਂ ਧਰਨੀ ਪਲ ਮੇਲੇ ਸਰਾਉਣ ਰੰਗੀਨ ਭਰੇ ਪਟ ਮਾਨੋ ਫਾਗ ਸਮੈ ਸਭ ਚਾਚਰ ਖੇਲੇ ਦੋਹਰਾ ਚੜੀ ਚੰਡਕਾ ਚੰਡ ਵੈ ਤਪ ਤਾਮਰ ਸੇ ਨੈਣ ਮਤ ਭਈ ਮੰਦਰਾ ਭਾਏ ਬਖਤ ਅਟਪਟੇ ਬੈਣ ਸਵਈਆ ਸਭ ਸਤਰਨ ਕੋ ਹਨ ਹੋ ਸ਼ਿਨ ਮੈ ਸੋ ਕਹਿਓ ਬਜ ਕੋਪ ਕੀਓ ਮਨ ਮੈਂ ਤਰਵਾਰ ਸੰਭਾਰ ਮਹਾਬਲਧਾਰ ਤਵਾਇ ਕੇ ਸਿੰਘ ਤਸੀ ਰਨ ਮੈਂ ਜਗ ਮਾਤ ਕੇ ਆਯੁਧ ਹਾਥਨ ਮੈਂ ਚਮਕੈ ਐਸੇ ਦੈਤਨ ਕੇ ਗਨ ਮੈਂ ਲਭ ਕੈ ਝਪਕੈ ਬਣਵਾਲਨ ਕੀ ਦਮ ਕੈ ਮਨੋ ਭਾਰਤ ਕੇ ਬਨ ਮੈਂ ਕੋਪ ਅਖੰਡ ਕੈ ਚੰਡ ਪ੍ਰਚੰਡ ਮਿਆਨ ਤੇ ਕਾਢ ਕਿਰਪਾਨ ਗਹੀ ਦਲ ਦੇਵ ਆਉ ਦੈਤਨ ਕੀ ਪ੍ਰਤਨਾ ਲਖ ਤੇਗ ਛਟਾ ਛਬ ਰੀਜ ਰਹੀ ਸਿਰ ਚਿਛੁਰ ਕੇ ਭਾਂਤ ਭਰੀ ਨੇ ਮੂਤੇ ਪ੍ਰਭਾ ਤੇ ਜਾਤ ਕਹੀ ਰਿਪ ਮਾਰ ਕੈ ਫਾਰ ਪਹਾਰ ਸੇ ਬੈਰੀ ਪਤਾਰ ਲਗੇ ਤਰਵਾਰ ਬਈ ਦੋਹਰਾ ਤੁਪਕ ਤਬਰ ਬਰਛੀ ਬਿਸਖ ਅਸ ਅਨੇਕ ਚਮਕਾ ਹੇ ਤੁਜਾ ਪਤਾ ਕਾ ਫਰ ਹਰੈ ਭਾਨ ਨਾ ਹੇਰੇ ਜਾਹੇ ਰਨ ਮਾਰੂ ਬਾਜੈ ਘਨੇ ਗਗਨ ਗੀਤ ਮੰਡਰਾਹੇ ਝਟਪਟ ਦੈ ਝੋੜਾ ਵਿਕਟ ਝਟਪਟ ਕਟਕਟ ਜਾਹੇ ਅਨਿਕ ਦੂਰ ਭੇਰੀ ਪ੍ਰਣਵ ਗੋਮੁਖ ਅਨਿਕ ਮਿਰਦੰਗ ਸੰਖ ਬੇਨ ਬੀਨਾ ਬਜੀ ਮੁਰਲੀ ਮੁਰਜ ਮੁਚੰਗ ਨਾਦਨ ਫੀਰੀ ਕਾਨਰੇ ਦੁੰਦਬ ਬਜੇ ਅਨੇਕ ਸੁਨ ਮਾਰੂ ਕਾਤਰ ਭਿਰੇ ਰਣ ਤਜ ਫਿਰਿਓ ਨਾ ਏਕ ਕਿਜ ਪਿਚਾਏ ਜੋਦਾ ਮੁੰਡਹਿ ਲਰਹਿ ਸਰੰਗ ਮੁਖ ਆਨ ਤੁਕ ਤੁਕ ਪਰੈ ਕਬੰਧ ਭੂਆ
ਸੁਰਪੁਰ ਕਰੈ ਪਿਆਨ ਰਨ ਫਿਕਰਤ ਜੰਬੁਕ ਫਿਰਤ ਰਨ ਫਿਕਰਤ ਜੰਬੁਕ ਫਿਰੈ ਆਮਿਕ ਅਸਵਤ ਪ੍ਰੇਤ ਗੀਤ ਮਾਧ ਲੈ ਉਡੈ ਸੁਵਟ ਨਾ ਛਾਡੈ ਖੇਤ ਸਵਈਆ ਨਿਸ ਨਨਾਦ ਦੈ ਡੈ ਡਾਮਰ ਦੈ ਦੈ ਦਮਨ ਮਨ ਕੌ ਨਿਜਕਾਨੇ ਪੂਰ ਦਈ ਤਨ ਕੋ ਦਲ ਦਾਰੁਣ ਦੀਹ ਤੇ ਕਰ ਏਕ ਨਾ ਜਾਣੇ ਜੀਤ ਫਿਰੇ ਨਵ ਖੰਡਨ ਕਉ ਨੈ ਬਸ ਸੌ ਕਬ ਹੂੰ ਡਰ ਪਾਨੇ ਤੇ ਤੁਮ ਸੌ ਲਰ ਕੈ ਮਰ ਕੈ ਪਟ ਅੰਤ ਕੌ ਅੰਤ ਕੇ ਤਾਮ ਸਿਧਾਨੇ ਦੋਹਰਾ ਰਨ ਡਾਕਨ ਡਹਿਕਤ ਫਿਰਤ ਕਹਿਕਤ ਫਿਰਤ ਮਸਾਨ ਬਿਨ ਸੀਸਨ ਡੋਲਤ ਸੁਭਟ ਗਹਿ ਗਹਿ ਕਰਨ ਕਿਰਪਾਨ ਅਸ ਅਨੇਕ ਕਾਢੇ ਕਰਨ ਲਰਹਿ ਸੁਭਟ ਸਮੁਹਾਏ ਲਰ ਗਿਰ ਮਰ ਜੋਧਾ ਪਰੇ ਬਰੇ ਬਰੰਗਣ ਜਾਏ ਅਣ ਤਰੀਆ ਜੋ ਸਿੰਧ ਕੋ ਚੈ ਤਰਨ ਕਰ ਜਾਉ ਬਿਨ ਨੌਕਾ ਕੈਸੇ ਤਰੈ ਲੈ ਤਿਹਾਰੋ ਨਾਵ ਮੂਕ ਉਚਰੈ ਸ਼ਾਸਤਰ ਖਾਟ ਪਿੰਗ ਕਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜਾਓ ਤੁਮ ਕਰੋ ਸਹਾਏ ਅਰਕ ਗਰਭ ਨਿਰਪ ਤ੍ਰਿਅਨ ਕੋ ਭੇਦ ਨਾ ਪਾਇਓ ਜਾਏ ਕਉ ਤਿਹਾਰੀ ਕਿਰਪਾ ਤੇ ਕਛ ਕਛ ਕਹੋ ਬਨਾਏ ਪ੍ਰਥਮ ਮਾਨ ਤੁਮ ਕੋ ਕਹਾਓ ਜਥਾ ਬੁੱਧ ਬਲ ਹੋਏ ਘਟ ਕਵਿਤਾ ਲਖ ਕਹਿ ਕਵ ਹੈ ਹਾਸ ਨਾ ਕਰੀਆ ਕੋਏ ਪ੍ਰਥਮ ਧਿਆਏ ਸ੍ਰੀ ਭਗਾਵਤੀ ਵਰਨਾ ਤ੍ਰਿਆ ਪ੍ਰਸੰਗ ਮੋਹ ਘਟ ਮੈਂ ਤੁਮ ਹੋਇ ਨਦੀ ਉਪਜਾਓ ਬਾਗ ਤਰੰਗ ਸਵਈਆ ਮੇਰ ਕੀ ਉਤਰਣ ਤੇ ਮੋਹ ਜਾਏ ਗਰੀਬ ਨਿਵਾਜ ਨਾ ਦੂਸਰ ਤੋਸੋ ਪੂਲ ਸ਼ਮੋ ਹਮਰੀ ਪ੍ਰਭ ਆਪ ਨਾ ਭੂਲਣ ਹਾਰ ਕਉ ਕੋ ਮੋਸੋ ਸੇਵ ਕਰੈ ਤੁਮਰੀ ਤਿਨਕੇ ਛਿਨ ਮੈਂ ਧਨ ਲਾਗਤ ਧਾਮ ਪਰੋਸੋ ਯਾ ਕਲ ਮੈਂ ਸਭਕਾਲ ਕਿਰਪਾਨ ਕੀ ਭਾਰੀ ਪੁਜਾਨ ਕੋ ਭਾਰੀ ਪਰੋਸੋ ਖੰਡ ਅਖੰਡਨ ਖੰਡ ਕੈ ਚੰਡ ਸੋ ਮੁੰਡ ਰਹੇ ਛਿਤ ਮੰਡਲ ਮਾਹੀ ਦੰਡ ਅਦੰਡਨ ਕਉ ਭੁਜ ਦੰਡਨ ਭਾਰੀ ਕਮੰਡ ਕੀ ਉਹ ਬਲਬਾਹੀ ਥਾਪ ਅਖੰਡਲ ਕਉ ਸੁਰ ਮੰਡਲ ਨਾਥ ਸੁਨਿਓ ਬ੍ਰਹਿਮੰਡ ਮਹਾਈ ਕੂਰ ਕੁਮੰਡਲ ਕੋ ਰਣ ਮੰਡਲ ਤੋ ਸਮ ਸੂਰ ਕੋ ਕਹੁ ਨਾਹੀ ਏਤ ਸ੍ਰੀ ਚਰਿਤ੍ਰ ਪੱਖਿਆ ਨੇ ਚੰਡੀ ਚਰਿਤ੍ਰ ਪ੍ਰਥਮ ਸਮਾਪਤ ਮਾਸ

ਦੋਹਰਾ ਮਾਂ ਕਾਲ ਕੀ ਜੇ ਸ਼ਰਨ ਪਰੇ ਸੋ ਲਏ ਬਚਾਏ ਔਰ ਨਾ ਉਪਜਾ ਦੂਸਰ ਜਗ ਪਛਿਓ ਸਬੈ ਬਣਾਏ ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੈ ਬਣਾਏ ਤਿੰਨ ਪਰ ਆਪਣੋ ਹੱਥ ਦੈ ਅਸ ਤੁਝ ਲੇਤ ਬਚਾਏ ਚਾ ਪਈ ਦੁਸ਼ਟ ਦੈਤ ਕਛ ਬਾਤ ਨਾ ਜਾਣੀ ਮਹਾਂਕਾਲ ਤਨ ਪੁਨਰਿਸ਼ਠਾਨੀ ਬਲ ਅਪ ਬਲ ਅਪਨੋ ਨਾ ਵਿਚਾਰਾ ਗਰਭ ਠਾਨ ਜੀ ਬੌਰ ਹੰਕਾਰਾ ਰੇ ਰੇ ਕਾਲ ਫੂਲ ਜਿਨ ਜਾਹੋ ਬੌਰ ਆਣ ਸੰਗਰਾਮ ਮਚਾਓ ਏਕ ਨਿਦਾਨ ਕਰੋ ਰਣ ਮਾਹੀ ਕਹਿ ਅਸ ਤੁਝ ਕਹਿ ਦਾਨਵ ਨਾਹੀ ਏਕ ਪਾਵਤਾ ਜੁਦ ਨਾ ਭਾਜਾ ਮਹਾਰਾਜ ਦੈਤਨ ਕਾ ਰਾਜਾ ਅੰਤੋਂ ਗੀਤ ਗਗਨ ਲੈ ਗਏ ਬਾਹਤ ਬਿਸਕ ਤਉ ਹਟ ਭਾਏ ਅਸੁਰ ਅਮਿਤ ਰਨ ਬਾਣ ਚਲਾਏ ਨਿਰਖ ਖੜਗ ਧੋਜ ਕਾਟ ਗਿਰਾਏ ਵੀ ਸਾਂਸਰ ਅਸੁਰ ਪ੍ਰਬਾਨਾ ਸ੍ਰੀ ਅਸ ਤੁਝ ਛਾਡੇ ਬਿਦ ਨਾਨਾ ਮਹਾਂਕਾਲ ਪੁਨ ਜੀ ਮੈਂ ਕੂਪਾ ਤਨਖ ਟੰਕੋਰ ਬੌਰ ਰਨ ਰੂਪਾ ਏਕ ਮਾਨ ਤੇ ਤੁਝੈ ਗਿਰਾਇਓ ਦੁਤੀਯ ਸਤਰ ਕੋ ਸੀਸ ਉਡਾਇਓ ਦੂਹ ਬਿਸਿਖ ਕਰ ਦਵੈਕ ਰਥ ਚੱਕਰ ਕਾੜ ਦਏ ਛਿਨ ਇਕ ਮੈਂ ਬਕਰ ਚਾਰ ਹੈ ਬਾਨ ਚਾਰ ਹੁਮ ਬਾਜਾ ਮਾਰ ਦਏ ਸਭ ਜਕੇ ਰਾਜਾ ਬੌਰ ਅਸੁਰ ਕਾ ਕਾਟ ਸਮਾਥਾ ਸ੍ਰੀ ਅਸਕੇ ਜਗਤ ਕੇ ਨਾਥਾ ਦੁਤੀਯ ਬਾਨ ਸੋ ਦੋ ਵਾਰ ਕਰ ਕਾੜ ਦਇਓ ਅਸ ਤੁਜ ਨਰ ਨਾ ਹਰੈ ਪੁਨ ਰਾਛਸਕਾ ਕਾਟਾ ਸੀਸਾ ਸ੍ਰੀ ਅਸਕੇ ਜਗਤ ਕੇ ਈਸਾ ਪਵਨ ਬ੍ਰਿਸ਼ਟ ਗਗਨ ਤੇ ਭਾਈ ਸਭ ਹਿਨ ਆਨ ਵਧਾਈ ਦਈ ਧਾਨਯ ਧਾਨਯ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹਿਲੇ ਉਬਾਰੇ ਕਵਿਓ ਬਾਜ ਬੇਨਤੀ ਚੌਪਾਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਤਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤਮਕਾਵਹ ਆਪ ਹਾਥ ਦੈ ਮੋਹਿ ਬਚਾਵਹ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਦ ਸਿੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਾਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਤਿਹਾਉਂ ਜੋ ਵਰਚਾਉ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜਿਉ ਕਰੀਓ ਰੱਛਾ ਰਾਖ ਲਿਓ ਮੈਂ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੀਵ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਭਲ ਮੂੰਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾ ਰਾ ਪਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨਿਲ ਅਨਾਦ ਸੰਭ ਤਾਂ ਕਾ ਮੂਲ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕਉ ਕਰਪਾਹਨ ਅਨਮਾਨਤ ਮਹਾਂ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕੈਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵਾ ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹਰ ਰਚ ਦੀਨੀ ਕਾਹੂ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾ ਚੰਭਵ ਆਦ ਜੁਗਾਤ ਸਰੂਪ ਸਵੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਦ ਉਤਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਆਸ ਧੁਜ ਤਾਉ ਸ਼ਰਨੀ ਭਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਭਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਇੱਕ ਬਾਰ ਧੀਐ ਹੈ ਤਾਂ ਕਿ ਕਾਲ ਨਿਕਟ ਨਹੀਂ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰੇਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰ ਮੋ ਸਭ ਹੋਈ ਦੁਸ਼ਟ ਛਾ ਛਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ

ਆਈ ਦੁਸ਼ਟ ਦੋਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ

ਐਮ ਅਰਧ ਸੈਸ ਫੁਨ ਤੀਨ ਕਹੀ ਜੈ ਭਾਦਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਦਰਾ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖੇ ਆਨੇ ਤ੍ਰਿਆ ਚਰਿਤ੍ਰੇ ਮੰਤਰੀ

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਾਵਤੀ ਜੀ ਸਹਾਏ ਵਾਰ ਸ੍ਰੀ ਭਗਾਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਾਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਵਨਿਧ ਆਵੈ ਤਹਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਕਲਗੀ ਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਕੈ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਾਗਤੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਏ ਚਾਰ ਸਾਹਿਬ ਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸ਼ਹੀਦੋ ਮਰੀਦੋ ਸਤਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਏ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਜਿਨ੍ਹਾਂ ਸੱਚਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਬ ਤਾਂ ਤਾਂ ਰਿੱਛਾ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗਾਓ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਗੁਰਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਿਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਧੰਮ ਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼

ਬਿਭੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਣ ਜੀ, ਰਣ ਮੋਚਣ ਜੀ, ਨਾਨਕ ਮੱਤੇ ਜੀ, ਤਿਲਗਨ ਜੀ ਜੀ, ਨਾਨਕ ਚੀਰਾ ਜੀ, ਸ਼ਿਕਾਰ ਕਾਟ ਜੀ, ਹੀਰੇ ਕਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੰਗਾ ਗੋਦਾਵਰੀ ਜੀ ਕੇ ਇਸ਼ਨਾਨ, ਸਮੂਹ ਗੁਰਦੁਆਰਿਆਂ ਦੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ, ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਯੁਗਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ, ਬੋਲੋ ਜੀ।

ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦੁਸਹਿਰੇ ਦੇ ਪਰਬ ਨਿਮਿੱਤ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਚਲੀ ਆ ਰਹੀ ਪੁਰਾਤਨ ਮਰਿਆਦਾ ਮੁਤਾਬਕ ਸ਼੍ਰੀ ਦੁਸਹਿਰਾ ਮਹੱਤਮ ਚੰਡੀ ਦੀ ਜੁੱਧਮਈ ਬਾਣੀ ਦਾ ਅੱਜ ਚੌਥੇ ਦਿਨ ਦਾ ਜਾਪ ਸੰਪੂਰਨ ਹੋਇਆ। ਸਤਿਗੁਰੂ ਜੀਓ ਕਿਰਪਾ ਕਰੋ, ਬਾਣੀ ਪੜ੍ਹਦਿਆਂ, ਪਾਠ ਕਰਦਿਆਂ, ਸੇਵਾ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ, ਬਾਣੀ ਦਾ ਮਹਾਤਮ ਦਰ ਆਈਆਂ ਸੰਗਤਾਂ ਦੇ ਤਾਈਂ ਬਖਸ਼ਣਾ, ਸੰਗਤਾਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਦੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਹਰ ਮੈਦਾਨ ਫਤਿਹ ਕਰਨਾ। ਸਤਿਗੁਰੂ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਤਿਲ ਫੁੱਲ ਪ੍ਰਸ਼ਾਦ, ਨਰੀਅਲ ਪ੍ਰਸ਼ਾਦ, ਫਲ ਪ੍ਰਸ਼ਾਦ ਔਰ ਬੇਅੰਤ ਪ੍ਰਸ਼ਾਦ ਹਾਜ਼ਰ ਹੋਏ ਹਨ, ਜਾਣੀ ਜਾਣ ਸਤਿਗੁਰੂ ਜੀਓ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਕਾਲ ਕੰਟਕ ਦੂਰ ਕਰਨੇ, ਹਰ ਮੈਦਾਨ ਫਤਿਹ ਕਰਨਾ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

चढ़दी कला रखनी सचे बादशाह।

ਨਾਨ ਜੰਤੂ ਪਾਇ ਕੇ ਸੰਭਾਲੇ ਸੁਮਨਾ ਜਿਨ ਕਰਤੇ ਕੰਡਾ ਕੀਆ ਚਿੰਤਾ ਬਹਿ ਕਨੇਤਾ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤਿਸ ਜੁਹਾਰੇ ਸਸਤ ਤਿਸ

0: ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਆ ਜੇਤੀ ਆਰ ਜਾ ਪੜੀਏ ਜੇਤੇ ਸਾਸ ਨਾਨਕ ਲਿਖੇ ਗੱਲ ਰੋਮ ਚਖਣਾ ਚਾਹਕ ਮਹਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ ਕੜੀਆ ਬਹੁਤ

ਕੰਧੇ ਪਤ ਗਵਾਈ ਵਿੜਨਾਵਿਕ ਸਥਾਨਾ ਪੈ ਰਹਿ ਬਿਬਾਣੀ ਮਣਿਮ ਸਾਣੀ ਅੰਧ ਨਾ ਜਾਣੇ ਪਿਰ ਪਸਤਾਣੇ ਸਤਿਗੁਰ ਬੇਟੇ ਸੋ ਸੁਖ ਪਾ ਹਰਿ ਕਾ ਨਾਮ ਵਸਾਏ ਨਾਨਕ ਨਦਰ ਕਰੇ ਸੁਪਾ।

ਉੱਚੇ ਕੋ ਕਹੇ ਵਾਜਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਸੰਦੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾਵੇ ਮੰਗੇ ਮੋਕ ਦਵਾ ਜਤੀ ਸਦਾ ਜੁਗਨਾ।

0: ਜਰ ਦੇਖ ਸੁਦੇ ਜਾਏ ਮਹਲਾ ਪਹਿਲਾ।
1: ਪਾਠ ਪੁਸਤਕ ਸੰਧਿਆ ਬਾਦੰ ਸਿਲਪ ਜਸ ਬਗੁਲ ਸਮਾਧੰ ਮੋਕ ਜੁੜ ਬੁਕ ਸਾਰੰਗ ਤ੍ਰਿਪਾਲ ਤਿਹਾਰ ਵਿਚਾਰੰ ਗਲ ਮਾਲਾ ਤਿਲਕ ਲਾਟੰਗ ਦੋਤੀ ਬਸਤਰਕ ਪਾਟੰ ਜਾਨਸ ਬਰ

0: ਬੇਚੋ ਕੇ ਪਾਇ ਸਖਾ ਕਨ ਚੜਾਈਆ ਗੁਰ ਬਾਮਣ ਥੀਆ ਉਹ ਮੋ ਝੜ ਪਿਆ ਵਿਤ ਗਾ ਗਿਆ ਮਹਲਾ ਪਹਿਲਾ
1: ਲਕ ਚੋਰੀਆ ਲਕ।